ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਇੱਕ ਬਹੁਤ ਹੀ ਪੁਰਾਣਾ ਗਾਇਆ ਹੋਇਆ ਸ਼ਬਦ ਇਸ ਮਨ ਕੋ ਕੋਈ ਖੋਜੋ ਪਾਈ।

ਕੇ ਸਰਮੋਰ ਜਿਹਨਾਂ ਦੀ ਬਾਣੀ ਹੈ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਇਹ ਸੁੱਖ ਮੰਗਦਾ ਮੈਨੂੰ ਆਹ ਸੁੱਖ ਮਿਲੇ ਆਹ ਮਿਲੇ ਪਰ ਮਾਰ ਕਹਿੰਦੇ ਨੇ ਸੁੱਖ ਮੰਗ ਦੁੱਖ ਆ ਕੇ ਆਵੇ ਇਹਦੇ ਦੁੱਖ ਅੱਗੇ ਆਉਂਦੇ ਨੇ ਸੁੱਖ ਮੰਗ

0: प्रोग्राम का यह हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसीं रियो बैंकुएट हाल नूं 403-633-2000 यानी 403-633-2000 ते संपर्क कर सकदे हो। रियो बैंकुएट हाल दा पता है यूनिट नंबर 2850 होपवेल प्लेस नॉर्थ ईस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गा तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसी भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। होर जानकारी लई साडी वेबसाइट abmcollege.com ते विजिट करो।
2: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इन्हां दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144-3670-63 Avenue नॉर्थ ईस्ट कैलगरी।
0: पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: एक बार फिर तुहाडा स्वागत है गुरबाणी विचार प्रोग्राम दे इस हिस्से दे विच। ਆਪਾਂ ਲਗਾਤਾਰ ਵਿਚਾਰ ਸਰਵਣ ਕਰ ਰਹੇ ਸੀ, ਵਿਚਾਰਾਂ ਦੀ ਸਾਂਝ ਕਰ ਰਹੇ ਸੀ। ਇੱਕ ਆਪਾਂ ਇੱਕ ਜ਼ਿਕਰ ਕਰ ਰਹੇ ਸੀ ਧਰਮ ਅਤੇ ਅਪੀਮ ਦਾ, ਜਿਹੜਾ ਓਪੀਅਮ ਦਾ ਕਨਸੈਪਟ ਕਾਰਲ ਮਾਰਕਸ ਦਾ, ਅਤੇ ਉਸ ਤੋਂ ਪਹਿਲਾਂ ਆਪਾਂ ਵਿਚਾਰ ਕਰ ਰਹੇ ਸੀ ਕਿ ਬੇਸਿਕਲੀ ਧਰਮ ਦੇ ਵਿੱਚ ਜਿਹੜੀ ਸਹਿਨਸ਼ੀਲਤਾ ਹੈ, ਜਿਹੜੀ ਮਨੁੱਖ ਦੀ ਹੋਂਦ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਜਾਂ ਜਿਸ ਤਰ੍ਹਾਂ ਕਿ ਗੁਰਸਿੱਖ ਨੂੰ ਅਸਲ ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਸੀ ਕਿ ਮੰਗਣਾ ਕੀ ਚਾਹੀਦਾ ਹੈ। ਸੋ ਜਦੋਂ ਆਪਾਂ ਇਹਨਾਂ ਚੀਜ਼ਾਂ 'ਤੇ ਵਿਚਾਰ ਰਹੇ ਸੀ, ਇੱਕ ਹੋਰ ਕੁਐਸਚਨ ਜਿਹੜਾ ਅੱਜ ਉਹ ਕੱਲ੍ਹ ਬਹੁਤ ਇੰਪੋਰਟੈਂਟ ਹੈ। ਆਪਾਂ ਜਿਹੜੇ ਵੀ ਤੁਹਾਡੇ ਨਾਲ ਵਿਚਾਰ ਅਕਸਰ ਅੱਜ ਕੱਲ੍ਹ ਹਮੇਸ਼ਾ ਨਹੀਂ ਪਰ ਮਤਲਬ ਕਦੀ ਕਦੀ ਜਿਹੜੇ ਵਿਚਾਰ ਤੁਹਾਡੇ ਨਾਲ ਕਰਦੇ ਹਾਂ ਉਹ ਕਿਸੇ ਯੰਗ ਮੈਨ ਦਾ, ਕਿਸੇ ਯੂਥ ਦਾ ਵੀਡੀਓ ਸੁਣ ਕੇ ਜਾਂ ਪ੍ਰੋਗਰਾਮ ਸੁਣ ਕੇ ਕੋਈ ਸਵਾਲ ਹੁੰਦਾ ਹੈ ਅਤੇ ਉਸ ਦਾ ਹੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਸ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਉਹਦਾ ਆਨਸਰ ਦੇਈਏ, ਉਹ ਵੀ ਆਪਣੀ ਸਮਝ ਮੁਤਾਬਕ। ਦਾਵਾ ਸਾਡਾ ਇਹ ਨਹੀਂ ਹੁੰਦਾ ਤੇ ਨਾ ਅਸੀਂ ਇਹ ਦਾਵਾ ਕਰ ਸਕਦੇ, ਨਾ ਦੁਨੀਆਂ 'ਚ ਕੋਈ ਇਹ ਦਾਵਾ ਕਰਦਾ ਕਿ ਜੋ ਮੈਂ ਕਰ ਰਿਹਾ ਇਹੀ ਫਾਈਨਲ ਹੈ। ਨਹੀਂ, ਬਾਣੀ ਦੇ ਰਚੇਤਿਆਂ ਨੇ ਬਾਣੀ ਜਿਸ ਸਟੇਟ ਆਫ ਮਾਇੰਡ ਦੇ ਵਿੱਚ, ਜਿਸ ਸਥਿਤੀ ਦੇ ਵਿੱਚ, ਜਿਸ ਅਧਿਆਤਮਕ ਉਸ ਬੁਲੰਦੀ ਦੇ ਅਵਸਥਾ ਦੇ ਵਿੱਚ ਸਿਰਜਣਾ ਕੀਤੀ, ਉਹ ਉਹੀ ਜਾਣਦੇ ਨੇ। ਅਸੀਂ ਸਿਰਫ ਬਾਣੀ ਦੇ ਗ੍ਰੈਮਰ ਨੂੰ, ਸ਼ਬਦਾਵਲੀ ਨੂੰ, ਜਾਂ ਸੰਭਾਵਨਾਵਾਂ ਨੂੰ, ਜਾਂ ਉਸ ਦਾਇਰੇ ਦੇ ਵਿੱਚ ਜਿਹੜਾ ਕਿ ਗੁਰਮਤ ਨੇ ਇੱਕ ਨਰੇਟਿਵ ਸੈੱਟ ਕੀਤਾ ਹੋਇਆ ਹੈ, ਮੂਲ ਮੰਤਰ ਜਾਂ ਮੰਗਲਾ ਚਰਨ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਸੈਂਟਰਲ ਜਾਂ ਪ੍ਰੀਅੰਬਲ ਦੇ ਦਾਇਰੇ ਦੇ ਵਿੱਚ, ਉਸ ਦੇ ਆਧਾਰ ਤੇ ਹੀ ਕੋਸ਼ਿਸ਼ ਕਰਦੇ ਹੁੰਦੇ ਹਾਂ ਗੱਲ ਕਰਨ ਦੀ। ਤੇ ਅੱਜ ਦਾ ਸਵਾਲ ਜਿਹੜਾ ਹੈ ਕਿ ਸਭ ਤੋਂ ਵੱਡਾ ਗਿਆਨ ਆਪਣੇ ਆਪ ਦੀ ਪਛਾਣ ਕਰ ਲੈਣਾ ਹੈ। The greatest knowledge is to know yourself, to understand yourself. ਕਿਉਂਕਿ ਅਜੋਕੇ ਸਮੇਂ ਦੇ ਵਿੱਚ ਵੀ ਨੌਲੇਜ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਨੇ, ਵੱਡੇ ਵੱਡੇ, ਯਾਨੀ ਕਿ ਹਰ ਚੀਜ਼ ਜਿਹੜੀ ਆ ਉਹ ਪ੍ਰੋਫੈਸ਼ਨਲਾਈਜ਼ ਹੋ ਚੁੱਕੀ ਦੀ ਆ। ਇੱਥੋਂ ਤੱਕ ਕਿ ਸਾਡੇ ਭਾਵੇਂ ਸਿੱਖਾਂ ਦੇ ਵਿੱਚ ਇਹ ਰਿਵਾਜ ਨਹੀਂ ਆ, ਪਰ ਦੂਜਿਆਂ ਧਰਮਾਂ ਦੇ ਵਿੱਚ PhD ਲੈਵਲ ਤੱਕ ਪੜ੍ਹਾਈ ਕਰਕੇ ਸਿੱਖਿਆਰਥੀਆਂ ਨੂੰ ਤਿਆਰ ਕਰਕੇ, ਟ੍ਰੇਨਡ ਕਰਕੇ ਧਾਰਮਿਕ ਇੰਸਟੀਟਿਊਸ਼ਨਸ ਦੇ ਵਿੱਚ ਪ੍ਰਚਾਰਕ ਦੇ ਤੌਰ ਤੇ, ਯਾਨੀ ਕਿ ਅਪੁਆਇੰਟ ਕੀਤਾ ਜਾਂਦਾ, ਭੇਜਿਆ ਜਾਂਦਾ ਹੈ। ਪਰ ਨੌਲੇਜ ਜਿਹੜੀ ਆ, ਭਾਵੇਂ ਕੋਈ ਡਿਗਰੀ ਕਰ ਲਏ, ਭਾਵੇਂ ਕੋਈ PhD ਕਰ ਲਏ, DLED ਕਰ ਲਏ, DSC ਕਰ ਲਏ, ਕੋਈ ਇਸ ਦੀ ਲਿਮਿਟ ਨਹੀਂ ਆ। ਪਰ ਉਹ ਨੌਲੇਜ ਜਿਹੜੀ ਆ, ਕੀ ਉਹ ਨੌਲੇਜ ਠੀਕ ਆ? ਕਿਸੇ ਨੇ ਡਾਕਟਰੇਟ ਕੀਤੀ ਆ ਮੈਡੀਕਲ ਲਾਈਨ ਦੇ ਵਿੱਚ, ਕਿਸੇ ਨੇ ਇੰਜੀਨੀਅਰਿੰਗ ਦੇ ਵਿੱਚ, ਉਹ ਆਪਣੇ ਕਿੱਤੇ ਦੇ ਤੌਰ ਤੇ ਜਾਂ ਸਮਾਜ ਦੇ ਲੋਕਾਂ ਦਾ ਇਲਾਜ ਕਰ ਸਕਦਾ, ਉਸਦਾ ਬੜਾ ਫਾਇਦਾ ਹੈ। ਇਹ ਨਹੀਂ ਆ ਕਿ ਨੌਲੇਜ ਹਾਸਲ ਕਰਨੀ, ਸਕਿੱਲ ਹਾਸਲ ਕਰਨੀ, ਅਸਲ ਚ ਉਹ ਸਕਿੱਲ ਹੈ, ਉਹ ਪ੍ਰੋਫੈਸ਼ਨ ਹੈ, ਕਿੱਤਾ ਹੈ, ਜਿਸ ਦੇ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ। ਪਰ ਜਿਹੜਾ ਦੂਸਰਾ ਫੀਲਡ ਹੈ ਨੌਲੇਜ, ਦੁਨੀਆਂ ਨੂੰ, ਦੂਜਿਆਂ ਨੂੰ, ਭਾਵੇਂ ਅਸੀਂ ਬਾਇਓਲੋਜੀਕਲੀ ਸਰੀਰ ਨੂੰ ਕਿਤਨਾ ਸਮਝ ਲਈਏ, ਅਸੀਂ ਸੰਸਾਰ ਦੇ ਸਾਰੇ ਹੀ ਪ੍ਰਾਣੀਆਂ ਦੇ ਸਰੀਰ ਦੀ ਨੌਲੇਜ ਹਾਸਲ ਕਰ ਲਈਏ, ਯਾਨੀ ਕਿ ਬਾਇਓਲੋਜੀ, ਜੀਵ ਵਿਗਿਆਨ ਦੇ ਮਾਹਿਰ ਹੋ ਜਾਈਏ, ਭੂ ਵਿਗਿਆਨ ਦੇ ਮਾਹਿਰ ਹੋ ਜਾਈਏ, ਬਾਇਓਲੋਜੀ, ਜੀਓਲੋਜੀ, ਜੀਓਗ੍ਰਾਫੀ, ਸੋਸ਼ਾਲੋਜੀ, ਕੈਮਿਸਟਰੀ, ਫਿਜ਼ਿਕਸ, ਕਿਸੇ ਵੀ ਵਿਗਿਆਨ ਦੇ ਵਿੱਚ ਆਪਾਂ ਮਹਾਰਤ ਹਾਸਲ ਕਰ ਲਈਏ। ਪਰ ਕੀ ਉਸਨੂੰ ਆਪਾਂ ਵੱਡਾ ਗਿਆਨ ਸਮਝ ਸਕਦੇ ਹਾਂ? ਗੁਰਬਾਣੀ ਨੇ, ਕਿਉਂਕਿ ਉਸ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ, ਪ੍ਰਕਾਸ਼ ਤੋਂ ਪਹਿਲਾਂ, ਧਾਰਮਿਕ ਖੇਤਰ ਦੇ ਵਿੱਚ ਵੀ ਸਭ ਤੋਂ ਵੱਡਾ ਗਿਆਨ ਦਾ ਸੋਮਾ ਬਹੁਤੀਆਂ ਕਿਤਾਬਾਂ ਨੂੰ ਪੜ੍ਹਿਆ ਮੰਨਿਆ ਜਾਂਦਾ ਸੀ। ਜਦੋਂ ਗੁਰੂ ਸਾਹਿਬ ਬਨਾਰਸ ਦੇ ਵਿੱਚ ਜਾਂਦੇ ਨੇ, ਉੱਥੇ ਉਹਨਾਂ ਦਾ ਦੀ ਵਿਚਾਰ ਚਰਚਾ ਹੁੰਦੀ ਹੈ, ਪੰਡਿਤ, ਮੈਨੂੰ ਉਹਨਾਂ ਦਾ ਨਾਂ ਇਸ ਵਕਤ ਭੁੱਲ ਗਿਆ, ਕੁਝ ਖੁਸ਼ ਚਤੁਰਦਾਸ, ਉਹਨਾਂ ਦੇ ਨਾਲ ਹੁੰਦਾ ਹੈ, ਜਿਹੜੇ ਗੁਰੂ ਸਾਹਿਬ ਨੂੰ ਪੰਡਿਤ ਕਬੀਰ ਜੀ ਤੇ ਰਵਿਦਾਸ ਜੀ ਦਾ ਦੀ ਦੱਸ ਵੀ ਦਿੰਦੇ ਨੇ, ਉਹਨਾਂ ਦੇ ਬਾਰੇ ਦੱਸਦੇ ਨੇ ਤੇ ਉਹਨਾਂ ਨੂੰ ਮਿਲਾਉਣ ਵਾਸਤੇ ਲੈ ਕੇ ਵੀ ਜਾਂਦੇ ਨੇ। ਚਤੁਰਦਾਸ ਦਾ ਵੀ ਇਹੀ ਹਿਸਾਬ ਸੀ ਕਿ ਉਹ ਜਦੋਂ ਕਿਸੇ ਨਾਲ ਬਹਿਸ ਕਰਦਾ ਸੀ, ਚਤੁਰਦਾਸ ਦਾ ਹੀ ਬਹੁਤ ਨਜ਼ਦੀਕੀ ਦੋਸਤ ਮਿੱਤਰ ਕਸ਼ਮੀਰ ਦੇ ਵਿੱਚ ਪੰਡਿਤ ਬ੍ਰਹਮਦਾਸ। ਹਾਲਾਂਕਿ ਇਤਿਹਾਸਕ ਤੌਰ ਤੇ ਕਈ ਵਾਰੀ ਇਹਨਾਂ ਗੱਲਾਂ ਦਾ ਸੁਮੇਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਪੰਡਿਤ ਬ੍ਰਹਮਦਾਸ ਜਿਹੜੇ ਸੀ ਬ੍ਰਹਮਦੱਤ, ਇਹ ਸ਼ੈਵ ਬ੍ਰਾਹਮਣ ਸਨ ਤੇ ਚਤੁਰਦਾਸ ਜਿਹੜਾ ਸੀ ਇਹ ਵਿਸ਼ਨੂੰ ਬ੍ਰਾਹਮਣ ਸਨ। ਅਸੀਂ ਵਿਸ਼ਨੂੰ ਬ੍ਰਾਹਮਣ ਤੇ ਸ਼ੈਵ ਬ੍ਰਾਹਮਣਾਂ ਦੇ ਵਿੱਚ ਸਾਨੂੰ ਫਰਕ ਨਹੀਂ ਪਤਾ ਅਜੇ ਤੱਕ। ਮੈਜੋਰਟੀ ਉਹ ਜਿਹੜੇ ਬ੍ਰਾਹਮਣ ਸੰਘ ਪਰੰਪਰਾ ਚੋਂ ਸਿੱਖੀ ਚ ਆਏ ਨੇ, ਜਿਵੇਂ ਪਟ ਸਾਹਿਬਾਨ ਸਨ, ਜਿਵੇਂ ਸਾਡੇ ਵੱਡੇ ਸ਼ਹੀਦ ਪਰਿਵਾਰਾਂ ਨਾਲ ਜੁੜੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲ ਦਾਸ ਜੀ, ਇਹ ਸਾਰੇ ਹੀ ਜਿਹੜੇ ਸਨ ਇਹ ਵੀ ਇਸੇ ਤਰ੍ਹਾਂ ਹੀ ਯਾਨੀ ਕਿ ਉਸ ਪਰੰਪਰਾ ਚੋਂ ਸਨ ਜਿਹੜੇ ਉਹ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆ ਚੁੱਕੇ ਸਨ। ਪਿਛੋਕੜ ਇਹਨਾਂ ਦਾ ਵੀ ਉਹੀ ਸੀ। ਖੈਰ, ਆਪਾਂ ਗੱਲ ਕਰ ਰਹੇ ਸੀ ਚਤੁਰਦਾਸ ਦੀ, ਤੇ ਉੱਥੇ ਵੀ ਗੁਰੂ ਸਾਹਿਬ ਨੇ ਉਸਨੂੰ ਗਿਆਨ ਦਿੱਤਾ ਤੇ ਇਹ ਕਿਤਾਬਾਂ ਦਾ ਜਿਹੜਾ ਪੜ੍ਹਨ ਦਾ ਬਹੁਤਾ ਰੱਖਣ ਦਾ ਇਸ ਭਰਮ ਨੂੰ ਤੋੜਿਆ। ਤੇ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਕਸ਼ਮੀਰ ਦੇ ਵਿੱਚ ਆਪਣੀ ਉੱਤਰਖੰਡ ਦੀ ਫੇਰੀ ਦੇ ਦੌਰਾਨ, ਉਦਾਸੀ ਦੇ ਦੌਰਾਨ ਵਾਪਸ ਆਉਂਦੇ ਨੇ ਪੱਟਣ, ਤੇ ਉੱਥੇ ਜਦੋਂ ਉਹਨਾਂ ਦਾ ਮਿਲਾਪ ਹੁੰਦਾ ਪੰਡਿਤ ਬ੍ਰਹਮਦੱਤ ਦੇ ਨਾਲ, ਜਿਸ ਨੂੰ ਕਿ ਖੱਤ ਦੇ ਵਿੱਚ, ਚਿੱਠੀ ਦੇ ਵਿੱਚ ਪੰਡਿਤ ਚਤੁਰਦਾਸ ਨੇ ਲਿਖਿਆ ਹੋਇਆ ਸੀ, ਗੁਰੂ ਸਾਹਿਬ ਦੀ ਅਸਮਤ ਦੇ ਬਾਰੇ ਪਹਿਲਾਂ ਹੀ ਨੌਲੇਜ ਸੀ, ਤੇ ਉਸ ਨੂੰ ਹੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਚੱਕਣਾ ਚਾਹੁੰਦਾ। ਪਾਸਾ ਦੀਵਾਰ ਦੇ ਵਿੱਚ ਆਪਾਂ ਇਹ ਸਲੋਕ ਜਿਹੜੇ ਨੇ ਉੱਥੇ ਸ਼ਬਦ ਮੌਜੂਦ ਹੈ, ਰੋਜ਼ ਪਾਠ ਕਰਦੇ। ਸੋ ਗੁਰਮਤ ਦੇ ਅਨੁਸਾਰ ਜੇ ਕਿਸੇ ਵਿਅਕਤੀ ਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਅਗਿਆਨੀ, ਤੇ ਸਭ ਤੋਂ ਵੱਡਾ ਗਿਆਨੀ ਜਿਸ ਨੂੰ ਆਪਾਂ ਬ੍ਰਹਮ ਗਿਆਨ ਤੱਕ ਦਾ, ਕਿਉਂਕਿ ਬ੍ਰਹਮ ਇਨਸਾਨ ਦੇ ਅੰਦਰ ਹੀ, ਅਕਾਲ ਪੁਰਖ ਦਾ ਨਿਵਾਸਾ ਅੰਦਰ ਹੀ ਹੈ, ਤੇ ਜਿਸ ਵਿਅਕਤੀ ਨੇ ਬ੍ਰਹਮ ਦੀ ਪਹਿਚਾਣ ਕਰ ਲਈ, ਉਸ ਵਿਅਕਤੀ ਨੂੰ, ਜਿਸ ਨੇ ਬ੍ਰਹਮ ਨੂੰ ਪਛਾਣਿਆ, ਉਸ ਵਿਅਕਤੀ ਨੇ ਹੀ ਅਸਲ ਦੇ ਵਿੱਚ ਉਸ ਅਕਾਲ ਪੁਰਖ ਦੇ ਨੂੰ ਸਮਝਿਆ, ਉਸ ਨੂੰ ਹੀ ਜਿਹੜਾ ਹੈ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ। ਸੋ ਇਸੇ ਕਰਕੇ ਆਪਾਂ ਇਸ ਗੱਲ ਤੇ, ਯਾਨੀ ਕਿ ਜਿਹੜਾ ਅੱਜ ਦਾ ਸਾਡਾ ਵਿਚਾਰ ਚਰਚਾ ਹੈ ਉਹ ਇਹੀ ਹੈ ਕਿ ਸਭ ਤੋਂ ਵੱਡਾ ਗਿਆਨ ਜਿਹੜਾ ਹੈ ਉਹ ਆਪਣੇ ਆਪ ਦੀ ਪਹਿਚਾਣ ਕਰਨਾ। ਗੁਰਬਾਣੀ ਦੇ ਵਿੱਚ ਗਿਆਨ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਆ ਗਿਆਨ ਦਾ ਸੁਰਮਾ ਮੈਨੂੰ ਗੁਰੂ ਨੇ, ਮੇਰੇ ਸਤਿਗੁਰੂ ਨੇ ਪ੍ਰਦਾਨ ਕੀਤਾ, ਬਖਸ਼ਿਸ਼ ਕੀਤਾ, ਮੇਰੀਆਂ ਸੁਰਤੀ ਦੇ ਨੈਣਾਂ ਦੇ ਵਿੱਚ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਕਿਉਂਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਾ ਉਸ ਗੁਰੂ ਦਾ ਮੈਨੂੰ ਸੰਤ ਦਾ ਮਿਲਾਪ ਹੋਇਆ, ਤੇ ਹੋਇਆ ਕਿ ਮੇਰੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਹੋਇਆ ਇੱਕ ਉਸ ਬ੍ਰਹਮ ਗਿਆਨ ਮੈਨੂੰ ਹੋ ਗਿਆ, ਪਰ ਬ੍ਰਹਮ ਗਿਆਨ ਆਪੇ ਤੋਂ ਹੁੰਦਾ, ਕਿਉਂਕਿ ਗੁਰਬਾਣੀ ਗੁਰਸਿੱਖ ਦਾ ਜਿਹੜਾ ਸਿੱਖੀ ਦਾ ਜਿਹੜਾ ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਗੋਲ ਡੈਸਟੀਨੇਸ਼ਨ ਮੰਜ਼ਿਲ, ਉਹ ਸਚਿਆਰਾ ਬਣਨਾ ਕਿ ਉਹ ਸਚਿਆਰਾ ਹੋਈਏ ਕਿ ਕੂੜਾ ਟੁੱਟੇ ਪਾਲ, ਕੂੜ ਦੀ ਦੀਵਾਰ ਕਿਵੇਂ ਟੁੱਟੇਗੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਉਸ ਕੂੜ ਦੀ ਦੀਵਾਰ ਨੂੰ ਤੋੜਨ ਵਾਸਤੇ ਪਹਿਲਾਂ ਆਪਣੇ ਆਪ ਨੂੰ ਸਮਝਣਾ ਹੈ। ਕਾਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ। ਜਿਹੜੀ ਇਹ ਹਲਕੀ ਜਿਹੀ ਭਰਮ ਦੀ ਹੋਮੇ ਦੀ ਦਾ ਜਿਹੜਾ ਪਰਦਾ ਹੈ, ਇਹ ਤਦ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਨੂੰ ਅੰਡਰਸਟੈਂਡ ਨਹੀਂ ਕੀਤਾ ਜਾ ਸਕਦਾ। ਤੇ ਫਿਰ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਲੈਂਦਾ, ਸਾਰੀ ਬਾਣੀ ਹੀ ਜਿਹੜੀ ਆ ਉਹ ਮਨ ਸਮਝਾਉਣ ਤੇ ਹੀ ਆ। ਆਪਾਂ ਪਿਛਲੇ ਪ੍ਰੋਗਰਾਮਾਂ ਚ ਵੀ ਇਹੀ ਕਿਹਾ ਸੀ, ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਹਾਂ, ਜਦੋਂ ਆਨੰਦ ਦੀ ਅਵਸਥਾ ਆਉਂਦੀ ਆ, ਆਨੰਦ ਸਾਹਿਬ ਦਾ ਪਾਠ ਕਰਦੇ ਹਾਂ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਇਹ ਮੇਰੀ ਮਾਤਾ, ਜਦੋਂ ਮੈਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ, ਪਾਓ ਪਾ ਸਤਿਗੁਰੂ ਦਾ ਮਿਲਾਪ ਕਿਵੇਂ ਉਹਦੀ ਸਮਝ ਆਉਣੀ, ਜਿਵੇਂ ਬਾਣੀ ਚ ਆਉਂਦਾ ਨਾ ਹੁਕਮ, ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜ ਜਾਂਦਾ, ਬਾਕੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕਾਰਨ ਕਰਨ ਕਰੀਮ ਕਿਰਪਾ ਤਾਰ ਰਹੀ, ਸਾਰਾ ਕੁਛ ਕੋਈ ਕਰਦਾ, ਪਰ ਇਸੇ ਸ਼ਬਦ ਅੰਤ ਦੇ ਵਿੱਚ ਗੁਰੂ ਸਾਹਿਬ ਫੈਸਲਾ ਕਰਦਾ ਜੋ ਕਰੋ। ਜਦ ਤੱਕ ਹੁਕਮ ਦੀ ਪਹਿਚਾਣ ਨਹੀਂ ਹੁੰਦੀ, ਹੁਕਮ ਦੀ ਸਮਝ ਨਹੀਂ ਆਉਂਦੀ, ਕਹੋ ਨਾਨਕ ਗੁਰਪਰਮ ਚੁਕਾਇਆ ਪ੍ਰਭ ਅਵਿਨਾਸੀ ਕਰਮੇ ਪਾ, ਇਸੇ ਇਸੇ ਸ਼ਬਦ ਚ ਹੀ ਆ ਕਿ ਜਿਹੜਾ ਅਕਾਲ ਪੁਰਖ ਦਾ ਮਿਲਾਪ ਹੈ ਉਹ ਹੁਕਮ ਦੀ ਸਮਝ, ਯਾਨੀ ਕਿ ਜਿਸ ਨੇ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਜਿਆ, ਉਸਨੂੰ ਉਸ ਅਕਾਲ ਪੁਰਖ ਦੀ ਸਮਝ ਆ ਗਈ। ਪਰ ਹੁਕਮ ਦੀ ਪਛਾਣ ਕਿਵੇਂ ਹੋਏਗੀ, ਹੋਮੇ ਖਤਮ ਹੋਏਗੀ, ਆਪਣੇ ਆਪ ਦੀ ਸਮਝ ਆਏਗੀ। ਇਸੇ ਕਰਕੇ ਬਾਣੀ ਚਾਹੁੰਦਾ ਮਨ ਜੀਤੈ ਜਗ ਜੀਤ ਸਾਰੀ। ਹਾਂ, ਆਪਾਂ ਆਨੰਦ ਸਾਹਿਬ ਦੀ ਗੱਲ ਕਰ ਰਹੇ ਸੀ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇਹਦੀ ਸਾਰੀ ਪੌੜੀ ਜਾਂਦਾ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਖੁਸ਼ੀਆਂ ਆਨੰਦ ਅਵਸਥਾ ਆ ਗਈ। ਪਰ ਇਹ ਕਿਵੇਂ ਆਈ, ਜਿਹੜਾ ਰਸਤਾ ਦੱਸਦੇ ਨੇ ਗੁਰੂ ਅਮਰਦਾਸ ਪਾਤਸ਼ਾਹ, ਦੂਜੀ ਪੌੜੀ ਚ ਕਹਿ ਰਿਹਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਤੂੰ ਹਮੇਸ਼ਾ ਉਸ ਰਸਤੇ ਤੇ ਤੁਰ, ਹਰੀ ਦੇ ਨਾਲ, ਹਰੀ ਦੇ ਕਹਿੰਦੇ ਨਾ ਪੈ ਕੇ ਚਰਨ ਕਰ ਪਾਓ ਕੇ, ਉਸੇ ਰਸਤੇ ਤੇ ਤੁਰ ਪੈ ਕੇ ਚਰਨ, ਡਿਸਿਪਲਿਨ ਦਾ ਮਾਰਗ ਚੋਂ ਚਰਨ ਤੇਰੇ ਉਸੇ ਪਾਸੇ ਜਾਣ, ਸੋ ਉਹ ਰਸਤਾ ਚੋਂ ਹਮੇਸ਼ਾ ਹੀ ਆਠ ਪੈ ਤੇ ਤੂੰ ਆਨੰਦ ਦੇ ਵਿੱਚ ਹੀ ਰਹੇਗਾ, ਕਿਉਂਕਿ ਤੈਨੂੰ ਸਤਿਗੁਰੂ ਜਦੋਂ ਪਾਇਆ ਨਾ, ਕਿਵੇਂ ਪਾਇਆ, ਮਨ ਨੂੰ ਸਮਝਾ ਕੇ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ, ਜਿਸ ਵਿਅਕਤੀ ਨੂੰ ਇਸ ਜ਼ਮਾਨੇ ਦੇ ਵਿੱਚ, ਇਸ ਹਾਲਾਤ ਇਹਨਾਂ ਹਾਲਾਤਾਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਹੜਾ ਉਸ ਰੰਗ ਚ ਰੰਗਿਆ ਗਿਆ, ਕਿਉਂਕਿ ਬਾਣੀ ਦੇ ਵਿੱਚ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਆ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ, ਸਰੀਰ ਨੂੰ ਸਫਾਈ ਜਿਹੜੀ ਆ ਉਹ ਪਾਣੀ ਦੇ ਨਾਲ ਕੀਤੀ ਜਾ ਸਕਦੀ ਆ, ਹੋਰ ਵੱਧ ਗੰਦਗੀ ਹੋਏਗੀ ਭਰੀਏ, ਮੂੰਹ ਤਪਲੀਤੀ ਕੱਪੜ ਹੋਏ ਦੇ ਸਾਬਣ ਲਈ ਉਹ ਤੋਂ ਉਹਨੂੰ ਸਾਬਣ ਨਾਲ ਕੈਮੀਕਲ ਦੇ ਨਾਲ ਧੋ ਕੇ ਪਾਣੀ ਨਾਲ ਧੋਵਾਂਗੇ। ਭਰੀਆ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਲਾਂ ਨਹੀਂ ਕਰਾਂਗੇ, ਉਸ ਨੂੰ ਨਾਮ ਦੇ ਰੰਗ ਚ ਹੀ ਰੰਗਿਆਂ ਸਾਫ਼ ਕੀਤਾ ਜਾ ਸਕਦਾ। ਜੇ ਬੰਦੇ ਦੀ ਸੋਚ ਗੰਦੀ ਹੋਈ ਹੋਵੇ, ਮਲੀਨ ਹੋਈ ਹੋਵੇ, ਮਾੜੀ ਹੋਈ ਹੋਵੇ, ਸੋ ਇਸੇ ਕਰਕੇ ਨਾਮ ਦੇ ਰੰਗ ਚ ਇੱਥੇ ਵੀ ਇਹੀ ਕਹਿੰਦੇ ਆ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸਤਾਂ ਕੇ ਜਾਂ ਕਰ ਸਕਦਾ। ਉਹ ਮਨੁੱਖ ਜਿਹੜਾ ਪੂਰੇ ਸਤਿਗੁਰੂ ਤੋਂ ਜੁਗਤੀ ਲੈ ਕੇ, ਪੂਰੇ ਸਤਿਗੁਰੂ ਨੂੰ ਮਿਲ ਕੇ ਆਪਣੇ ਆਪ ਨੂੰ ਜਿਣ ਜਿਣ ਦਾ ਸੋਚ ਹੀ ਲੈ ਕੇ ਆਪਣੇ ਆਪ ਨੂੰ ਜਿਣਦਾ ਹੈ, ਉਹ ਬਲ, ਉਹ ਕਲਾ, ਉਹ ਗੁਰ, ਉਹ ਜੁਗਤੀ ਪ੍ਰਾਪਤ ਕਰ ਲੈਂਦਾ ਹੈ ਜਿਹਦੇ ਨਾਲ ਆਪਣੇ ਆਪ ਨੂੰ ਕਾਬੂ ਚ ਰੱਖਣਾ, ਆਪਣੇ ਆਪ ਨੂੰ ਸਮਝਣਾ, ਫਿਰ ਹਰ ਸ਼ੈ ਉਸਦੇ ਅਧੀਨ ਹੈ। ਜੀਵਨ ਦਾ ਹਰ ਰਸਤਾ ਉਹ ਜਾਣਦਾ ਹੈ, ਯਾਨੀ ਕਿ ਉਸ ਦੇ ਉਹ ਇਤਨਾ ਗੁਣਵਾਨ ਹੋ ਜਾਂਦਾ ਹੈ ਕਿ ਉਸ ਦੇ ਰਸਤੇ ਦੀ ਕੋਈ ਰੁਕਾਵਟ ਹੀ ਨਹੀਂ ਬਣਦਾ। ਪਰ ਕਿਵੇਂ? ਤੇ ਉਹੀ ਸੂਰਮਾ ਹੈ ਜਿਸ ਨੂੰ, ਕਿਉਂਕਿ ਉਹ ਹਰੀ ਦੇ ਰੰਗ ਚ ਰੰਗਿਆ ਗਿਆ, ਉਸ ਨੂੰ ਜ਼ਿੰਦਗੀ ਦੀ, ਕਿਉਂਕਿ ਗੁਰਬਾਣੀ ਚ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਜੀਵਨ ਹੈ ਇਹ ਕੁਝ ਤਿਆਗਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੰਸਾਰ ਤਿਆਗ ਕੇ ਭੱਜ ਕੇ ਚਲੇ ਜਾਓ। ਤਿਆਗਣ ਦਾ ਮਤਲਬ ਇਹ ਆ ਕਿ ਜੇ ਕੋਈ ਅਮੀਰ ਤੋਂ ਅਮੀਰ ਆਦਮੀ ਵੀ ਹੈਗਾ, ਉਸਦੀ ਮਾਨਸਿਕ ਸੋਚ ਇਹ ਹੋਣੀ ਚਾਹੀਦੀ ਆ, ਕਿਉਂਕਿ ਉਸਨੂੰ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਤਿਆਗਣਾ, ਤਿਆਗਣ ਅਨੇਕਾ ਕਾਮ ਕ੍ਰੋਧ ਲੋਭ ਮੋਹ ਤਿਆਗ। ਹੁਣ ਤਿਆਗਣ ਦੀ ਅਵਸਥਾ ਮਤਲਬ ਇਹ ਨਹੀਂ ਹੈ ਕਿ ਉਸਦਾ ਮਤਲਬ ਹੈ ਕਿ ਜੇ ਕੋਈ ਲਕਸ਼ਰੀ ਲਾਈਫ ਜੀ ਰਿਹਾ, ਮਾਨਸਿਕ ਅਵਸਥਾ ਉਸਦੀ ਇਹ ਹੋਣੀ ਚਾਹੀਦੀ ਹੈ ਜੇ ਕੱਲ ਨਹੀਂ ਆ ਉਹਦੇ ਜੀਵਨ ਤੇ ਫਰਕ ਨਹੀਂ ਪੈਣਾ ਚਾਹੀਦਾ। ਇੱਕ ਪੁਰਾਣੀ ਮਿਸਾਲ, ਇੱਕ ਕਹਾਣੀ ਕਿਸੇ ਵਿਅਕਤੀ ਨੇ ਦੱਸੀ, ਇਹ ਜ਼ਰੂਰੀ ਹੁੰਦਾ ਕਿ ਉਹ ਕਹਾਣੀਆਂ ਸੱਚ ਹੋਈਆਂ ਹੋਣ, ਪਰ ਸਮਝਾਉਣ ਵਾਸਤੇ ਕਈ ਵਾਰੀ ਕਹਾਣੀ ਨੂੰ ਬਣਾਇਆ ਜਾਂਦਾ ਹੈ, ਵਿਚਾਰਿਆ ਜਾਂਦਾ ਹੈ। ਜਿਵੇਂ ਉਹ ਕਹਿੰਦਾ ਕਿ ਜੰਗਲ ਦੇ ਇੱਕ ਬਹੁਤ ਅੱਛਾ ਸਾਧੂ ਸੀ, ਉਹਦੇ ਦਰਸ਼ਨਾਂ ਨੂੰ ਕੋਈ ਰਾਜਾ ਆਇਆ ਤੇ ਉਸਨੇ ਉਹਨੂੰ ਬੇਨਤੀ ਕੀਤੀ ਕਿ ਤੁਸੀਂ ਚੱਲੋ ਮੇਰੇ ਮਹਿਲਾਂ ਚ ਰਹੋ, ਆ ਕੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਧੂ ਉੱਠ ਕੇ ਆ ਗਏ, ਉਹ ਮਹਿਲਾਂ ਚ ਰਹਿਣ ਲੱਗੇ, ਉਹਨਾਂ ਦੀ ਸੇਵਾ ਹੁੰਦੀ ਰਹੀ। ਉਹ ਆਮ ਜ਼ਿੰਦਗੀ ਦੇ ਜਿਹੜੀਆਂ ਵੀ ਸਹੂਲਤਾਂ ਸਨ ਉਹ ਇੰਜੋਏ ਕਰਦੇ ਰਹੇ। ਤੇ ਇੱਕ ਦਿਨ ਉਸ ਰਾਜੇ ਦੇ ਦਿਲ ਚ ਖਿਆਲ ਆਇਆ ਕਿ ਹੁਣ ਇਹਦੇ ਤੇ ਮੇਰੇ ਚ ਫਰਕ ਕੀ ਹੈ, ਇਹ ਵੀ ਸਾਰਾ ਆਨੰਦ ਮਾਣ ਰਿਹਾ। ਤੇ ਉਸਨੇ ਇੱਕ ਦਿਨ ਉਸ ਸਾਧੂ ਨੂੰ ਕਹਿ ਦਿੱਤਾ ਕਿ ਤੁਹਾਡੇ ਤੇ ਮੇਰੇ ਚ ਕੀ ਫਰਕ ਹੈ, ਤੁਸੀਂ ਵੀ ਉਹ ਸਾਰਾ ਕੁਝ ਮਾਣ ਰਹੇ ਹੋ। ਸਾਧੂ ਨੇ ਕਿਹਾ ਫਰਕ ਹੈ। ਕਹਿੰਦਾ ਕੀ ਹੈ? ਉਹਨੇ ਕਿਹਾ ਠੀਕ ਆ, ਚੱਲ ਤੈਨੂੰ ਫਰਕ ਦੱਸਦਾ, ਇੱਥੇ ਨਹੀਂ ਦੱਸਦਾ, ਬਾਹਰ ਨਿਕਲ, ਬਾਹਰ ਦੱਸ। ਮਹਿਲ ਤੋਂ ਬਾਹਰ ਆਏ, ਉਹਨੇ ਕਿਹਾ ਥੋੜਾ ਹੋਰ ਅੱਗੇ ਦੱਸਦਾ। ਥੋੜਾ ਹੋਰ ਅੱਗੇ ਗਿਆ, ਇੱਕ ਪੁਲ ਸੀ, ਨਦੀ ਸੀ, ਪਾਰ ਕੀਤਾ, ਕਹਿੰਦਾ ਉੱਥੇ ਦੱਸਾਂਗਾ। ਉੱਥੇ ਜਾ ਕੇ ਕਹਿਣ ਲੱਗਾ ਰਾਜੇ ਨੂੰ, ਚੱਲ ਚਲੀਏ। ਕਹਿੰਦਾ ਕਿੱਧਰ? ਕਹਿੰਦਾ ਜੰਗਲ ਚ। ਉਹ ਕਹਿੰਦਾ ਮੈਂ ਕਿੱਦਾਂ ਜਾ ਸਕਦਾ, ਮੇਰੇ ਲਾਮ ਲਸ਼ਕਰ ਏ, ਮੇਰੇ ਇੱਥੇ ਮਹਿਲ ਏ, ਮੇਰੀਆਂ ਜ਼ਿੰਮੇਵਾਰੀਆਂ ਨੇ, ਮੈਂ ਮੇਰੀਆਂ ਫੌਜਾਂ ਨੇ, ਮੇਰਾ ਸਾਰਾ ਕੁਝ, ਮੈਂ ਛੱਡ ਕੇ ਕਿਵੇਂ ਜਾ ਸਕਦਾ। ਕਹਿੰਦਾ ਨਹੀਂ ਇਹੀ ਤੇ ਫਰਕ ਹੈ ਤੇ ਮੈਂ ਜਾ ਰਿਹਾ। ਬਾਦਸ਼ਾਹ ਨੂੰ ਉਸ ਵੇਲੇ ਸਮਝ ਆਈ ਕਿ ਵਾਕਈ ਉਹ, ਕਿਉਂਕਿ ਉਹਨੇ ਇਹ ਕਿਹਾ ਕਿ ਬਈ ਫਰਕ ਇਹੀ ਸੀ ਕਿ ਜੇ ਮੈਨੂੰ ਮਿਲ ਗਿਆ ਤੇ ਮੈਂ ਉਸਨੂੰ ਇੰਜੋਏ ਕਰ ਲਿਆ, ਨਹੀਂ ਤਾਂ ਮੇਰੀ ਜਿਹੜੀ ਮੰਜ਼ਲ ਹੈ ਯਾਨੀ ਕਿ ਮੇਰੇ ਵਾਸਤੇ ਰਹਿ ਗਿਆ ਆ ਗਿਆ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜੀ ਚੀਜ਼ ਜ਼ਿੰਦਗੀ ਦੇ ਵਿੱਚ ਆਈ ਹੈ ਉਹ ਜਾ ਵੀ ਸਕਦੀ ਹੈ। ਤੇ ਇਸੇ ਕਰਕੇ ਤਿਆਗੀ ਮਨੁੱਖ ਜਿਹੜਾ ਹੈ, ਜਿਹੜਾ ਆਪੇ ਨੂੰ ਸਮਝ ਲੈਂਦਾ, ਜਿਸ ਨੂੰ ਇਹ ਗਿਆਨ ਆਪੇ ਨੂੰ ਸਮਝਿਆ, ਉਸਨੂੰ ਗਿਆਨ ਹੋ ਗਿਆ, ਤੇ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਆ, ਤਿਆਗ ਇਹੀ ਆ ਕਿ ਜਿਸ ਅਵਸਥਾ ਦੇ ਵਿੱਚ ਰਹੋ ਉਸੇ ਵਿੱਚ, ਯਾਨੀ ਕਿ ਜੇ ਦੌਲਤ ਕਿਸੇ ਟਾਈਮ ਚਲੀ ਜਾਂਦੀ ਹੈ, ਦੌਲਤ ਗੁਜ਼ਰਾਨ ਹੈ। ਗੁਰਸਿੱਖੀ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ਾਹ ਦੌਲਾ ਨੂੰ ਇਹ ਜਵਾਬ ਦਿੱਤਾ ਸੀ, ਤੇ ਉਹ ਗੁਜ਼ਰਾਨ ਜਿਹੜਾ ਹੈ ਜੇ ਉਹ ਹੈ ਤੇ ਉਸਨੂੰ ਹੰਡਾਣਾ ਹੈ, ਨਾਜਾਇਜ਼ ਤਰੀਕੇ ਨਾਲ ਨਹੀਂ, ਜਾਇਜ਼ ਤਰੀਕੇ ਦੇ ਨਾਲ, ਕਿਉਂਕਿ ਮਿਹਨਤ ਸਿੱਖੀ ਦਾ ਪਹਿਲਾ ਅਸੂਲ ਹੀ ਹੈ। ਕਾਲ ਖਾਏ ਕਿ ਹੱਥੋਂ ਦੇ ਨਾਨਕ, ਕਾਲ ਕਮਾਈ ਕਰਨੀ ਹੈ, ਮਿਹਨਤ ਕਰਨੀ ਹੈ, ਰੋਜ਼ਗਾਰ ਪੈਦਾ ਕਰਨਾ, ਗੁਜ਼ਰਾਨ ਪੈਦਾ ਕਰਨਾ, ਪਰ ਨਾਲ ਦੀ ਨਾਲ ਉਹਦੇ ਨਾਲ ਜੁੜਿਆ ਵੀ ਰਹਿਣਾ, ਕਿਉਂਕਿ ਉਹ ਵੀ ਨੇਕ ਕਮਾਈ ਕਰਕੇ। ਇਸੇ ਕਰਕੇ ਜਿਸ ਜੀਵਨ ਨੂੰ ਗੁਰਸਿੱਖ ਨੇ ਗੁਜ਼ਾਰਨਾ ਹੈ, ਉਸ ਨੂੰ ਗੁਜ਼ਾਰਨ ਵਾਸਤੇ ਗਿਆਨ ਚਾਹੀਦਾ ਹੈ। ਤਾਂ ਹੀ ਕਹਿੰਦੇ ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਪਿਠਿਆ ਨਾਨਕ ਮਨ। ਗਿਆਨ ਜਿਹੜਾ ਹੈ ਆਪੇ ਨੂੰ, ਜਦੋਂ ਆਪਾ ਆਪਣੀ ਪਹਿਚਾਣ ਹੋ ਗਈ ਨਾ, ਆਤਮ ਜਿਣੈ ਸਗਲ ਵਸਤਾਂ, ਫਿਰ ਉਸਨੂੰ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹੋ ਜਾਂਦਾ, ਕਿਉਂਕਿ ਉਹ ਵਿਅਕਤੀ ਨਾ ਪਾਸਟ ਦੇ ਹਾਲਾਤ ਦੇ ਵਿੱਚ ਝੂਰਦਾ ਰਹਿੰਦਾ ਹੈ, ਨਾ ਉਸਨੂੰ ਫਿਊਚਰ ਦੀ ਕੋਈ ਪਰੇਸ਼ਾਨੀ ਹੁੰਦੀ, ਹਾਲ ਚ ਜੀ ਰਿਹਾ ਹੁੰਦਾ, ਤੇ ਹਾਲ ਦੇ ਵਿੱਚ ਹੀ, ਵਰਤਮਾਨ ਦੇ ਵਿੱਚ ਹੀ ਜੀਣਾ ਜਿਹੜਾ ਹੈ, ਉਸੇ ਜ਼ਿੰਦਗੀ ਦੇ ਬਾਰੇ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਕਿਉਂਕਿ ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਹੈ, ਸਤਿਗੁਰੂ ਤੋਂ ਉਸ ਮਾਰਗ ਦਾ ਦੀ ਪਹਿਚਾਣ ਹੁੰਦੀ ਹੈ, ਸਤਿਗੁਰੂ ਆਪੇ ਨੂੰ ਸਮਝਣ ਦਾ ਗੁਰ ਦੱਸਦਾ ਹੈ, ਯੁਗਤੀ ਦੱਸਦਾ ਹੈ, ਤੇ ਫਿਰ ਮਨੁੱਖ ਇਸ ਜੀਵਨ ਦੇ ਵਿੱਚ ਪਾਂਜਵਾਦੀ ਨਹੀਂ ਹੁੰਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਣਦਿਆਂ ਵਿੱਚੇ ਹੋਵੇ ਮੁਕਤ। ਇਹ ਨਹੀਂ ਆ ਕਿ ਕਿਸੇ ਨੇ ਹੱਥਾਂ ਤੇ ਖਾਣਾ ਸ਼ੁਰੂ ਕਰਤਾ, ਨਹੀਂ ਜੀ, ਉਹਦੇ ਕੋਲ ਜਿਹੜੀਆਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਵੀ, ਜੇ ਹੁਣ ਕਿਸੇ ਨੇ ਪ੍ਰਚਾਰਕ ਨੇ ਵੀ ਕਿਸੇ ਨੇ ਆਣਾ, ਕਿੰਨਾ ਵੀ ਤਿਆਗੀ ਹੋਏਗਾ, ਜੇ ਉਹ ਹਵਾਈ ਜਹਾਜ਼ ਤੇ ਹੀ ਉੱਥੋਂ ਆਏਗਾ ਨਾ, ਜਿਹੜੀਆਂ ਸਾਇੰਸ ਦੀਆਂ ਕਾਢਾਂ ਨੇ, ਕਿ ਉਹ ਤਿਆਗ ਕਰੇਗਾ ਉਸ? ਆਪਾਂ ਤੁਹਾਡੇ ਨਾਲ ਪ੍ਰਚਾਰ ਕਰ ਰਹੇ ਹਾਂ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਵਿਗਿਆਨ ਦੇ ਹੀ ਸੰਦ ਨੇ, ਪੂਰੀ ਵਰਲਡ ਦੇ ਵਿੱਚ ਆਵਾਜ਼ ਜਾ ਰਹੀ ਹੈ। ਸੋ ਇਹਨਾਂ ਚੀਜ਼ਾਂ ਨੂੰ, ਯਾਨੀ ਕਿ ਜ਼ਿੰਦਗੀ ਨੂੰ, ਹਾਂ ਜੇ ਅਵਸਥਾ ਇਹੋ ਜਿਹੀ ਆਉਂਦੀ ਹੈ ਕਿ ਸਾਰਾ ਕੁਝ ਚਲਾ ਜਾਂਦਾ ਹੈ, ਫਿਰ ਵੀ ਮਨੁੱਖ ਨੂੰ ਮਾਯੂਸ ਨਹੀਂ ਹੋਣਾ ਜ਼ਿੰਦਗੀ ਤੋਂ, ਉਸ ਨੂੰ ਤਿਆਗ ਕਿਹਾ ਜਾਂਦਾ। ਤੇ ਆਓ ਆਪਾਂ ਇਸੇ ਹੀ ਗੱਲ ਨੂੰ ਪੱਲੇ ਬੰਨ ਕੇ ਤੁਰੀਏ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲਣਦਿਆਂ ਪਹਿਨਣਦਿਆਂ ਖਾਣਦਿਆਂ ਵਿੱਚੇ ਹੋਵੇ ਮੁਕਤ। ਆਪਣੇ ਆਪ ਨੂੰ ਸਮਝਣ ਦੇ ਨਾਲ ਹੀ ਗਿਆਨ ਜਿਹੜਾ ਉਹ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਵਿੱਤਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਉਸ ਅਕਾਲ ਪੁਰਖ ਦੀ ਮਹਾਨਤਾ ਦਾ ਵਰਣਨ ਕਰਦੇ ਹਨ। ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਅਸੀਂ ਸੁਣ ਸੁਣ ਕੇ ਉਸ ਦੀ ਸਿਫਤ ਬਿਆਨ ਕਰ ਦਿੰਦੇ ਹਾਂ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਸਿਫਤ ਸਲਾਹ ਕਰਨ ਦੀ ਤਾਂਗ ਪੈਦਾ ਕਰ ਦਿੰਦਾ ਹੈ। ਜੇ ਕਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਅਤੇ ਬੜੇ ਬੜੇ ਤਪ ਸਹਾਰ ਕੇ ਦਿਵ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਹਾਸਲ ਕਰਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤੱਕ ਹੋ ਆਈਏ, ਜੇ ਅਮੁੱਕ ਸ਼ਾਹੀ ਨਾਲ ਲੱਖਾਂ ਮਣ ਕਾਗਜ਼ਾਂ 'ਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇੱਕ ਸਾਰ ਲਿਖਦੇ ਜਾਈਏ, ਤਾਂ ਵੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਉਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਉਸਦਾ ਕੋਈ ਸ਼ਰੀਕ ਨਹੀਂ ਹੈ। ਜਿਸ 'ਤੇ ਮਿਹਰ ਕਰੇ ਉਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ। ਪੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾ ਆਵੇ।

0: ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ। ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਇਨ ਬਿਦ ਸਾਗਰ ਤਰੀਏ ਜੀਵ ਧਿਆਨ ਨਹਿ ਮਰੀਏ। ਅੱਜ ਦਾ ਟਾਪਿਕ ਵੀ ਜਿਹੜਾ ਹੈ ਗੁਰਮਤ ਮੁਤਾਬਕ ਜੀਵਨ ਦਾ ਮਨੋਰਥ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਸਾਫ ਜੀਵਨ ਦਾ ਮਕਸਦ ਦੱਸਦੇ ਨੇ, ਸਪਸ਼ਟ ਹੈ। ਬੇਸ਼ੱਕ ਸਾਨੂੰ ਹੋਰ ਹੋਰ ਕਰਮ ਕਾਂਡਾਂ ਵੱਲ, ਹੋਰ ਹੋਰ ਕਈ ਇਹੋ ਜਿਹੇ ਕੋਨਸੈਪਟਸ ਕਹਿ ਦਿਓ, ਸੰਕਲਪ ਲੈ ਕਹਿ ਦਿਓ, ਜਿਨ੍ਹਾਂ ਦੇ ਬਾਰੇ ਪ੍ਰੇਰਣਾ ਦਿੱਤੀ ਜਾਂਦੀ ਹੈ ਸਾਡੇ ਟਾਡੀਆਂ ਦੁਆਰਾ, ਸਾਡੇ ਕਥਾਵਾਚਕਾਂ ਦੁਆਰਾ, ਪਰ ਕੋਈ ਵੀ ਜੀਵਨ ਦੇ ਉਸ ਪੱਖ ਨੂੰ ਜਿਸ ਦੇ ਵਿੱਚ ਜੀਵਨ ਦਾ ਮਨੋਰਥ ਹੈ, ਸਮਝਾਉਣ ਦੀ ਗੱਲ ਕੋਈ ਨਹੀਂ ਕਰਦਾ। ਜੀਵਨ ਦਾ ਮਨੋਰਥ ਅਸੀਂ ਰੋਜ਼ ਨਿਤਨੇਮ ਕਰਦੇ ਹਾਂ, ਸੰਧਿਆ ਦੇ ਵੇਲੇ ਬਾਣੀ ਪੜ੍ਹਦੇ ਹਾਂ, ਨੌ ਸ਼ਬਦਾਂ ਦਾ ਸੰਗ੍ਰਹਿ ਹੈ, ਸੌ ਦਰ ਸੌ ਪੁਰਖ, ਦੋ ਸੰਗ੍ਰਹਿਾਂ ਦੇ ਵਿੱਚ। ਅਤੇ ਪੰਚਮ ਪਾਤਸ਼ਾਹ ਫਰਮਾਉਂਦੇ ਨੇ, ਪਈ ਪ੍ਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹੀ ਜੀਵਨ ਦਾ ਮਨੋਰਥ ਹੈ। ਪਾਓ, ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਵਾਲ ਕਰਦੇ ਆ ਕਿ ਮਨੁੱਖ ਨੇ ਜਦੋਂ ਸਚਿਆਰਾ ਬਣਨਾ ਹੈ, ਉਹ ਸੱਚ ਹੈ ਅਤੇ ਉਸ ਸੱਚ ਵਰਗਾ ਗਾਡ, ਗਾਡ ਲਾਈਕ, ਉਸ ਦੇ ਗੁਣਾਂ ਨੂੰ ਧਾਰਨ ਕਰਨ ਨਾਲ ਉਹ ਕਿਵੇਂ ਹੋਣਗੇ? ਉਹ ਕਿਸੇ ਕਰਮਕਾਂਡ ਨਾਲ ਨਹੀਂ ਹੋਣਗੇ, ਬਲਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਉਸ ਮਕਸਦ ਨੂੰ ਸਮਝਦੇ ਹਾਂ। ਕਿਸੇ ਇੱਕ ਬਹੁਤ ਅੱਛੇ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਪਿਆਸ ਲੱਗੀ ਸੀ ਬੜੀ ਸ਼ਿੱਦਤ ਦੀ, ਪਰ ਪਾਣੀ ਜਿਹੜਾ ਕੋਲ ਸੀ ਉਹਦੇ 'ਚ ਜ਼ਹਿਰ ਸੀ, ਜੇ ਪੀ ਲੈਂਦੇ ਤਾਂ ਮਰ ਜਾਂਦੇ, ਜੇ ਨਾ ਪੀਂਦੇ ਤਾਂ ਵੀ ਮਰ ਜਾਂਦੇ। ਅਤੇ ਉਹ ਅੱਗੇ ਕਹਿੰਦਾ ਬਸ ਇਹੀ ਦੋ ਸਵਾਲ ਨੇ, ਇਹੀ ਦੋ ਮਸਲੇ ਨੇ, ਜਿਹੜਾ ਜ਼ਿੰਦਗੀ ਪਰ ਹੱਲ ਨਹੀਂ ਹੋਏ, ਨਾ ਨੀਂਦ ਹੀ ਪੂਰੀ ਹੋਈ, ਨਾ ਸੁਪਨੇ ਪੂਰੇ ਹੋਏ। ਵਕਤ ਨੇ ਕਿਹਾ ਕਾਸ਼ ਸਮੇਂ ਦੀ ਗੱਲ ਆ ਗਈ, ਥੋੜ੍ਹਾ ਹੋਰ ਸਬਰ ਹੁੰਦਾ। ਸਬਰ ਨੇ ਕਿਹਾ ਕਾਸ਼ ਥੋੜ੍ਹਾ ਹੋਰ ਵਕਤ ਹੁੰਦਾ। ਅਤੇ ਉਹ ਬੰਦਾ ਕਹਿੰਦਾ ਹੈ ਸ਼ਿਕਾਇਤਾਂ ਤਾਂ ਬਹੁਤ ਨੇ ਇਹ ਜ਼ਿੰਦਗੀ ਤੇਰੇ ਨਾਲ, ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨਾਲੋਂ ਘੱਟ ਹੈ, ਜ਼ਿਆਦਾ ਹੈ, ਨਸੀਬ, ਯਾਨੀ ਬਹੁਤਿਆਂ ਨੂੰ ਉਹ ਵੀ ਨਸੀਬ ਨਹੀਂ ਹੋਇਆ। ਕਿੰਨੀ ਸੋਹਣੀ ਗੱਲ ਹੈ, ਜਿਸ ਵਿੱਚ ਜਿਸ ਨੂੰ ਕਿ ਆਪਾਂ ਜਦੋਂ ਬਾਬਾ ਫਰੀਦ ਜੀ ਦੇ ਇਸ ਕਥਨ ਨੂੰ ਲੈਂਦੇ ਹਾਂ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ। ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਵੀ ਜੀ। ਭਾਵ ਜੋ ਹੈ ਉਹਦੇ 'ਚ ਹੀ ਤੇਰਾ ਤੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ, ਕਿਉਂਕਿ ਗੌਰ ਨਾਲ ਦੇਖਿਆ ਜਾਏ ਤਾਂ ਸਾਡੇ ਕੋਲ ਬਹੁਤ ਹੈ, ਪਰ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਨੇ। ਜੇ ਤਾਂ ਅਸੀਂ ਇਹ ਦੇਖੀਏ ਕਿ ਸਾਡੀਆਂ ਜਿਹੜੀਆਂ ਲੋੜਾਂ ਨੇ, ਜੋ ਜ਼ਰੂਰਤ ਜ਼ਿੰਦਗੀ ਹੈ, ਉਹ ਸਾਨੂੰ ਕਦੀ ਵੀ ਪਰੇਸ਼ਾਨ ਨਹੀਂ ਕਰਦਾ, ਸਾਨੂੰ ਕਿਸੇ ਸਮੱਸਿਆ 'ਚ ਪੈਣ ਦੀ ਲੋੜ ਨਹੀਂ, ਉਦੋਂ ਜ਼ਰੂਰ ਪੂਰੀਆਂ ਹੋ ਜਾਂਦੀਆਂ ਨੇ। ਇਹ ਪ੍ਰਾਕਿਰਤਿਕ ਹੈ, ਕੁਦਰਤ ਦਾ ਇੱਕ ਨਿਯਮ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਨਾ कीड़े नू पत्थर दे विच भी रिजक दिता था, क्योंकि कीड़े नू उसने पैदा ही उत्थे कीता जिथे ओदी ओदा जड़ा जिसनू आपां कहंदे आ कि भई ओदा इकोसिस्टम है सी जिथे ओदी रोजी पहला मौजूद सी। हुण आपां इसे करके गुरबाणी ने सानू ਇਹ ਗੱਲ ਕਹੀ ਕਿ ਭਾਈ ਸਭ ਤੋਂ ਪਹਿਲਾਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰੋ, ਕਰਮ ਕਾਂਡ ਨਾਲ ਨਹੀਂ ਗੁਣਾਂ ਨਾਲ। ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਤਿੰਨ ਪੀੜ੍ਹੀਆਂ ਦੇ ਵਿੱਚ ਪੌੜੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਣਾਂ ਨੂੰ ਕਰਮ ਕਾਂਡ ਨੂੰ ਕਿਵੇਂ ਤਿਆਗ ਕੇ ਗੁਣਾਂ ਨੂੰ ਕਿਵੇਂ ਅਪਣਾਉਣਾ ਹੈ। 28ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਸੋਦਰ ਦੀ ਪੌੜੀ ਤੋਂ ਬਾਅਦ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ। ਜਿਹੜੀਆਂ ਵਸਤਾਂ, ਕਿਉਂਕਿ ਮੈਂ ਇੱਕ ਇੱਕ ਕਰਕੇ ਜ਼ਿਕਰ ਨਹੀਂ ਕਰਾਂਗਾ, ਸਮਾਂ ਆਪਣੇ ਕੋਲ ਇੰਨਾ ਨਹੀਂ ਆ, ਯੋਗੀ ਲੋਕ ਇਸਤੇਮਾਲ ਕਰਦੇ ਨੇ, ਮੁੰਦਰੀਆਂ ਪਾਉਂਦੇ ਨੇ, ਉਹ ਕਹਿੰਦੇ ਆ ਸੰਤੋਖ ਨੂੰ ਮੁੰਦਰੀਆਂ ਬਣਾ ਲੈ, ਸ਼ਰਮ ਪੱਤ ਝੋਲੀ ਮਿਹਨਤ ਨੂੰ ਉਹ ਭਾਂਡਾ ਬਣਾ ਲੈ ਜਿਸ ਦੇ ਵਿੱਚ ਤੂੰ ਮੰਗਦਾ ਹੈ। ਧਿਆਨ ਕੀ ਕਰੇ ਵਿਭੂ, ਜਿਹੜੀ ਸਵਾਹ ਮੰਗਦਾ ਮਲਦਾ ਹੈ ਉਹ ਸਵਾਹ ਮਲਣ ਦੀ ਲੋੜ ਨਹੀਂ ਹੈ, ਧਿਆਨ ਨੂੰ ਹੀ ਉਹ ਵਿਭੂਤੀ ਬਣਾ ਲੈ। ਖਿੰਥਾ ਕਾਲ ਕੁਆਇਆ ਕੁਆਰੀ ਕਾਇਆ ਕੁਆਰੀ ਜੁਗਤ ਡੰਡਾ ਪ੍ਰਤੀਤ। ਹੁਣ ਜਿਹੜੀਆਂ ਇਹ ਵਸਤਾਂ ਵੀ ਨੇ ਤੇਰੇ ਕੋਲ, ਇਸ ਨੂੰ ਤੂੰ ਜੁਗਤੀ ਸਮੇਂ ਦੇ ਅਨੁਕੂਲ ਆਪਣੀ ਪਾਓ, ਅੰਤ ਨੂੰ ਮੌਤ ਨੂੰ ਚੇਤੇ ਰੱਖ। ਇਹ ਸਾਰੇ ਗੁਣਾਂ ਦੀ ਗੱਲ ਜਿਹੜੀ ਆ ਉਹਨਾਂ ਦੇ ਬਦਲੇ ਗੁਰੂ ਸਾਹਿਬ ਕਹਿੰਦੇ ਆ, ਕਰਮ ਕਾਂਡ ਨਹੀਂ ਗੁਣ। ਅਗਲੀ ਪੌੜੀ 'ਚ ਵੀ ਇਹੀ ਜ਼ਿਕਰ ਆਉਂਦਾ ਹੈ, ਭੁਗਤ ਗਿਆਨ ਦਇਆ ਭੰਡਾਰਨ। ਇਸ ਪੌੜੀ ਦੇ ਵਿੱਚ ਵੀ ਸਪਸ਼ਟ ਹੈ ਕਿ ਗਿਆਨ ਨੂੰ ਉਹ ਥਾਂ ਬਣਾ ਲੈ ਭੰਡਾਰਨ ਜਿੱਥੇ ਲੰਗਰ ਵੰਡੀਦਾ, ਉੱਥੇ ਉਹ ਉੱਥੇ ਦਇਆ ਨੂੰ ਹੀ ਉਹ ਰੂਪ ਦੇ ਦੇ। ਅਤੇ ਇਸੇ ਤਰ੍ਹਾਂ ਜਪਜੀ ਸਾਹਿਬ ਦੀ ਅੰਤਲੀ ਪੌੜੀ 'ਚ ਇਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰ ਦਿੰਦੇ ਨੇ। ਉਹ ਕਹਿੰਦੇ ਆ ਜਿਹੜੀ ਅੰਤਲੀ ਪੌੜੀ ਦੇ ਵਿੱਚ ਜ਼ਿਕਰ ਆਉਂਦਾ ਹੈ ਸੁਨਿਆਰੇ ਦਾ, ਦੀ ਮਿਸਾਲ ਦਿੰਦੇ ਨੇ ਉੱਥੇ ਵੀ। ਅਤੇ ਐਰਣ ਉਹਦਾ ਜਿਹੜਾ ਉਹ ਜਿਹੜੀ ਜਿਹੜੀ ਉਹ ਆ ਉਹ ਜਿਸ 'ਤੇ ਲੋਹਾ ਕੁੱਟਿਆ ਜਾਂਦਾ ਹੈ, ਜਾਂ ਸੋਨਾ ਜਿਸ 'ਤੇ ਥੱਲੇ ਰੱਖ ਕੇ ਜਿਸ 'ਤੇ ਉੱਪਰ ਥੋੜੀ ਮਾਰੀ ਜਾਂਦੀ ਹੈ। ਚੱਤ ਪਹਾਰਾ ਜਿਹੜੀ ਉਹ ਦੁਕਾਨ ਹੈ ਉਹ ਕਿਰਦਾਰ ਦੀ ਬਣਾ। ਤੇਰੇ ਅੰਦਰ ਗੁਣ ਧੀਰਜ ਚਾਹੀਦਾ, ਸੁਨਿਆਰੇ ਵਰਗਾ ਧੀਰਜ ਸੁਨਿਆਰ। ਐਰਣ ਮਤ, ਮਤ ਨੂੰ, ਸੋਚ ਨੂੰ, ਅਕਲ ਨੂੰ ਉਹ ਜਿਹੜੀ, ਯਾਨੀ ਕਿ ਜਿਸਨੂੰ ਐਰਣ ਕਹਿੰਦੇ ਆ, ਜਿਸ ਦੇ ਉੱਪਰ ਉਹ ਕੁੱਟਦੇ ਨੇ, ਉਹ ਮਤ ਨੂੰ ਬਣਾ ਲੈ। ਅਤੇ ਜਿਸ ਦੇ ਨਾਲ ਜਿਹੜੀ ਹਥੌੜੀ ਦੇ ਨਾਲ ਸੋਨੇ ਨੂੰ ਘੜਨਾ ਹੈ ਉਹ ਗਿਆਨ ਦੀ ਹੋਵੇ। ਫਿਰ ਇਸੇ ਤਰ੍ਹਾਂ ਨਾਲ ਯਾਨੀ ਕਿ ਉਹਦੇ ਵਿੱਚ ਪਾਓ ਖਲਾਂ, ਜਿਹੜਾ ਜਿਹੜੀ ਉਹ ਧੌਂਕਣੀ ਹੈ ਜਿਸ 'ਚ ਫੂਕ ਮਾਰਦਾ, ਉਹ ਅਕਾਲ ਪੁਰਖ ਦੇ ਪੈ ਦੀਆਂ ਅਗਨ ਤਪਤਾ, ਉਹ ਜਿਸ ਅਗਨੀ ਦੇ ਨੂੰ ਬਾਲਣਾ ਹੈ ਉਹ ਤੇਰੇ ਪਰਾਸ਼ਰਮ ਦੀ, ਤੇਰੀ ਮਿਹਨਤ ਦੀ। ਅਤੇ ਇਸ ਤਰ੍ਹਾਂ ਪਾਓ ਦਾ ਭਾਂਡਾ ਤਿਆਰ ਕਰ ਜਿਸ ਦੇ ਵਿੱਚ ਇਹ ਅੰਮ੍ਰਿਤ ਗੁਣਾਂ ਦਾ, ਨਾ ਮਰਨ ਵਾਲੀ ਸ਼ੈ, ਗਿਆਨ ਦੀ ਸ਼ੈ, ਸ਼ਬਦ ਦੀ, ਉਹ ਉਹਦੇ ਵਿੱਚ ਪਾ ਕੇ ਸ਼ਬਦ ਨੂੰ ਕਰ। ਇਹੀ ਹਰ ਥਾਂ ਯਾਨੀ ਕਿ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਅਗਰ ਸਚਿਆਰਾ ਬਣਨਾ ਹੈ ਨਾ, ਪਾਓ ਉਸ ਨੂੰ ਮਿਲਣਾ ਹੈ ਤੇ ਉਹਦੇ ਮਿਲਣ ਵਾਸਤੇ ਜਿਹੜੇ ਟੂਲਸ ਨੇ, ਜਿਹੜੀਆਂ ਜਿਹੜੇ ਸੰਦ ਨੇ, ਜਿਹੜੇ ਜਿਹੜੀਆਂ ਯੁਗਤੀਆਂ ਇਖਤਿਆਰ ਕਰਨੀਆਂ ਨੇ, ਉਹ ਸਾਰੀਆਂ ਹੀ ਜਿਹੜੀਆਂ ਨੇ ਉਹ ਗੁਣਾਂ ਦੀਆਂ ਨੇ। ਭਾਵ ਆਪੇ ਨੂੰ ਸਵਾਰਨ ਦੀ ਗੱਲ ਹੈ। ਇਹੀ ਜੀਵਨ ਦਾ ਮਨੋਰਥ ਜਿਹੜਾ ਹੈ ਗੁਰਮਤ ਨੇ ਸਾਨੂੰ ਦਿੱਤਾ। ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰਮਤ ਫਲਸਫੇ ਦਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਇਸ ਦੇ ਮੋਢੀ ਨੇ, ਇਸ ਨੂੰ ਸਵਾਰਨ ਵਾਲੇ ਨੇ, ਇਸ ਨੂੰ ਨਿਖਾਰਨ ਵਾਲੇ ਨੇ। ਭਾਵੇਂ ਉਹਨਾਂ ਤੋਂ ਪਹਿਲਾਂ ਭਗਤ ਸਾਹਿਬਾਨ ਹੋਏ ਨੇ, ਉਹਨਾਂ ਦੀ ਬਾਣੀ ਵੀ, ਉਹਨਾਂ ਦਾ ਇਲਾਹੀ ਕਲਾਮ ਵੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੀ ਦੇ ਵਿੱਚ ਸ਼ੋਭਤ। ਉਹ ਸਾਰੇ ਦਾ ਜਿਹੜਾ ਉਹਨਾਂ ਦਾ ਇੱਕ ਮੈਥੋਡੋਲੋਜੀ ਸੀ, ਜਿਹੜਾ ਇੱਕ ਤਰੀਕਾਕਾਰ ਸੀ, ਜਿਸ ਦੇ ਵਿੱਚ ਉਹ ਸਾਰੇ ਹੀ ਪੁਰਾਤਨ ਰੂਪਕਾਂ ਨੂੰ, ਪੁਰਾਤਨ ਮੈਟਾਫਰ ਜਿਸਨੂੰ ਆਪਾਂ ਕਹਿੰਦੇ ਹਾਂ, ਅਲੰਕਾਰ ਜਿਸਨੂੰ ਕਹਿੰਦੇ ਹਾਂ, ਪ੍ਰਤੀਕ ਜਿਹੜੇ ਵਰਤੇ ਗਏ ਨੇ, ਸ਼ਬਦਾਵਲੀ ਜਿਹੜੀ ਵਰਤੀ ਗਈ ਹੈ, ਉਹ ਸਾਰੀ ਦੀ ਸਾਰੀ ਉਹੀ ਵਰਤਮਾਨ ਸ਼ਬਦਾਵਲੀ ਜਿਹੜੀ ਭਾਰਤ ਦੀ ਸਰਜ਼ਮੀਨ ਦੇ ਉੱਪਰ ਲੋਕ ਜਾਣਦੇ ਸੀ, ਉਸ ਦੀ ਵਿਆਖਿਆ ਜਿਹੜੀ ਕੀਤੀ ਹੈ, ਉਸਨੂੰ ਜਿਹੜਾ ਡਿਫਾਈਨ ਕੀਤਾ ਹੈ, ਐਕਸਪਲੇਨ ਕੀਤਾ ਹੈ, ਉਹਦੀ ਪਰਿਭਾਸ਼ਾ ਜਿਹੜੀ ਉਹ ਬਦਲ ਦਿੱਤੀ, ਭਾਵ ਉਸਨੂੰ ਪੁਨਰ ਵਿਆਖਿਆ ਕੀਤੀ ਗਈ, ਉਹਦੀ ਰੀਡਿਫਾਈਨ ਕੀਤਾ ਗਿਆ। ਅਤੇ ਉਹ ਵੀ ਹਰ ਵਿਅਕਤੀ ਨੂੰ, ਹਰ ਕਿੱਤੇ ਦੇ ਲੋਕਾਂ, ਜਿਸ ਤਰ੍ਹਾਂ ਇੱਥੇ ਯੋਗੀਆਂ ਨੂੰ ਕਹਿ ਰਹੇ ਨੇ ਨਾ, ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਵਿਭੂਤ, ਠੀਕ ਆ। ਇਸੇ ਤਰ੍ਹਾਂ ਜਦੋਂ ਕਿਸਾਨ ਦੇ ਨਾਲ ਗੱਲ ਕਰਦੇ ਨੇ ਗੁਰੂ ਸਾਹਿਬ, ਤਾਂ ਕਿਸਾਨ ਨੂੰ ਕੀ ਕਹਿੰਦੇ ਨੇ? ਉਹਨੂੰ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਕਿਉਂਕਿ ਸਮਾਂ ਨਹੀਂ ਮੈਨੂੰ ਐਕਸਪਲੇਨ ਕਰੋ, ਪਰ ਇੰਨਾ ਔਖਾ ਵੀ ਨਹੀਂ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਨ ਨੂੰ ਉਹ ਹਾਲੀ, ਉਹ ਹਾਲ ਲਾਉਣ ਵਾਲਾ ਬਣਾ ਲੈ, ਕਿਰਸਾਣੀ ਜਿਹੜੀ ਆ ਕਰਨੀ ਆਪਣੀ ਨੂੰ, ਅਮਲ ਨੂੰ ਕਰਸਾਣੀ ਸਮਝ, ਮਿਹਨਤ ਨੂੰ ਉਹ ਪਾਣੀ ਜਿਹੜਾ ਖੇਤ ਨੂੰ ਦੇਣਾ, ਤਨ ਨੂੰ ਖੇਤ ਬਣਾ ਕੇ, ਯਾਨੀ ਕਿ ਸਾਰਾ ਕੁਛ ਇਸੇ ਤਨ ਦੇ ਵਿੱਚ ਹੀ ਕਰਨਾ ਹੈ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਜਿਸ ਤਰ੍ਹਾਂ ਖੇਤਾਂ ਨੂੰ ਸੁਹਾਗਾ ਬੀਜਦੇ ਹਾਂ, ਇਸ ਤਰ੍ਹਾਂ ਨਾਮ ਦੇ ਨਾਲ, ਨਾਮ ਬੀਜ ਅਤੇ ਸੰਤੋਖ ਵਰਗੇ ਸੁਹਾਗੇ ਨੂੰ, ਸੰਤੋਖ ਦੇ ਗੁਣ ਨੂੰ ਧਾਰਨ ਕਰ ਲੈ, ਅਤੇ ਤੇਰੀ ਰੱਖ ਗਰੀਬੀ ਵੇਸ, ਜਿਹੜਾ ਵੇਸ ਤੇਰਾ ਹੈ, ਜਿਹੜਾ ਤੇਰਾ ਤੇਰਾ ਜੀਵਨ ਹੈ, ਤੇਰੇ ਤੇਰੀ ਕਾਇਆ ਹੈ, ਉਹ ਇਹ ਆ ਕਿ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ ਦੀ ਗੱਲ ਕਰ ਰਹੇ ਨੇ। ਮਤ ਉੱਚੀ ਮਨ ਨੀਵਾਂ, ਹੋਮੇ ਵੀ ਨਹੀਂ, ਪਰ ਨਾਲ ਦੀ ਨਾਲ ਸੋਚ ਦੀ ਉਡਾਰੀ ਬੜੀ ਮਹਾਨ ਹੈ, ਪਰ ਨਾਲ ਦੀ ਨਾਲ ਸਾਮਾਨ ਜਿਹੜਾ ਹੈ ਉਸਨੂੰ ਵੀ ਰੱਖਣਾ ਹੈ। ਸੋ ਇਸੇ ਤਰ੍ਹਾਂ ਪਾਉ ਕਰਮ ਕਰ ਜਮਸੀ ਸੇ ਕਰ ਭਗਤ ਦੇਖ। ਰਹਾਵ 'ਚ ਕਹਿੰਦੇ ਆ ਗੁਰੂ ਸਾਹਿਬ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ। ਜੀਵਕਾ ਤਾਂ ਹੈ, ਪਰ ਉਸਨੂੰ ਮਾਇਆ ਤੋਂ ਬਚ ਕੇ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸ਼ਾਦੋਲਾ ਸਵਾਲ ਕਰਦਾ ਹੈ ਗੁਜਰਾਤ ਦੇ ਵਿੱਚ। ਉਹ ਕਹਿੰਦਾ ਹੈ, ਹੋ ਸਕਦਾ ਮੈਂ ਉਹ ਪੰਕਤੀਆਂ ਪੂਰੀਆਂ ਜਿਹੜੀਆਂ ਨੇ, ਉਹਦਾ ਜਿਹੜਾ ਸਵਾਲ ਹੈ, ਜਿਸ ਤਰ੍ਹਾਂ ਉਸ ਤਰ੍ਹਾਂ ਕਿਸੇ ਲਿਖਤੀ ਇਹਦੇ ਵਿੱਚ ਨਹੀਂ ਆਇਆ ਹੈ। ਉਹਨੂੰ ਕਹਿੰਦਾ ਹੈ, ਔਰਤ ਕੀ ਅਤੇ ਤਿਆਗ ਕੀ, ਪੁੱਤਰ ਕੀ ਅਤੇ ਵੈਰਾਗ ਕੀ, ਦੌਲਤ ਕੀ, ਇੱਥੇ ਵੀ ਉਹ ਤਿਆਗ ਕਹਿੰਦਾ, ਹਿੰਦੂ ਕੀ ਅਤੇ ਪੀਰੀ ਕੀ, ਇਸ ਤਰ੍ਹਾਂ ਦੇ ਕੁਝ ਉਹਦੇ ਸ਼ਬਦ ਨੇ। ਅਤੇ ਗੁਰੂ ਸਾਹਿਬ ਦਾ ਜਵਾਬ ਹੈ, ਦੌਲਤ ਗੁਜ਼ਰਾਨ ਹੈ, ਔਰਤ ਈਮਾਨ ਹੈ, ਬੇਟਾ ਨਿਸ਼ਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ। ਇੱਥੇ ਫਕੀਰੀ ਸ਼ਬਦ ਅਸਲੀ ਉਹਨੇ ਵਰਤਿਆ ਤਾਂ ਦੌਲਤ ਕੀ ਅਤੇ ਫਕੀਰੀ ਕੀ। ਸੋ ਇਹ ਜਿਹੜਾ ਸਿਧਾਂਤ ਹੈ ਕਿ ਇਹ ਨਹੀਂ ਹੈ ਕਿ ਮੰਗ ਕੇ ਖਾਣਾ, ਕਾਲ ਕਰਕੇ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੋ, ਪਰ ਜੀਵਨ ਦੇ ਵਿੱਚ ਗੁਣਾਂ ਦਾ ਧਾਰਨੀ ਹੋਣ ਦੇ ਨਾਲ ਹੀ ਪ੍ਰਾਪਤੀ ਹੋਏਗੀ। ਕਿਉਂਕਿ ਮਕਸਦ ਜੀਵਨ ਦਾ ਹੈ ਰੱਬ ਵਰਗਾ ਬਣਨਾ, ਜਿੰਨਾ ਕੁ ਬਣ ਸਕਦੇ ਹਾਂ ਪਾਓ ਰੱਬੀ ਗੁਣਾਂ ਨੂੰ, ਦੈਵੀ ਗੁਣਾਂ ਦਾ ਧਾਰਨੀ ਹੋਣਾ। ਇੱਥੇ ਹੀ ਆਪਾਂ ਅਗਲੀ ਪੰਕਤੀ 'ਚ ਦੇਖਦੇ ਹਾਂ ਹੁਣ ਹੱਟੀ ਕਰਨ ਵਾਲਿਆਂ ਨੂੰ ਕੀ ਉਪਦੇਸ਼ ਦਿੰਦੇ ਨੇ। ਹਾਟ ਹੱਟ ਕਰ ਆਰਜਾ, ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਭਾਂਡ ਸਾਲ। ਜਿਹੜੀ ਉਹ ਜਿਹਨਾਂ ਭਾਂਡਿਆਂ ਦੇ ਵਿੱਚ ਪਾ ਕੇ ਵਸਤਾਂ ਰੱਖੀਆਂ ਹੁੰਦੀਆਂ ਨੇ ਸਜਾ ਕੇ, ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਓਂ ਵਣਜ ਕਰ ਵਪਾਰੀਆਂ ਦੇ ਨਾਲ, ਲੈ ਲਾਹਾ ਮਨ ਹੱਟ ਹੱਸ, ਇਸ ਤਰ੍ਹਾਂ ਜ਼ਿੰਦਗੀ 'ਚ ਖੁਸ਼ ਹੋ ਜਾ ਵਣਜਾਰਿਆਂ ਅੱਗੇ। ਫਿਰ ਵਣਜਾਰਿਆਂ ਨੂੰ ਜਿਹੜੇ ਯਾਨੀ ਕਿ ਜਿਹੜੇ ਵਪਾਰ ਕਰ ਰਹੇ ਨੇ, ਸੁਣ ਸਾਸਤ ਸੌਦਾਗਰੀ, ਜਿਹੜੇ ਵਪਾਰੀ ਨੇ, ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੈ ਕੱਲ, ਆਲਸ ਵੀ ਨਹੀਂ ਕਰਨੀ, ਜਿਸ ਨੂੰ ਆਪਾਂ ਕਹਿੰਦੇ ਪ੍ਰੋਕਾਸਟੀਨੇਸ਼ਨ, ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹਿ ਮਹੱਲ। ਅੱਗੇ ਫਿਰ ਨੌਕਰ ਨੂੰ ਜਿਹੜਾ ਕਿਸੇ ਦੀ ਨੌਕਰੀ ਕਰ ਰਿਹਾ ਹੈ, ਲਾਏ ਚਿੱਤ ਕਰ ਚਾਕਰੀ, ਚਾਕਰ ਨੂੰ ਮਨ ਨਾਮ ਕਰ ਕੰਮ, ਬੰਨ ਬਦੀਆਂ ਕਰ ਤਾਵਣੀ, ਤਾਂ ਕੋ ਆਖੇ ਤਨ, ਨਾਨਕ ਵੇਖੇ ਨਦਰ ਕਰ ਚੜੇ ਚਵਗਣ ਵੰਨ। ਪਾਓ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਜਿੱਥੇ ਵੀ ਕੋਈ ਕਿਸੇ ਅਮਲ ਦੇ ਤਹਿਤ ਆਪਣੀ ਜੀਵਿਕਾ ਕਮਾ ਰਿਹਾ ਹੈ, ਅੱਜ ਦੇ ਯੁੱਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਰ ਪ੍ਰਕਾਰ ਦੀ, ਲੋਇਰ ਹੈ, ਜੱਜ ਹੈ, ਡਾਕਟਰ ਹੈ, ਕੋਈ IAS ਅਫਸਰ ਹੈ, ਕੋਈ ਕਿਸੇ ਹੋਰ ਕੋਈ ਪੋਲੀਟੀਸ਼ਨ ਹੈ, ਸਾਰਿਆਂ ਨੂੰ ਉਹ ਕਹਿ ਰਿਹਾ ਕਿ ਬਈ ਤੁਹਾਡੇ ਕੰਮ ਦੇ ਵਿੱਚ ਨੇਕੀ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ। ਜੇ ਉਹੋ ਜਿਹਾ ਵਤੀਰਾ ਹਰ ਇੱਕ ਦਾ ਹੋ ਜਾਏਗਾ ਤਾਂ ਆਪਣੇ ਆਪ ਦੇ ਵਿੱਚ ਹੀ ਸਮਾਜ ਸੁਧਰ ਜਾਏਗਾ। ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਸਦੀਆਂ ਦੀ ਗੁਲਾਮੀ ਸਹਿੜੀ ਹੋਈ। ਗੁਲਾਮੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦਾ ਆਪਣਾ ਰਾਜ ਸੀ ਕਿਸੇ ਦੇ ਸੀ, ਹੋ ਸਕਦਾ ਹੈ ਕਿ ਪੱਛਮੀ ਲੋਕਾਂ ਦੇ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਆਪਣਾ ਰਾਜ ਸੀ, ਪਰ ਗੁਲਾਮੀ ਸੀ, ਗੁਲਾਮੀ ਇੱਕ ਤਬਕੇ ਦੀ ਸੀ, ਬਾਕੀ ਸਾਰੇ ਹੀ ਇੱਕ ਤਰ੍ਹਾਂ ਦੀਆਂ ਸੋਸ਼ਲ ਚੇਨਸ ਦੇ ਵਿੱਚ, ਸਮਾਜਿਕ ਜ਼ੰਜੀਰਾਂ ਦੇ ਵਿੱਚ ਜਕੜੀ ਹੋਈ ਸੀ ਲੁਕਾਈ, ਕਰਮਕਾਂਡ ਦੇ ਨਾਂ 'ਤੇ, ਸੁੱਚ ਪ੍ਰਿਸ਼ਟ ਦੇ ਨਾਂ 'ਤੇ, ਊਚ ਨੀਚ ਦੇ ਨਾਂ 'ਤੇ, ਜਾਤ ਵਰਣ ਦੇ ਨਾਂ 'ਤੇ, ਯਾਨੀ ਕਿਸੇ ਵੀ ਖੇਤਰ ਦੇ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਹੀ ਜ਼ੰਜੀਰਾਂ ਸਨ, ਮਨੁੱਖ ਦੇ ਮਰਨ ਤੋਂ ਬਾਅਦ ਵੀ ਕਦੀ ਉਸਨੂੰ ਸ਼ਰਾਧ ਕਰਨੇ ਆ ਪਿਤਰਾਂ ਦੀ ਮੁਕਤੀ ਵਾਸਤੇ, ਕਦੀ ਕੁਝ, ਯਾਨੀ ਕਿ ਪੁਰਖਿਆਂ ਦੇ ਨਾਂ 'ਤੇ ਵੀ ਇੱਕ ਕਿਸਮ ਦੀ ਆਰਥਿਕ ਐਕਸਪਲਾਈਟੇਸ਼ਨ ਸੀ, ਉਹ ਵੀ ਕਾਹਦੇ ਲਈ, ਧਾਰਮਿਕ ਤੌਰ 'ਤੇ ਬਲੈਕਮੇਲ ਕਰਕੇ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਇਸ ਪੂਰੀ ਗੁਰਮਤ ਲਹਿਰ ਨੇ ਇੱਕ ਅਜਿਹੀ ਅਵੇਕਨਿੰਗ ਪੈਦਾ ਕੀਤੀ ਕਿ ਮਨੁੱਖ ਨੂੰ ਉਹਨਾਂ ਸਦੀਆਂ ਦੀਆਂ ਗੁਲਾਮੀ ਤੋਂ, ਜ਼ੰਜੀਰਾਂ ਤੋਂ ਆਜ਼ਾਦ ਕਰ ਦਿੱਤਾ। ਅੱਜ ਵੀ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਖਿੱਤੇ ਦੇ ਵਿੱਚ ਬੇਸ਼ੱਕ ਅਜੇ ਵੀ ਇਹ ਨਹੀਂ ਹੈ ਕਿ ਅਸੀਂ ਸੁਧਰੇ ਹੋਏ ਹਾਂ, ਫਿਰ ਵੀ ਸਾਡੇ 'ਚ ਕੁਛ ਨਾ ਕੁਛ ਕਿਸੇ ਲੈਵਲ ਤੱਕ ਜਾਤ ਪਾਤ ਹੈਗੀ ਆ, ਖਾਸ ਕਰ ਜਿਹੜੀ ਆਜ਼ਾਦੀ ਤੋਂ ਬਾਅਦ ਹੀ ਆ, ਪਿਛਲੀ ਇੱਕ ਡੇਢ ਸਦੀ ਤੋਂ ਬਾਅਦ, ਸਿੱਖ ਰਾਜ ਦੇ ਜਾਣ ਤੋਂ ਬਾਅਦ ਜ਼ਿਆਦਾ ਇਹ ਹੋਈ ਆ, ਪਰ ਅੱਜ ਵੀ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਅਜੇ ਵੀ ਉਹ ਕੋਡ ਜਿਹੜਾ ਹੈ ਬਹੁਤ ਹੀ ਮੈਂ ਇੱਥੇ ਤੱਕ ਐਕਸਪੀਰੀਅੰਸ ਕੀਤਾ ਹੋਇਆ ਕਿ ਮੈਂ ਜਬਲਪੁਰ ਜੇਲ੍ਹ ਦੇ ਵਿੱਚ ਸੀ। ਉਹਨਾਂ ਦਿਨਾਂ ਦੀ ਗੱਲ ਹੈ 1986 ਦੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਸੀ, ਭਾਈ ਗੁਰਦੇਵ ਸਿੰਘ ਕੌਂਕੇ ਵੀ ਉੱਥੇ ਸੀ। ਇੱਕ ਹਵਾਲਦਾਰ ਕੁਰਸੀ 'ਤੇ ਨਹੀਂ ਬੈਠ ਰਿਹਾ ਕਿ ਉਹਦਾ ਸੰਤਰੀ ਜਿਹੜਾ ਉਹ ਬ੍ਰਾਹਮਣ ਹੈ। ਮੇਰੇ ਨਾਲ ਕਿਉਂਕਿ ਬੈਠ ਕੇ ਗੱਪਸ਼ਪ ਲਗਾਉਂਦੇ ਹੁੰਦੇ ਸੀ, ਬੈਠੇ ਸੀ ਬਾਹਰ, ਅਸੀਂ ਕੁਰਸੀ 'ਤੇ ਬੈਠੇ ਹੋਏ ਸਾਂ। ਹਵਾਲਦਾਰ ਨੂੰ ਮੈਂ ਕਿਹਾ, ਉਹ ਆਇਆ, ਮੈਂ ਕਿਹਾ ਜੀ ਬੈਠੋ, ਹੈੱਡ ਕੌਂਸਟੇਬਲ ਸੀ। ਉਹ ਕਹਿੰਦਾ ਨਹੀਂ ਨਹੀਂ ਨਹੀਂ ਇਹ ਖੜ੍ਹੇ ਨੇ, ਸੰਤਰੀ ਜਿਹੜਾ ਹੈ ਜਿਹੜਾ ਉਹਦੇ ਤੋਂ ਅਜੇ ਸੰਤਰੀ ਨੂੰ ਕੋਈ ਫੀਤੀ ਨਹੀਂ ਸੀ, ਉਹਨੂੰ ਤਾਂ 3 ਲੱਗੀਆਂ ਹੋਈਆਂ ਸਨ। ਮਤਲਬ ਕਹਿੰਦਾ ਨਹੀਂ ਇਹ ਖੜ੍ਹੇ ਹੈ, ਯਾਨੀ ਕਿ ਇਤਨੀ ਜ਼ਹਿਨੀ ਗੁਲਾਮੀ ਜਿਹੜੀ ਸੀ ਉਹ ਅਜੇ ਵੀ ਭਾਰਤ ਦੇ ਬਾਕੀ ਮੱਧ ਭਾਰਤ ਵਿੱਚ, ਦੱਖਣੀ ਭਾਰਤ ਵਿੱਚ ਅਜੇ ਵੀ ਹੈ। ਇਸ ਖਿੱਤੇ ਨੂੰ ਗੁਰੂ ਸਾਹਿਬਾਨ ਦੀ ਸੋਚ ਨੇ, ਉਸ ਰੈਵੋਲੂਸ਼ਨ ਨੇ, ਇਸੇ ਕਰਕੇ ਡਾਕਟਰ ਨਹੀਂ ਡਾਕਟਰ ਨਹੀਂ ਸਰਦਾਰ ਜਗਜੀਤ ਸਿੰਘ ਨੇ ਜਿਹੜੀ ਪੁਸਤਕ ਲਿਖੀ ਸੀ ਦੀ ਸਿੱਖ ਰੈਵੋਲਿਊਸ਼ਨ, ਸਿੱਖ ਇਨਕਲਾਬ, ਜਿਸ ਦਾ ਪੰਜਾਬੀ ਟਰਾਂਸਲੇਸ਼ਨ ਵੀ ਹੈਗਾ, ਉਹ ਇਸੇ ਕਰਕੇ ਇਸਨੂੰ ਇਨਕਲਾਬ ਹੀ ਕਿਹਾ ਗਿਆ। ਕਿਉਂ? ਭਈ ਭਗਤ ਸਾਹਿਬ ਆ, ਭਗਤ ਦਾ ਮਤਲਬ ਹੀ ਹੈ ਇਨਕਲਾਬੀ ਪੁਰਸ਼। ਅੱਜ ਵੀ ਜੇ ਕਿਸੇ ਖਾਸ ਤਬਕੇ ਦੇ ਵਿੱਚ ਜਾ ਕੇ ਕਿਸੇ ਭਗਤ ਸਾਹਿਬਾਨ ਨੂੰ ਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ ਆ, ਸਤਿਗੁਰੂ ਨਾ ਆਖੋ ਤਾਂ ਨਾਰਾਜ਼ ਹੋ ਜਾਂਦੇ ਆ। ਅਸਲ ਦੇ ਵਿੱਚ ਭਗਤ ਸ਼ਬਦ ਜਿਹੜਾ ਹੈ ਗੁਰੂ ਸਾਹਿਬਾਨ ਨੇ ਉਹਨਾਂ ਮਹਾਨ ਪੁਰਸ਼ਾਂ ਲਈ ਵਰਤਿਆ ਜਿਹੜੇ ਇੱਕ ਇਨਕਲਾਬੀ ਲਹਿਰ ਦੇ, ਕਿਉਂਕਿ ਉਸ ਮੂਮੈਂਟ ਨੂੰ ਹੀ ਭਗਤੀ ਮੂਮੈਂਟ ਕਹਿੰਦੇ ਆ। ਭਾਵੇਂ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਹੋਏ ਆ, ਭਾਵੇਂ ਉਹਦੇ ਵਿੱਚ ਕਬੀਰ ਸਾਹਿਬ ਹੋਏ ਆ, ਭਾਵੇਂ ਰਾਮਾਨੰਦ ਜੀ ਹੋਇਆ ਜਿਹੜਾ ਉਹਨਾਂ ਸਾਰਿਆਂ ਦੇ ਗੁਰੂ ਸਨ, ਜਾਂ ਰਵਿਦਾਸ ਜੀ ਹੋਏ ਆ, ਉਸ ਮੂਮੈਂਟ ਨੂੰ ਹੀ ਭਗਤ ਮੂਮੈਂਟ ਕਹਿੰਦੇ ਆ। ਔਰ ਇਸੇ ਕਰਕੇ ਕਿਉਂਕਿ ਉਹ ਇੱਕ ਕ੍ਰਾਂਤੀ ਸੀ, ਅਤੇ ਉਹ ਕ੍ਰਾਂਤੀ ਸ਼ਬਦ ਹੀ ਜਿਹੜਾ ਉਹ ਭਗਤ ਸ਼ਬਦ ਹੈ। ਇਸੇ ਕਰਕੇ ਕਹਿੰਦੇ ਨਾ, ਭਗਤਾਂ ਅਤੇ ਸੰਸਾਰੀਆਂ ਦਾ ਕਦੀ ਮੇਲ ਨਹੀਂ ਹੁੰਦਾ। ਉਹ ਇੱਕ ਇਨਕਲਾਬ ਦੇ ਰਾਹ 'ਤੇ ਤੁਰਦੇ ਆ। ਤੁਲਸੀਦਾਸ ਭਗਤ ਨਹੀਂ ਹੋ ਸਕਦੇ, ਸੰਤ ਕਹੋ ਜੋ ਮਰਜ਼ੀ ਹੋਰ ਪਦਵੀ ਦੇ ਦਿਓ, ਪਰ ਕਬੀਰ ਸਾਹਿਬ ਭਗਤ ਨੇ, ਕਿਉਂਕਿ ਉਹ ਇਨਕਲਾਬੀ ਨੇ। ਇਸੇ ਤਰ੍ਹਾਂ ਜਿਹੜੀ ਜੀਵਨ ਦੀ ਜਾਚ ਗੁਰਮਤ ਨੇ ਦੱਸੀ ਹੈ ਨਿਰਮਲ ਪੰਥ, ਉਹਦਾ ਮਨੋਰਥ ਹੀ ਇਹ ਸੀ ਕਿ ਬਈ ਇੱਕ ਤਾਂ ਮਨੁੱਖ ਦਾ ਮਨੋਰਥ ਸਪਸ਼ਟ ਹੋ ਜਾਏ। ਉਸ ਨੇ ਕਿਸੇ ਮਰਨ ਤੋਂ ਬਾਅਦ ਕਿਸੇ ਕਾਲਪਨਿਕ ਮੁਕਤੀ ਵੱਲ ਨਹੀਂ ਜਾਣਾ, ਉਸ ਨੇ ਅਕਾਲ ਪੁਰਖ ਨੂੰ ਮਿਲਣਾ ਹੈ। ਭਾਵ ਅਕਾਲ ਪੁਰਖ ਦੀ ਸਮਝ ਹੋਣ ਦੇ ਵਾਸਤੇ ਅਕਾਲ ਪੁਰਖ ਨੂੰ ਸਮਝਣਾ ਹੈ, ਜਦੋਂ ਉਸ ਦੇ ਸਿਸਟਮ ਨੂੰ ਸਮਝਣਾ ਹੈ। ਇਸੇ ਕਰਕੇ ਉਸ ਦਾ ਜਿਹੜਾ ਲਕਸ਼ ਪਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮੌਕਾ ਹੈ ਤੈਨੂੰ ਗਿਆਨ ਦੁਆਰਾ, ਸਮਝ ਦੁਆਰਾ ਉਸ ਦੇ ਇਸ, ਯਾਨੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਦ੍ਰਿਸ਼ਟੀਕੋਣ ਹੈ, ਨਜ਼ਰੀਆ ਹੈ, ਉਹ ਇਹ ਨਹੀਂ ਸੀ ਕਿ ਕਿਸੇ ਸੱਤਵੇਂ ਅਸਮਾਨ 'ਤੇ ਕੋਈ ਅਕਾਲ ਪੁਰਖ ਬੈਠਾ ਹੋਇਆ ਹੈ, ਉਹ ਨਿਜ਼ਾਮ ਚਲਾ ਰਿਹਾ ਹੈ, ਜਾਂ ਕਿਸੇ ਵਿਸ਼ੇਸ਼ ਸ਼ਾਮ ਦੀ ਮੂਰਤੀ ਦੇ ਵਿੱਚ ਉਹ ਬੈਠਾ ਹੋਇਆ ਹੈ। ਕਬੀਰ ਸਾਹਿਬ ਵੀ ਇਸਨੂੰ ਸਪਸ਼ਟ ਕਰ ਰਿਹਾ ਜਦੋਂ ਕਹਿੰਦਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਜਾਂ ਇਸ ਮਨ ਕੋ ਕੋਈ ਖੋਜ ਉਪਾਈ, ਉੱਥੇ ਹੀ ਇਹ ਗੱਲ ਕਹਿ ਰਿਹਾ ਕਿ ਉਹ ਕਿਸੇ, ਬਲਕਿ ਉਹ ਕਿਸੇ ਅਸਮਾਨ 'ਚ ਨਹੀਂ ਬੈਠਾ ਹੋਇਆ, ਜਾਂ ਕਿਸੇ ਮੂਰਤੀ 'ਚ ਨਹੀਂ ਆ, ਬਲਕਿ ਆਪਣੇ ਅੰਤਹਿਕਰਨ ਹਿਰਦੇ ਦੇ ਵਿੱਚ ਇਸ਼ਨਾਨ ਕਰ, ਅੱਖਾਂ ਦੇ ਨਾਲ ਉਸਨੂੰ ਨੇੜੇ ਦੇਖ, ਹਰ ਸ਼ਾਹ 'ਚ ਦੇਖ। ਕਿਉਂ? ਗੁਰੂ ਨਾਨਕ ਪਾਤਸ਼ਾਹ ਨੇ ਜਿਸ ਕੰਸੈਪਟ ਨੂੰ ਪ੍ਰਦਰਸ਼ਿਤ ਕੀਤਾ, ਉਹ ਰੱਬ ਬਾਹਰ ਨਹੀਂ ਆ। ਜੇ ਬਾਹਰ ਹੈ ਤਾਂ ਸਾਰੀ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਪਰ ਉਹ ਮਨੁੱਖ ਨੂੰ ਉਸ ਦੀ ਭਾਲ ਜਿਹੜੀ ਆ ਬਾਹਰੋਂ ਨਹੀਂ ਕਰਨੀ, ਅੰਦਰੋਂ ਕਰਨੀ ਆ। ਗੁਰਮਤਿ ਦਾ ਨਜ਼ਰੀਆ ਹੈ ਅਤੇ ਉਸ ਦੇ ਵਾਸਤੇ ਗੁਣਾਂ ਦਾ ਧਾਰਨੀ ਹੋਣਾ ਹੈ, ਆਪਣੇ ਆਪ ਨੂੰ ਖੋਜਣਾ ਹੈ। ਕਹੋ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ, ਕਾਹੇ ਰੇ ਮਨ ਖੋਜਨ ਜਾਈ, ਸਰਵ ਨਿਵਾਸੀ ਸਦਾ ਲੈ ਪਾਤੋ ਹੀ ਸੰਗ ਸਵਾਈ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ ਵਸੀ ਰੱਬ ਹੈ ਹਾਲੀਏ ਜੰਗਲ ਕਿਆ ਟੂੰਡੇ। ਅਤੇ ਹਿਰਦੇ ਚ ਉਹਨੂੰ ਟੂੰਡਣ ਵਾਸਤੇ ਆਪਣੇ ਅੰਦਰ ਦੈਵੀ ਗੁਣਾਂ ਨੂੰ ਪ੍ਰਕਾਸ਼ਮਾਨ ਕਰਨਾ ਹੈ। ਉਸੇ ਤਰ੍ਹਾਂ ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਗ ਫੈਲ। ਉਹ ਕਹਿੰਦੇ ਨੇ ਗੁਣ ਧਾਰਨ ਕਰਨੇ, ਪੰਜ ਵਸਾਏ ਪੰਜ ਗੁਆਏ, ਗੁਣਾਂ ਨੂੰ ਪੰਜ ਗੁਣਾਂ ਨੂੰ ਧਾਰਨ ਕੀਤਾ, ਪੰਜ ਉਹ ਗੁਣ ਭੱਜ ਗਏ।
1: ਪ੍ਰੋਗਰਾਮ ਦਾ ਇਹ ਹਿੱਸਾ ਇਸੇ ਕਰਕੇ
0: ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਤੁਹਾਡੇ ਨਾਲ ਸਾਂਝ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸੀਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सन्मान अते सत्कार योग सतगुरु गरीब निवाज अंतर जामी सच

ਬਾਣੀ ਦੇ ਵਿੱਚ ਇਹ ਪਾਵਨ ਪਵਿੱਤਰ ਜੋ ਬਾਣੀ ਹੈ ਇਹ ਸ਼ਾਂਤ ਦਾ ਅਰਥ ਹੈ। ਜਾਸ ਰੂਪ ਬਾਣੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਜਿਸ ਬਾਣੀ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜਾਸ ਭਰਿਆ ਹੋਵੇ, ਜਿਸ ਬਾਣੀ ਅੰਦਰ ਪਰਮਾਤਮਾ ਦੇ ਨਾਮ ਦੀ ਕੀਰਤੀ ਹੋਵੇ ਉਹਨੂੰ ਸ਼ਾਂਤ ਕਿਹਾ ਜਾਂਦਾ ਹੈ। ਇਹ ਸ਼ਾਂਤ ਜਿਹੜੀ ਜਾਸ ਰੂਪ ਬਾਣੀ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤਾ ਹੋਇਆ ਸ਼ਬਦ ਹੈ ਤੇ ਨਾਲ ਗਾਇਨ ਕਰਨ ਦਾ ਢੰਗ ਵੀ ਸਤਿਗੁਰੂ ਜੀ ਨੇ ਲਿਖ ਦਿੱਤਾ ਵੀ ਜਦੋਂ ਸੰਗੀਤ ਦੀ ਨਿਜਮਾਵਲੀ ਦੇ ਮੁਤਾਬਕ ਇਹ ਸ਼ਬਦ ਗਾਉਣਾ ਹੈ ਕਿਸੇ ਗੁਰੂ ਪਿਆਰੇ ਨੇ, ਘਰ ਦੂਜਾ ਦੂਸਰੇ ਘਰ ਤਾਲ ਦੇ ਵਿੱਚ ਪਾ ਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ

ਵਾਹਿਗੁਰੂ ਜੀ ਦੇ ਸਰੂਪ ਦਾ ਇੱਥੇ ਸਤਿਗੁਰੂ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ, ਜਿਸ ਵਿੱਚ ਨਿਰਣਾ ਹੋ ਜਾਵੇ ਪਰਮਾਤਮਾ ਦੇ ਸਰੂਪ ਦਾ ਉਹਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ। ਪਰਮਾਤਮਾ ਵਾਹਿਗੁਰੂ ਕੀ ਹੈ? ਉਹ ਇੱਕ ਅਦੁੱਤੀ ਹੈ, ਸੋਭਾ ਤੋਂ ਰਹਿਤ ਹੈ, ਇੱਕ ਜਵਾਨ ਨਾਲ ਕੀ, ਤੇ ਜੇ ਹਜ਼ਾਰਾਂ ਵੀ ਲੱਖਾਂ ਕਰੋੜਾਂ ਜਵਾਨਾਂ ਵੀ ਪਰਮਾਤਮਾ ਵਾਹਿਗੁਰੂ ਦਾ ਜਸ ਕਰਨ, ਇੰਨੀਆਂ ਜਵਾਨਾਂ ਤੋਂ ਵੀ ਪਰਮਾਤਮਾ ਦਾ ਜਸ ਸਮਸ਼ਟੀ ਰੂਪ ਦੇ ਵਿੱਚ ਨਹੀਂ ਹੋ ਸਕਦਾ। ਇਸ ਕਰਕੇ ਅਦੁੱਤੀ ਕਿਹਾ ਪਰਮਾਤਮਾ ਨੂੰ, ਇੱਕ ਅਦੁੱਤੀ ਹੈ। ਓਅੰਕਾਰ ਉਹ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਪਹਿਲਾਂ ਵਾਹਿਗੁਰੂ ਨੇ ਇਹ ਜੀਵ ਪੈਦਾ ਕੀਤੇ, ਫਿਰ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਪ੍ਰਕਾਸ਼ ਕਹੀਏ, ਉਹਨਾਂ ਦੀ ਪਾਲਣਾ ਦੇਖ ਰੇਖ ਵੀ ਆਪ ਹੀ ਕਰ ਰਿਹਾ ਸਾਰਿਆਂ ਦੀ। ਇੱਕ ਅਦੁੱਤੀ ਸਰੂਪ ਪਰਮਾਤਮਾ, ਓਅੰਕਾਰ ਉਚਾਰਨ ਮਾਤਰ ਸਾਰਿਆਂ ਦੀ ਰੱਖਿਆ ਕਰਨ ਵਾਲਾ ਪਰਮਾਤਮਾ। ਏਕਾ ਗਣਿਤ ਵਿਦਿਆ ਦਾ ਕੂੜਾ ਅੱਖਰੀ ਵਿਦਿਆ ਵਿੱਚੋਂ ਓੜੇ ਤੇ ਲੱਗੀ ਹੋਈ

ਵਿਕਾਰ ਇਸ਼ਾਰਾ ਵਿਦਿਆ ਦਾ ਜਨਾਇਕ ਹੈ। ਇਹ ਤਿੰਨ ਤਰ੍ਹਾਂ ਦੀਆਂ ਵਿਦਿਆ ਦੇਣ ਵਾਲਾ ਇੱਕ ਅਦੁੱਤੀ ਸਰੂਪ ਪਰਮਾਤਮਾ ਵਾਹਿਗੁਰੂ ਹੈ। ਉਹਦਾ ਸਰੂਪ ਕਿਹੋ ਜਿਹਾ? ਸਤਿਗੁਰੂ ਕਹਿੰਦੇ ਸਤ ਗੁਰ ਪ੍ਰਸਾਦ। ਸਤ ਇੱਥੇ ਤੱਤੇ ਨੂੰ ਸਿਹਾਰੀ ਲਾ ਕੇ ਸੱਚ ਦਾ ਵਾਚਕ ਬਣਾਇਆ। ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਪਿੱਛੇ ਭੂਤ ਕਾਲ ਵਿੱਚ ਵੀ ਸੱਚ ਸੀ, ਵਰਤਮਾਨ ਵੀ ਸੱਚ ਹੈ, ਭਵਿੱਖਤ ਸਮੇਂ ਦੇ ਵਿੱਚ ਵੀ ਸੱਚ ਹੋਵੇਗਾ। ਤਿੰਨਾਂ ਸਮਿਆਂ ਦੇ ਵਿੱਚ ਇੱਕ ਰਸ ਰਹਿਣ ਕਰਕੇ ਪਰਮਾਤਮਾ ਨੂੰ ਸਤ ਸੱਚ ਸਰੂਪ ਕਿਹਾ ਹੈ। ਤੇ ਗੁਰ ਦਾ ਅਰਥ ਹੁੰਦਾ ਚੇਤਨ ਸਰੂਪ, ਜਾਂ ਗੋ ਇਤ ਅੰਧਕਾਰ ਸ਼ਿਵ ਭਾਖਾ ਰੂਪ ਪ੍ਰਕਾਸ਼ ਵੇਦ ਮਤ ਸਾਖਾ। ਗੋ ਦਾ ਅਰਥ ਹੁੰਦਾ ਅਗਿਆਨਤਾ ਦਾ ਹਨੇਰਾ, ਰੂਪ ਦਾ ਅਰਥ ਹੁੰਦਾ ਪ੍ਰਕਾਸ਼। ਜਿਹੜਾ ਪਰਮਾਤਮਾ ਸਿੱਖ ਦੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਚੁੱਕ ਕਰਕੇ ਦੂਰ ਕਰਕੇ ਅੰਦਰ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਸਤਿਗੁਰੂ ਕਹਿੰਦੇ ਨੇ। ਐਸਾ ਪਰਮਾਤਮਾ ਸਤ ਨਾਸ ਤੋਂ ਰਹਿਤ ਗੁਰ ਚੇਤਨ ਹੈ। ਤੇ ਪ੍ਰਸਾਦ ਦਾ ਅਰਥ ਹੁੰਦਾ ਆਨੰਦ ਸੁੱਖ ਸਰੂਪ। ਜਿਸ ਨੇ ਵੀ ਆਨੰਦ ਪ੍ਰਾਪਤ ਕਰਨਾ ਤੇ ਪਰਮਾਤਮਾ ਇੱਕ ਓਅੰਕਾਰ ਦੇ ਨਾਲ ਜੁੜ ਜਾਵੇ, ਜਿਹਨੇ ਜ਼ਿੰਦਗੀ ਵਿੱਚ ਸੁੱਖ ਲੈਣੇ ਨੇ ਇੱਕ ਓਅੰਕਾਰ ਪਰਮਾਤਮਾ ਦਾ ਚਿੰਤਨ ਸਿਮਰਨ ਕਰੇ, ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹ। ਸੁੱਖਾਂ ਦੀ ਇੱਛਾ ਵਾਲੇ ਨੂੰ ਸੁੱਖ ਦਿੰਦਾ ਹੈ, ਆਨੰਦ ਦੀ ਇੱਛਾ ਵਾਲੇ ਨੂੰ ਪਰਮਾਤਮਾ ਆਨੰਦ ਉਹਦੀ ਝੋਲੀ ਵਿੱਚ ਪਾ ਦਿੰਦਾ। ਇਸ ਲਈ ਪ੍ਰਸਾਦ ਆਨੰਦ ਸੁੱਖ ਸਰੂਪ ਪਰਮਾਤਮਾ ਵਾਹਿਗੁਰੂ ਹੈ। ਐਸੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ। ਪੂਰੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪਰਮਾਤਮਾ ਵਾਹਿਗੁਰੂ

ਨਵਾਂ ਕਾਰਜ ਆਪਣਾ ਆਰੰਭ ਕਰਦਾ। ਬੱਚਾ ਹੀ ਲੈ ਲਓ, ਕੋਈ ਉਹ ਵਿਦਿਆ ਪੜ੍ਹਨੀ ਸ਼ੁਰੂ ਕਰਦਾ, ਉਹ ਮਾਂ ਬਾਪ ਨੂੰ ਅਧਿਆਪਕ ਟੀਚਰਾਂ ਤੋਂ ਪੁੱਛਦਾ ਵੀ ਮੈਨੂੰ ਇਹਦਾ ਫਲ ਕੀ ਮਿਲੇਗਾ ਜੇ ਮੈਂ ਵਿਦਿਆ ਪੜ੍ਹਾਂਗਾ। ਮਾਂ ਬਾਪ ਤੇ ਅਧਿਆਪਕ ਦੱਸਦੇ ਵੀ ਪੁੱਤਰ ਇਹਦੇ ਨਾਲ ਉੱਚੀ ਤੋਂ ਡਿਗਰੀ ਪ੍ਰਾਪਤ ਕਰਕੇ ਚੰਗੇ ਅਹੁਦੇ ਦੇ ਉੱਤੇ ਪਹੁੰਚ ਜਾਵੇਂਗਾ, ਜ਼ਿੰਦਗੀ ਦੇ ਸੁੱਖ ਆਨੰਦ ਤੈਨੂੰ ਪ੍ਰਾਪਤ ਹੋਣਗੇ। ਜ਼ਿਮੀਂਦਾਰ ਵੀਰ ਖੇਤ ਵਿੱਚ ਜਦੋਂ ਬੀਜ ਬੀਜਦਾ ਪਹਿਲਾਂ ਸੋਚਦਾ ਵੀ ਇਹਦਾ ਫਲ ਕੀ ਮੈਨੂੰ ਮਿਲੇਗਾ, ਕਿੰਨਾ ਝਾੜ ਹੋਵੇਗਾ ਫਸਲ ਦਾ, ਕਿੰਨਾ ਨਫਾ ਹੋਵੇਗਾ, ਮੇਰਾ ਕਰਜ਼ਾ ਕਿਵੇਂ ਲੱਥੇਗਾ, ਇਹ ਸਾਰਾ ਕੁਝ ਸੋਚਦਾ ਦਿਮਾਗ ਵਿੱਚ। ਕੋਈ ਵੀ ਕੰਮ ਹੈ ਦੁਨੀਆਂ ਦਾ ਬੰਦਾ ਕਰਨ ਲੱਗਿਆ 20 ਵਾਰੀ ਸੋਚੇਗਾ ਵੀ ਇਹਦਾ ਲਾਭ ਕੀ ਮਿਲੇਗਾ। ਜਿਹੜੇ ਪਰਮਾਤਮਾ ਵਾਹਿਗੁਰੂ ਗੋਬਿੰਦ ਦੇ ਗੁਣਾਂ ਨੂੰ ਗਾਉਣ ਲੱਗਦੇ ਨੇ ਉਹ ਵੀ ਸੋਚਦੇ ਨੇ ਜੇ ਪਰਮਾਤਮਾ ਦਾ ਸਿਮਰਨ ਕਰਾਂਗੇ ਕੀ ਮਿਲੇਗਾ, ਵਾਹਿਗੁਰੂ ਦੀ ਬੰਦਗੀ ਕਰਕੇ ਕੀ ਪ੍ਰਾਪਤ ਹੋਵੇਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤੈਨੂੰ ਪ੍ਰਾਪਤ ਕੀ ਹੋਣਾ, ਹਰ ਰੰਗ ਅੰਨ ਦਿਨ ਜਾਗੇ। ਇੱਕ ਤਾਂ ਤੇਰੇ ਅੰਦਰ ਹਰੀ ਪਰਮਾਤਮਾ ਵਾਹਿਗੁਰੂ ਦਾ ਰੰਗ ਪ੍ਰੇਮ ਪੈਦਾ ਹੋ ਜਾਵੇਗਾ, ਜਿਹੜਾ ਇਹ ਪ੍ਰੇਮ ਹੈ, ਪ੍ਰੇਮ ਨਾ ਬਾੜੀ ਉਪਜਤਾ, ਪ੍ਰੇਮ ਨਾ ਹਾਟ ਬਕਾਏ, ਰਾਣਾ ਰਾਜਾ ਜੋ ਚਾਹੇ ਸਿਰ ਦੀਜੇ ਪ੍ਰੇਮ ਲੈ ਜਾਏ। ਇਹ ਸਿਰ ਦੇ ਬਦਲੇ ਜਿਹੜਾ ਪ੍ਰੇਮ ਪ੍ਰਾਪਤ ਹੁੰਦਾ ਹੈ, ਪ੍ਰੇਮ ਦੀ ਅਵਸਥਾ ਕਿੰਨੀ ਕੁ ਉੱਚੀ ਹੈ। ਕਲਗੀਧਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਾਪਾਇਓ। ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਸੱਚੇ ਪ੍ਰੇਮ ਨਾਲ ਹੋ ਜਾਂਦੀ ਹੈ। ਇੱਕ ਤੇਰੇ ਅੰਦਰ ਹਰੀ ਪਰਮਾਤਮਾ ਦਾ ਰੰਗ ਜਿਹੜਾ ਪ੍ਰੇਮ ਪੈਦਾ ਹੋਵੇਗਾ, ਤੇ ਫਿਰ ਦੂਜਾ ਤੈਨੂੰ ਕੀ ਲਾਭ ਮਿਲਣਾ, ਅੰਨ ਦਿਨ ਜਾਗੇ। ਤੂੰ ਰਾਤ ਦਿਨ ਹੀ ਜਾਗਰਤ ਅਵਸਥਾ ਦੇ ਵਿੱਚ, ਗਿਆਨ ਦੇ ਵਿੱਚ ਜਾਗਦਾ ਰਹੇਗਾ। ਬੰਦਾ ਕਹੇ ਵੀ ਅਸੀਂ ਜਾਗਦੇ ਹਾਂ, ਨਹੀਂ, ਅਸੀਂ ਪਰਮਾਦੀ ਨੀਂਦ ਵਿੱਚ ਸੁੱਤੇ ਪਏ ਹਾਂ। ਅਵਿਦਿਆ ਦੀ ਰਾਤ ਪਈ ਹੋਈ, ਭਰਮ ਦਾ ਹਨੇਰਾ ਪਿਆ ਹੋਇਆ, ਚਾਹੇ ਦੋਵੇਂ ਨੇਤਰ ਸਾਡੇ ਖੁੱਲੇ ਨੇ ਤੇ ਅੰਦਰਲੇ ਮਨ ਬੁੱਧੀ ਰੂਪ ਨੇਤਰ ਵਿਚਾਰ ਦੀ ਜੋਤ ਤੋਂ ਬਿਨਾਂ ਉਹ ਖਾਲੀ ਪਏ ਨੇ, ਤੇ ਬੰਦਾ ਕਿੱਥੇ ਜਾਗਦਾ ਹੈ। ਇਹਨਾਂ ਨੇਤਰਾਂ ਦੀ ਗੱਲ ਕਰੀਏ, ਇਹਦੇ ਨਾਲ ਤੇ ਨੇਤਰਾਂ ਦੀਆਂ ਪਲਕਾਂ ਨਹੀਂ ਦਿਸਦੀਆਂ, ਬੰਦੇ ਨੂੰ ਆਪਣਾ ਮਸਤਕ ਮੱਥਾ ਨਹੀਂ ਦਿਸਦਾ, ਸਿਰ ਨਹੀਂ ਦਿਸਦਾ, ਕੰਡ ਪਿੱਠ ਨਹੀਂ ਦਿਸਦੀ ਹੈ, ਤੇ ਬਾਕੀ ਪਰਮਾਤਮਾ ਨੂੰ ਕਿਵੇਂ ਵੇਖ ਲਵੇਗਾ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪੇਰੀ। ਉਹ ਨੇਤਰ ਹੋਰ ਨੇ, ਮਨ ਬੁੱਧੀ ਰੂਪ ਨੇਤਰਾਂ ਦੁਆਰਾ ਪਰਮਾਤਮਾ ਵਾਹਿਗੁਰੂ ਨੂੰ ਅਨੁਭਵ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਗੋਬਿੰਦ ਦੇ ਗੁਣਾਂ ਨੂੰ ਗਾਉਣ ਲੱਗ ਜਾਵੇਗਾ ਮਨਾ, ਇੱਕ ਤਾਂ ਹਰੀ ਦਾ ਰੰਗ ਪ੍ਰੇਮ ਤੇਰੇ ਅੰਦਰ ਲੱਗ ਜਾਵੇਗਾ, ਦੂਸਰਾ

ਆਏ ਸਨ ਜਿੰਨਾ ਚਿਰ ਪਰਮਾਤਮਾ ਨਾਲ ਪ੍ਰੇਮ ਨਹੀਂ ਲੱਗਿਆ ਸੀ ਓਨੀ ਦੇਰ ਮਨਮੁੱਖ ਬੰਦਿਆਂ ਦਾ ਹੀ ਮਿਲਾਪ ਹੁੰਦਾ ਸੀ। ਇਹ ਤੇ ਪਰਮਾਤਮਾ ਵਾਹਿਗੁਰੂ ਨੇ ਇੱਕ ਕੁਦਰਤੀ ਨਿਯਮ ਬਣਾਇਆ ਹੋਇਆ ਵੀ ਜਿਹੜਾ ਅਮਲੀ ਬੰਦਾ ਉਹਨੂੰ ਅਮਲੀਆਂ ਦਾ ਮਿਲਾਪ ਹੋ ਹੀ ਜਾਣਾ, ਜਿਹੜਾ ਮਨਮੁੱਖ ਬੰਦਾ ਉਹਨੂੰ ਮਨਮੁੱਖ ਹੀ ਮਿਲਣੇ ਨੇ, ਜਿਹੜਾ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਉਹਨੂੰ ਗੁਰਮੁਖ ਗੁਰਸਿੱਖਾਂ ਦਾ ਮਿਲਾਪ ਹੁੰਦਾ। ਸਤਿਗੁਰੂ ਕਹਿੰਦੇ ਜਦੋਂ ਪਰਮਾਤਮਾ ਨਾਲ ਰੰਗ ਪ੍ਰੇਮ ਲੱਗ ਗਿਆ, ਗਿਆਨ ਜਾਗਰਤ ਅਵਸਥਾ ਦੇ ਵਿੱਚ ਜੀਵ ਤੋਂ ਜਾਗ ਪਿਆ, ਤੇਰੇ ਸਾਰੇ ਪਾਪ ਭੱਜ ਜਾਣੇ, ਦੂਰ ਹੋ ਜਾਣੇ ਨੇ, ਫਿਰ ਤੈਨੂੰ ਮਿਲਾਪ ਕਿਹਦਾ ਹੋਵੇਗਾ। ਮਿਲੇ ਸੰਤ ਪਿਆਰਿਆ, ਜਿਹੜੇ ਸੰਤ ਸਵਾਸ ਸਵਾਸ ਬੰਦਗੀ ਕਰਨ ਵਾਲੇ, ਉਹਨਾਂ ਗੁਰੂ ਦੇ ਪਿਆਰਿਆਂ ਦਾ ਤੈਨੂੰ ਮਿਲੇ ਮਿਲਾਪ ਹੋ ਜਾਣਾ। ਕਿਉਂਕਿ ਜਦੋਂ ਕੋਈ ਸਿਮਰਨ ਕਰਦਾ, ਪਰਮਾਤਮਾ ਦਾ ਚਿੰਤਨ ਕਰਦਾ, ਤੇ ਸਤਿਗੁਰੂ ਪਾਤਸ਼ਾਹ ਫਿਰ ਉਹਦੇ ਅੰਦਰ ਫੁਰਨਾ ਰੱਖ ਕੇ ਉਹ ਗੁਰਮੁਖਾਂ ਦੇ ਨਾਲ ਜਾ ਕੇ ਮਿਲਾ ਦਿੰਦੇ ਨੇ। ਇਉਂ ਸਿਮਰਨ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਮੁਖ, ਜਿਨ੍ਹਾਂ ਨੇ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾਇਆ ਹੋਇਆ, ਉਹਨਾਂ ਦਾ ਮਿਲੇ

ਲਾਗੇ ਲੱਗਣ ਕਰਕੇ ਹੋਰ ਕੀ ਪ੍ਰਾਪਤ ਹੋਵੇਗਾ। ਸਤਿਗੁਰੂ ਕਹਿੰਦੇ ਭਰਮ ਭਾਗੇ ਜਿਹੜਾ ਤੇਰੇ ਅੰਦਰ ਭਰਮ ਪਿਆ ਹੋਇਆ। ਭਰਮ ਕੀ ਹੁੰਦਾ? ਭੁਲੇਖੇ ਨੂੰ ਭਰਮ ਕਹਿੰਦੇ ਨੇ, ਵੀ ਪਰਮਾਤਮਾ ਵਾਹਿਗੁਰੂ ਪਤਾ ਨਹੀਂ ਦੇਖਦਾ ਜਾਂ ਨਹੀਂ ਦੇਖਦਾ, ਗੁਰੂ ਨੇ ਅਰਦਾਸ ਮੇਰੀ ਸੁਣੀ ਜਾਂ ਨਾ ਸੁਣੀ। ਜਦੋਂ ਮੈਂ ਅਰਦਾਸ ਕਰਦਾ ਸੀ ਗੁਰੂ ਸਾਹਿਬ ਹਾਜ਼ਰ ਨਾਜ਼ਰ ਸੀ ਜਾਂ ਗੈਰ ਹਾਜ਼ਰ ਸਨ? ਇਹ ਮਨ ਦੇ ਅੰਦਰ ਜਿਹੜੀ ਦੁਬਦਾ ਭੁਲੇਖਾ ਪਿਆ ਰਹਿਣਾ, ਇਹਨੂੰ ਭਰਮ ਕਹਿੰਦੇ ਨੇ। ਵੈਸੇ ਤਾਂ ਵਿਦਵਾਨਾਂ ਨੇ ਪੰਜ ਤਰ੍ਹਾਂ ਦੇ ਭਰਮ ਮੰਨੇ ਨੇ, ਭੇਦ ਭਰਮ, ਕਰਤੱਤ ਭਰਮ, ਪੁੰਨ ਭਰਮ, ਸੰਗ ਵਿਕਾਰ, ਬ੍ਰਹਮ ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਕੋਈ ਵੀ ਭਰਮ ਹੋਵੇ ਪੰਜ ਪ੍ਰਕਾਰ ਦਾ, ਗੁਰੂ ਦੇ ਚਰਨਾਂ ਨਾਲ ਜਦੋਂ ਗੁਰੂ ਦਾ ਸਿੱਖ ਲਾਗੇ ਲੱਗ ਗਿਆ, ਇਹ ਪੰਜੇ ਤਰ੍ਹਾਂ ਦੇ ਭਰਮ ਹੀ ਭਾਗੇ ਭੱਜ ਜਾਂਦੇ ਨੇ। ਪੰਜ ਪ੍ਰਕਾਰ ਦੇ ਭਰਮ ਦੀ ਜਿਹੜੀ ਨਿਵਿਰਤੀ ਗੁਰੂ ਦੇ ਚਰਨਾਂ ਨਾਲ ਲੱਗਣ ਕਰ

0: ਕੋਈ ਦੁਨਿਆਵੀ ਕਾਰਜ ਹੈ ਗੁਰਸਿੱਖ ਦਾ, ਉਹ ਵੀ ਸਤਿਗੁਰੂ ਸਵਾਰ ਦਿੰਦੇ ਨੇ, ਤੇ ਜਾਂ ਫਿਰ ਪਰਮਾਰਥ ਸਿੱਧ ਕਰਨ ਦਾ ਜਿਹੜਾ ਕਾਰਜ ਹੈ ਇਹ ਵੀ ਗੁਰੂ ਸਾਹਿਬ ਸਵਾਰਦੇ ਨੇ। ਜਿਹੜਾ ਸਿਮਰਨ ਕਰਨ ਤੋਂ ਪਹਿਲਾਂ ਕੋਈ ਮਨ ਵਿੱਚ ਫੁਰਨੇ ਹੁੰਦੇ, ਸਿਮਰਨ ਕਰਨ ਕਰਕੇ ਉਹ ਸਤਿਗੁਰੂ ਉਹਦੇ ਪਿਛਲੇ ਫੁਰਨੇ ਪੂਰੇ ਕਰ ਦਿੰਦੇ ਨੇ। ਸਿਮਰਨ ਦੇ ਸਦਕਾ ਅੱਗੇ ਵਾਸਤੇ ਮਨ ਵਿੱਚ ਕੋਈ ਫੁਰਨਾ ਹੀ ਨਹੀਂ ਉੱਠਦਾ ਗੁਰਸਿੱਖ ਦੇ, ਫਿਰ ਕਾਰਜ ਕਿਹੜਾ ਰਹਿ ਜਾਂਦਾ? ਇੱਕ ਮੁਕਤੀ ਦਾ ਕਾਰਜ ਰਹਿ ਜਾਂਦਾ। ਉਹ ਜਿਹੜਾ ਮੁਕਤੀ ਦਾ ਕਾਰਜ ਹੈ ਉਹ ਆਪ ਮੇਰੇ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਗੁਰਸਿੱਖ ਦਾ ਸਵਾਰ ਦਿੰਦੇ ਹਨ।
1: ਸੁਣ ਸ਼੍ਰਵਣ ਬਾਣੀ ਸਹਿਜ ਜਾਣੀ।
0: ਇਸ ਕਰਕੇ ਆਪਣੇ ਜਿਹੜੇ ਸ਼੍ਰਵਣ ਕੰਨ ਹਨ, ਇਹਨਾਂ ਦੋਹਾਂ ਕੰਨਾਂ ਦੇ ਨਾਲ ਸੁਣ ਸ਼੍ਰਵਣ ਬਾਣੀ ਪਰਮਾਤਮਾ ਗੁਰੂ ਦੀ ਬਾਣੀ ਨੂੰ ਸੁਣਿਆ ਕਰ ਜੀ, ਕਿਉਂਕਿ ਜਿਹੜੀ ਗੁਰਬਾਣੀ ਜਦੋਂ ਕੰਨਾਂ ਦੇ ਨਾਲ ਸੁਣਾਂਗੇ ਮਨ ਦੇ ਉੱਤੇ ਇਹਦਾ ਜਾ ਕੇ ਅਸਰ ਹੋਵੇਗਾ। ਕੋਈ ਦੁਨਿਆਵੀ ਬੋਲ ਕਿਸੇ ਦਾ ਕੰਨ ਵਿੱਚ ਪੈ ਜਾਵੇ ਬੰਦੇ ਦੇ ਦਿਮਾਗ ਤੱਕ ਉਹ ਗੱਲ ਪਹੁੰਚ ਜਾਂਦੀ, ਕਿਸੇ ਨੇ ਕੋਈ ਬੋਲ ਬੋਲਿਆ ਤੇ ਮਨ ਦੇ ਤੱਕ ਉਹਦਾ ਅਸਰ ਜਾਂਦਾ ਹੈ। ਇਸ ਤਰ੍ਹਾਂ ਜਦੋਂ ਗੁਰੂ ਦੀ ਬਾਣੀ ਕਿਤੇ ਪੜ੍ਹੀ ਜਾਂਦੀ ਹੋਵੇ, ਗੁਰਬਾਣੀ ਦਾ ਉਚਾਰਨ ਹੋਵੇ, ਬੰਦਾ ਕੰਨ ਲਾ ਕੇ ਗੁਰਬਾਣੀ ਸੁਣਨ ਲੱਗ ਜਾਵੇ, ਫਿਰ ਭਾਈ ਗੁਰਬਾਣੀ ਦਾ ਅਸਰ ਕਿਉਂ ਨਾ ਮਨ ਦੇ ਉੱਤੇ ਹੋਵੇਗਾ। ਸੁਣ ਸ਼੍ਰਵਣ ਬਾਣੀ, ਇਸ ਤਰ੍ਹਾਂ ਕੰਨਾਂ ਦੇ ਨਾਲ ਤੋਂ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਿਆ ਕਰ। ਜਦੋਂ ਬਾਣੀ ਸੁਣੇਗਾ ਤੈਨੂੰ ਕੀ ਮਿਲੇਗਾ? ਸਹਿਜ ਜਾਣੀ, ਉਸ ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਸਹਿਜ ਨਿਰਜਤਨ ਹੀ ਜਾਣੀ ਤੂੰ ਜਾਣ ਲਵੇਗਾ। ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਜਿਹੜਾ ਸਰੂਪ ਸਮਝ ਵਿੱਚ ਨਹੀਂ ਆਉਂਦਾ, ਬਾਣੀ ਨੂੰ ਸੁਣਨਾ ਸ਼ੁਰੂ ਕਰ ਦੇ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਪਹਿਲਾਂ 4 ਪੌੜੀਆਂ ਸੁਣਨ ਦੀਆਂ ਲਿਖੀਆਂ ਨੇ, ਫਿਰ ਮੰਨਣ ਦੀਆਂ ਆਉਂਦੀਆਂ, ਫਿਰ ਅੱਗੇ ਨਧਿਆਸਣ ਦੀ ਅਵਸਥਾ ਆਉਂਦੀ ਹੈ। ਸਭ ਤੋਂ ਪਹਿਲਾਂ ਸੁਣਨਾ ਹੈ ਗੁਰਸਿੱਖ ਨੇ। ਕੰਨਾਂ ਨਾਲ ਜਦੋਂ ਬਾਣੀ ਨੂੰ ਸੁਣੇਗਾ ਸਹਿਜ ਨਿਰਜਤਨ ਹੀ ਪਰਮਾਤਮਾ ਦੇ ਸਰੂਪ ਨੂੰ ਜਾਣੀ ਜਾਣ ਲਵੇਗਾ। ਸਹਿਜ ਜਿਹੜੀ ਐਸੀ ਅਵਸਥਾ ਹੈ ਉਸ ਨੂੰ ਵੀ ਬਾਣੀ ਦੇ ਦੁਆਰਾ ਜਾਣ ਲਈ ਦਾ।
1: ਹਰ ਨਾਮ ਜਪ ਵੱਡ ਭਾਗ,
0: ਬਾਣੀ ਨੂੰ ਸੁਣ ਕੇ ਸਹਿਜ ਪਰਮਾਤਮਾ ਦੇ ਸਰੂਪ ਨੂੰ ਜਾਣ ਕਰਕੇ ਫਿਰ ਕੋਈ ਵੱਡਿਆਂ ਭਾਗਾਂ ਵਾਲਾ ਹਰੀ ਪਰਮਾਤਮਾ ਦੇ ਨਾਮ ਨੂੰ ਜਪ ਜਪਦਾ ਹੈ। ਉਹਦੇ ਬਹੁਤ ਵੱਡੇ ਭਾਗ ਹੁੰਦੇ ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਜਾਂ ਨਾਮ ਜਪਦਿਆਂ ਜਪਦਿਆਂ ਫਲ ਕੀ ਮਿਲਦਾ ਗੁਰਸਿੱਖ ਨੂੰ, ਨਿਸ਼ਾਨੀ ਕੀ ਹੁੰਦੀ ਨਾਮ ਜਪਣ ਵਾਲੇ ਦੀ? ਵੱਡ ਭਾਗ ਹੈ, ਉਹਦੇ ਅੰਦਰੋਂ ਵੱਡਾ ਪੁਣਾ ਹੰਕਾਰ ਭਾਗ ਹੈ ਭੱਜ ਜਾਂਦਾ। ਜਿੰਨਾ ਬਾਣੀ ਪੜੇਗਾ, ਜਿੰਨਾ ਅਭਿਆਸ ਕਰੇਗਾ, ਸਿਮਰਨ ਕਰੇਗਾ, ਓਨੀ ਕੁ ਨਿਰਮਾਣਤਾ ਅੰਦਰ ਆ ਜਾਂਦੀ ਹੈ। ਜਿਵੇਂ ਕਿਸੇ ਦਰਖਤ ਨੂੰ ਜਿੰਨਾ ਉਹਨੂੰ ਫਲ ਲੱਗਦਾ ਓਨਾ ਹੀ ਝੁਕ ਜਾਂਦਾ ਫਲ ਦੇ ਨਾਲ, ਜਿੰਨਾ ਕਿਸੇ ਨੇ ਸਿਮਰਨ ਕੀਤਾ, ਜਿੰਨਾ ਬਾਣੀ ਦਾ ਅਭਿਆਸ ਕੀਤਾ, ਓਨੀ ਨਿਰਮਾਣਤਾ ਉਹਦੇ ਜੀਵਨ ਵਿੱਚੋਂ ਦਿਸਦੀ ਹੈ। ਹਰ ਨਾਮ ਜਪ ਵੱਡ ਭਾਗ ਹੈ, ਐਸੇ ਪਰਮਾਤਮਾ ਦੇ ਨਾਮ ਨੂੰ, ਹਰੀ ਦੇ ਨਾਮ ਨੂੰ ਵੱਡੇ

0: ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾ ਕੇ ਉਚਾਰਨ ਕਰਦੇ ਨੇ, ਕਹਿੰਦੇ ਅਸੀਂ ਤੇ ਬਿਨਵੰਤ ਬੇਨਤੀ ਕਰਦੇ ਹਾਂ। ਬੇਨਤੀ ਪੂਰਵਕ ਬਚਨ ਕਹਿੰਦੇ ਹਾਂ ਕਿ ਉਹ ਸਵਾਮੀ ਸਰਬ ਜੀਆਂ ਦਾ ਜਿਹੜਾ ਮਾਲਕ ਪਰਮਾਤਮਾ, ਉਹਦੀ ਸ਼ਰਨ ਵਿੱਚ ਅਸੀਂ ਪੈ ਗਏ ਹਾਂ। ਗੁਰੂ ਦੇ ਪਿਆਰੇ ਗੁਰਸਿੱਖੋ, ਤੁਸੀਂ ਵੀ ਸਵਾਮੀ ਮਾਲਕ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ ਕਰੋ।
1: ਜੀਓ ਪਿੰਡ ਪ੍ਰਭ ਆ ਗਏ,
0: ਸਾਡਾ ਜਿਹੜਾ ਇਹ ਜੀਓ ਹਿਰਦਾ ਪਰਮਾਤਮਾ ਵਾਹਿਗੁਰੂ ਨੇ ਸਾਨੂੰ ਦਿੱਤਾ, ਇਹ ਵੀ ਪ੍ਰਭੂ ਪਰਮਾਤਮਾ ਦੇ ਅੱਗੇ ਪਰਮੇਸ਼ਰ ਅੱਗੇ ਰੱਖ ਦਿੱਤਾ, ਦਿੱਤਾ ਪਰਮਾਤਮਾ ਵਾਹਿਗੁਰੂ ਦਾ ਹੋਇਆ। ਤੇ ਪਿੰਡ ਜਿਹੜਾ ਇਹ ਸਰੀਰ, ਇਹ ਕਿਸ ਨੇ ਦਿੱਤਾ? ਇਹ ਵੀ ਪਰਮਾਤਮਾ ਦੀ ਦਾਤ ਹੈ। ਸਰੀਰ ਵੀ ਪਰਮਾਤਮਾ ਅੱਗੇ ਸੇਵਾ ਸਿਮਰਨ ਦੇ ਵਿੱਚ ਰੱਖ ਦਿੱਤਾ। ਜੀਓ ਆਪਣਾ ਹਿਰਦਾ ਵੀ ਸ਼ਰਧਾ ਭਾਵਨਾ ਦੇ ਸੰਯੁਕਤ ਕਰਕੇ ਇਹ ਵੀ ਪਰਮਾਤਮਾ ਨੂੰ ਅਰਪਿਤ ਕਰ ਦਿੱਤਾ ਹੈ। ਤੁਸੀਂ ਆਪਣਾ ਹਿਰਦਾ ਵੀ ਗੁਰੂ ਨੂੰ ਪਰਮਾਤਮਾ ਨੂੰ ਭੇਟਾ ਕਰ ਦਿਓ। ਪਿੰਡ ਸਰੀਰ ਵੀ ਗੁਰੂ

ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਏ ਗਾਉਣਾ ਕੀਤਾ। ਗੁਣ ਇਹ ਨਹੀਂ ਵੀ ਕੋਈ ਤਾਂਤੀ ਸਾਜ ਹੋਣਗੇ ਤਾਂ ਹੀ ਗੁਣ ਗਾਏ ਜਾ ਸਕਦੇ ਨੇ। ਗੁਣ ਤੇ ਭਗਤ ਨਾਮਦੇਵ ਜੀ ਨੂੰ ਜਦੋਂ ਪੰਡਿਆਂ ਨੇ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ, ਉੱਥੇ ਆਪਣੇ ਚਰਨਾਂ ਦੇ ਜਿਹੜੇ ਪਹੁਗੇ ਖੜਾਮਾ ਸੀ ਉਹੀ ਵਜਾ ਕਰਕੇ ਗੁਣ ਗਾਉਣ ਲੱਗ ਪਏ। ਪਰਮਾਤਮਾ ਵਾਹਿਗੁਰੂ ਦੇ ਸਰੂਪ ਨੂੰ ਉਹਨਾਂ ਨੇ ਸਖਿਆਤ ਕਰ ਲਿਆ ਸੀ। ਇਸ ਕਰਕੇ ਜਿਹੜੇ ਗੁਣਾਂ ਨੂੰ ਗਾਉਣਾ, ਇਕੱਲਾ ਬੈਠ ਕੇ ਵੀ ਪਰਮਾਤਮਾ ਦੇ ਪਿਆਰ ਵਿੱਚ ਉਹਦੇ ਗੁਣਾਂ ਨੂੰ ਗਾ ਸਕਦਾ ਜੀਵ। ਤਿੰਨ ਚਾਰ ਗੁਰਮੁਖ ਪਿਆਰੇ ਮਿਲ ਕੇ ਤਾਂਤੀ ਸਾਜਾਂ ਨਾਲ ਵੀ ਗਾ ਸਕਦੇ ਨੇ, ਹਜ਼ਾਰਾਂ ਲੱਖਾਂ ਸੰਗਤਾਂ ਮਿਲ ਕੇ ਪਰਮਾਤਮਾ ਦਾ ਜਸ ਕਰ ਸਕਦੀਆਂ ਨੇ। ਜਿਵੇਂ ਵੀ ਹੁੰਦਾ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਮਨਾਂ ਤੋਂ ਗਾਇਆ ਕਰ, ਤੇ ਜਦੋਂ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਵੇਗਾ ਦੁੱਖ ਨਾਸੇ। ਜਿੰਨੇ ਵੀ ਦੁੱਖ ਨੇ, ਵੈਸੇ ਤਾਂ ਵੱਡੇ ਦੋ ਦੁੱਖ ਮੰਨੇ ਨੇ, ਇੱਕ ਜਨਮ ਲੈਣ ਦਾ ਜੰਮਣ ਦਾ ਦੁੱਖ ਹੈ, ਇੱਕ ਮਰਨ ਦਾ ਦੁੱਖ ਹੈ। ਕਿਉਂਕਿ ਜਨਮ ਦੇ ਸਮੇਂ 9 ਮਹੀਨੇ ਮਾਤਾ ਦੇ ਉਦਰ ਵਿੱਚ ਪੁੱਠਾ ਲਟਕਣਾ ਪੈਂਦਾ, ਤੇ ਮਰਨ ਦੇ ਸਮੇਂ ਜਿਵੇਂ 10,000 ਬਿੱਛੂ ਇਕੱਠਾ ਡੰਗ ਮਾਰਦਾ, ਇੰਨਾ ਦੁੱਖ ਲੱਗਦਾ ਜਦੋਂ ਜੀਵ ਕਲਾ ਸਰੀਰ ਚੋਂ ਕੱਢੀ ਜਾਂਦੀ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜ ਕਾਏ, ਜਾਂ ਜਿਹੜੀ ਲੋਹੇ ਦੀ ਕੰਡਿਆਲੀ ਤਾਰ ਹੋਵੇ ਮੂੰਹ ਥਾਈ ਪਾ ਕੇ ਗੁਦਾ ਥਾਈ ਖਿੱਚ ਦਿੱਤੀ ਜਾਵੇ, ਆਂਦਰਾਂ ਨਾੜਾਂ ਖਿੱਚੀਆਂ ਜਾਂਦੀਆਂ, ਇੰਨਾ ਦੁੱਖ ਮੌਤ ਦਾ ਲੱਗਦਾ ਹੈ। ਇਹ ਜਿਹੜੇ ਵੱਡੇ ਦੋ ਦੁੱਖ ਨੇ, ਇਹ ਨਾਸੇ ਤੇਰੇ ਨਾਸ ਹੋ ਜਾਣਗੇ। ਨਾ ਤੈਨੂੰ ਜਨਮ ਦਾ ਦੁੱਖ ਹੋਵੇਗਾ, ਜੇ ਜਨਮ ਲੈਣਾ ਵੀ ਪੈ ਗਿਆ ਅੱਗੇ, ਤੇ ਫਿਰ ਜਨਮ ਮਰਨ ਦੋਹੋਂ ਮਹਿ ਨਾਹੀ ਜਨ ਪਾਰੋ ਪਕਾਰੀ ਆਏ। ਰੱਬ ਦੇ ਪਿਆਰੇ ਸਿਮਰਨ ਕਰਨ ਵਾਲੀਆਂ ਰੂਹਾਂ ਜਿਹੜੀਆਂ ਉਹਦੇ ਹੁਕਮ ਨਾਲ ਆਉਂਦੀਆਂ, ਉਹਨਾਂ ਦੀ ਜੀਵ ਕਲਾ ਉਸ ਵੇਲੇ ਆ ਕੇ ਪੈਂਦੀ ਸਰੀਰਾਂ ਵਿੱਚ ਜਦੋਂ ਮਾਤਾ ਦੇ ਉਦਰ ਤੋਂ ਵਜੂਦ ਉਹਨਾਂ ਦੇ ਬਾਹਰ ਆ ਜਾਂਦੇ ਨੇ। ਸਾਡੇ ਵਾਂਗੂ 9 ਮਹੀਨੇ ਪੁੱਠੇ ਲਟਕ ਕਰਕੇ ਦੁੱਖ ਨਹੀਂ ਝੱਲਦੇ। ਇਸ ਲਈ ਰੱਬ ਦੇ ਪਿਆਰਿਆਂ ਨੂੰ ਕਿਹਾ ਵੀ ਜੰਮਣ ਮਰਨ ਤੋਂ ਬਾਹਰੇ ਹੋ ਜਾਂਦੇ ਨੇ, ਸਰੀਰ ਇਉਂ ਛੱਡਦੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾ ਕੇ ਰੱਖ ਦੇਵੇ, ਉਹਨੂੰ ਦੁੱਖ ਤਕਲੀਫ਼ ਨਹੀਂ ਹੁੰਦੀ ਹੈ, ਇਉਂ ਉਹਨਾਂ ਦਾ ਜਾਣਾ ਹੁੰਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ, ਜਿਸ ਦੇ ਸਦਕਾ ਤੇਰੇ ਜੰਮ

0: ਘਣਾ ਬਹੁਤ ਜ਼ਿਆਦਾ ਰਹੱਸ ਜਿਹੜਾ ਆਨੰਦ ਹੈ ਉਪਜੈ ਪੈਦਾ ਹੋਵੇਗਾ। ਜਿਹੜਾ ਆਨੰਦ ਖਾਣ ਵਿੱਚੋਂ ਨਹੀਂ ਮਿਲਦਾ, ਜਿਹੜਾ ਰਸ ਪੀਣ ਵਿੱਚੋਂ ਨਹੀਂ ਕਦੇ ਦੇਖਿਆ, ਜਿਹੜਾ ਰਸ ਕਦੇ ਭੋਗਣ ਵਿੱਚੋਂ ਨਹੀਂ ਪ੍ਰਾਪਤ ਹੁੰਦਾ, ਉਹ ਰਸ ਪਰਮਾਤਮਾ ਦੇ ਗੁਣਾਂ ਨੂੰ ਗਾਉਣ ਵਿੱਚੋਂ ਪ੍ਰਾਪਤ ਹੋ ਜਾਂਦਾ। ਘਣਾ ਬਹੁਤ ਜ਼ਿਆਦਾ ਜਿਹੜਾ ਰਹੱਸ ਆਨੰਦ ਹੈ ਉਹ ਮਨ ਹਿਰਦੇ ਵਿੱਚ ਤੇਰੇ ਪੈਦਾ ਹੋ ਜਾਵੇਗਾ।
1: ਮਨ ਤਨ ਨਿਰਮਲ ਦੇਖ ਦਰਸਨ,
0: ਜਿਸ ਵੇਲੇ ਤੂੰ ਸਿਮਰਨ ਕਰਕੇ ਗੁਰੂ ਦੇ ਪਰਮਾਤਮਾ ਦੇ ਸਰੂਪ ਦੇ ਦਰਸ਼ਨਾਂ ਨੂੰ ਵੇਖ ਲਵੇਗਾ, ਫਿਰ ਤੇਰਾ ਜਿਹੜਾ ਮਨ ਹੈ ਹਿਰਦਾ ਇਹ ਵੀ ਨਿਰਮਲ ਮੈਲ ਤੋਂ ਰਹਿਤ ਹੋ ਜਾਣਾ ਤੇ ਤਨ ਜਿਹੜਾ ਸਰੀਰ ਹੈ ਇਹ ਵੀ ਮੈਲ ਤੋਂ ਰਹਿਤ ਹੋ ਜਾਣਾ। ਜਿਹੜੇ ਤਨ ਕਰਕੇ ਪਾਪ ਕੀਤੇ ਨੇ ਇਹ ਵੀ ਧੋਤੇ ਜਾਣਗੇ, ਜਿਹੜੇ ਮਨ ਕਰਕੇ ਪਾਪ ਕੀਤੇ ਇਹ ਵੀ ਧੋਤੇ ਜਾਣਗੇ, ਤੇ ਜਦੋਂ ਗੁਰੂ ਪਰਮਾਤਮਾ ਦੇ ਤੈਨੂੰ ਦਰਸ਼ਨ ਪ੍ਰਾਪਤ ਹੋ ਗਏ। ਇਸੇ ਵਾਸਤੇ ਕਿਹਾ ਏਕ ਵਾਰ ਹੋਏ ਦਰਸ਼ਨ ਜਾ ਕੋ ਵੇਖਣ ਯੋਗ ਰਹੇ ਪੁੰਨ ਨਾ ਕੋ, ਫਿਰ ਕੋਈ ਵਸਤੂ ਬਾਕੀ ਦੇਖਣੀ ਅਧੂਰੀ ਨਹੀਂ ਰਹਿ ਜਾਂਦੀ ਜੇ ਗੁਰੂ ਪਰਮਾਤਮਾ ਦੇ ਇੱਕ ਵਾਰੀ ਦਰਸ਼ਨ ਹੋ ਜਾਣ। ਮਨ ਵੀ ਨਿਰਮਲਾ ਉਜਲਾ ਹੋ ਜਾਂਦਾ ਤੇ ਤਨ ਵੀ ਜਿਹੜਾ ਹੈ ਨਿਰਮਲ ਉਜਲਾ ਬਣ ਜਾਂਦਾ ਗੁਰੂ ਪਰਮਾਤਮਾ ਦੇ ਦਰਸ਼ਨਾਂ ਨੂੰ ਦੇਖਣ ਦੇ ਨਾਲ।
1: ਨਾਮ ਪ੍ਰਭ ਕਾ ਮੁਖ ਪਣਾ,
0: ਜਿਹੜੇ ਜੀਵ ਪ੍ਰਭੂ ਪਰਮਾਤਮਾ ਪਰਮੇਸ਼ਰ ਜੀ ਦਾ ਨਾਮ ਆਪਣੇ ਮੁਖ ਰਸਨਾ ਦੇ ਦੁਆਰਾ ਭਣਾ ਉਚਾਰਦੇ ਨੇ। ਅਵਸਥਾ ਹੀ ਪਹਿਲੀ ਇਹ ਹੈ ਸਿਮਰਨ ਰਸਨਾ ਦੇ ਨਾਲ ਹੋਵੇਗਾ, ਫਿਰ ਕੰਠ ਵਿੱਚ ਅੱਗੇ ਜਾਵੇਗਾ ਅਗਲੀ ਅਵਸਥਾ ਹੈ, ਫਿਰ ਅੱਗੇ ਜਾ ਕੇ ਹਿਰਦੇ ਵਿੱਚ ਉਤਰੇਗਾ, ਫਿਰ ਨਾਭੀ ਵਿੱਚ ਜਾਵੇਗਾ, ਫਿਰ ਰੋਮ ਰੋਮ ਦੇ ਵਿੱਚੋਂ ਅੰਗਾਂ ਅੰਗਾਂ ਵਿੱਚੋਂ ਨਾਮ ਸੁਣਾਈ ਦੇਵੇਗਾ। ਫਿਰ ਜਿੰਨੇ ਵੀ ਇਹ ਬ੍ਰਹਿਮੰਡ ਦੇ ਪੰਜ ਤੱਤ ਨੇ ਪਰਮਾਤਮਾ ਨੇ ਪੈਦਾ ਕੀਤੇ, ਇਹਨਾਂ ਵਿੱਚੋਂ ਪਰਮਾਤਮਾ ਦਾ ਨਾਮ ਸੁਣਦਾ, ਤੇ ਜਿੰਨੇ ਵੀ ਜਲ ਜੰਤੂ ਜਾਂ ਮ੍ਰਿਗ ਹਰਨ ਆਦਿਕ ਜਾਨਵਰ ਨੇ, ਜਿੰਨੇ ਪਰਿੰਦੇ ਜਿਹੜੇ ਉੱਡਦੇ ਨੇ ਪੰਛੀ, ਇਹਨਾਂ ਦੀਆਂ ਆਵਾਜ਼ਾਂ ਚੋਂ ਵੀ ਪਰਮਾਤਮਾ ਦਾ ਨਾਮ ਸੁਣਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਾਮ ਪ੍ਰਭ ਕਾ ਮੁਖ ਭਣਾ, ਤੂੰ ਆਪਣੇ ਮੁਖ ਰਸਨਾ ਦੇ ਦੁਆਰਾ ਪਰਮਾ

0: ਜ਼ਿੰਦਗੀ ਦੇ ਵਿੱਚ ਕੋਈ ਸਾਧੂ ਮਿਲਦਾ ਹੈ। ਸਾਧੂ ਕਿਹਨੂੰ ਕਿਹਾ ਹੈ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਥੰਮੈ ਕੋਏ ਨਾ ਸਾਧ ਵੇਨਾ, ਸਾਧ ਨਾ ਦਿਸੈ ਜਗ ਵਿੱਚ ਕੋਆ। ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਧੂ ਕਿਹਾ ਭਾਈ ਗੁਰਦਾਸ ਜੀ ਨੇ, ਤੇ ਬਾਕੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਪੁੱਛੀਏ ਸਤਿਗੁਰੂ ਸਾਧੂ ਕੌਣ ਹੈ? ਸਤਿਗੁਰੂ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ। ਜਿਸ ਦੇ ਭਾਈ ਨਿਰਮਲ ਉਜਲੇ ਕਰਮ ਨੇ, ਜ਼ਿੰਦਗੀ ਵਿੱਚ ਨੇਕ ਕਰਮਾਂ ਨੂੰ ਕਰਦਾ, ਉਹ ਸਾਧੂ ਹੈ। ਅੰਨ ਮਤਾਂ ਦੇ ਵਿੱਚ ਵੇਖਿਆ ਜਾਵੇ, ਸ਼ਾਸਤਰਾਂ ਦੇ ਵਿੱਚੋਂ ਵੇਖੀਏ, ਉਹ ਕਹਿੰਦੇ ਨਿਜ ਕਾਰਜ ਸਿੱਧ ਤੇ ਪਰ ਕਾਰਜ ਧਾਇਤ ਹੀ ਸਾਧ। ਜਿਹਦਾ ਆਪਣਾ ਕਾਰਜ ਪੂਰਾ ਹੋ ਗਿਆ ਪਰਮਾਤਮਾ ਨੂੰ ਮਿਲਣ ਦਾ, ਦੁਨੀਆਂ ਨੂੰ ਮਿਲਾਉਣ ਵਾਸਤੇ ਦਿਨ ਰਾਤ ਭੱਜਿਆ ਦੌੜਿਆ ਫਿਰਦਾ ਪਰਉਪਕਾਰ ਕਰਦਾ, ਉਹਨੂੰ ਸਾਧੂ ਕਹਿੰਦੇ ਨੇ। ਇਸ ਲਈ ਤੈਨੂੰ ਗੁਰੂ ਜਿਹੜਾ ਸਾਧੂ ਹੈ, ਗੁਰੂ ਗੁਰੂ ਦਾ ਪਿਆਰਾ ਗੁਰਸਿੱਖ ਨੇਕ ਉਜਲੇ ਕਰਮ ਕਰਨ ਵਾਲਾ ਕਿਤੇ ਜ਼ਿੰਦਗੀ ਵਿੱਚ ਮਿਲ ਜਾਵੇ। ਹੋਏ ਰੇਣ ਸਾਧੂ ਉਹਨਾਂ ਸਾਧੂਆਂ ਦੀ, ਰੇਣ ਤੂੰ ਚਰਨਾਂ ਦੀ ਧੂੜੀ ਬਣ ਜਾ। ਹੋਵੇ ਸਾਧੂ ਅਸਲ ਵਿੱਚ ਜੁੜਿਆ ਹੋਇਆ, ਤੇ ਜੁੜਿਆ ਹੋਇਆ ਤੈਨੂੰ ਵੀ ਜੋੜ ਕੇ ਰੱਖ ਦੇਵੇਗਾ। ਜੇਕਰ ਕਿਤੇ ਨਕਲੀ ਕੋਈ ਪਖੰਡੀ ਦੇਹਧਾਰੀ ਮਿਲ ਗਿਆ, ਉਹ ਤੇਰਾ ਬੇੜਾ ਵੀ ਗਰਕ ਕਰ ਦੇਵੇਗਾ। ਗੁਰਬਾਣੀ ਅੰਦਰ ਕਬੀਰ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ, ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੋ ਬੇਦ ਮੈਂ ਚੇਲੇ ਦੀਏ ਬਹਾਏ। ਆਪ ਵੀ ਡੁੱਬਣਾ ਤੇ ਚੇਲਿਆਂ ਨੂੰ ਵੀ ਡੁੱਬ ਲੈਂਦੇ ਨੇ। ਪੂਰਨ ਸਾਧੂ ਗੁਰੂ, ਪੂਰਨ ਸਾਧੂ ਗੁਰੂ ਦਾ ਸਿੱਖ ਜੁੜਿਆ ਹੋਇਆ, ਜਿਹਨੇ ਮਨ ਸਾਧ ਲਿਆ, ਮਨ ਉਜਲਾ ਹੋ ਗਿਆ, ਤੈਨੂੰ ਜ਼ਿੰਦਗੀ ਵਿੱਚ ਕਿਤੇ ਮਿਲ ਜਾਵੇ। ਫਿਰ ਦੌੜ ਕਰਕੇ ਉਹਦੇ ਰੇਣ ਚਰਨਾਂ ਦੀ ਖਾਕ ਬਣ ਜਾ, ਚਰਨਾਂ ਦਾ ਸੇਵਕ ਬਣ ਜਾ, ਤੇਰਾ ਮਨ ਵੀ ਸਾਧਿਆ ਜਾਵੇਗਾ। ਪ੍ਰਭ ਅਰਾਧੂ, ਫਿਰ ਪਰਮਾਤਮਾ ਵਾਹਿਗੁਰੂ ਦਾ ਅਰਾਧਨ ਉਹਨੇ ਕੀਤਾ, ਸਾਧੂ ਨੇ, ਤੈਨੂੰ ਵੀ ਅਰਾਧਨਾ ਕਰਨ ਵਾਲਾ ਬਣਾ ਦੇਵੇਗਾ। ਜੁੜਿਆ ਸੰਤ ਸਾਨੂੰ ਜੋੜ ਕੇ ਸੰਤ ਬਣਾ ਸਕਦਾ ਹੈ, ਜੁੜਿਆ ਸਾਧੂ ਸਾਨੂੰ ਪਰਮਾਤਮਾ ਵਾਹਿਗੁਰੂ ਨਾਲ ਜੋੜ ਕੇ ਸਾਨੂੰ ਵੀ ਸਾਧ ਦੀ ਅਵਸਥਾ ਦਿਖਾ ਸਕਦਾ। ਇਸ ਕਰਕੇ ਪੂਰਨ ਸਾਧੂ ਦਾ ਤੈਨੂੰ ਕਿਤੇ ਮੇਲ ਹੁੰਦਾ, ਦੌੜ ਕੇ ਚਰਨਾਂ ਦੀ ਖਾਕ ਬਣ ਜਾ, ਸੇਵਾ ਵਿੱਚ ਹਾਜ਼ਰ ਹੋ ਜਾ, ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਆਰਾਧਨ ਕਰਿਆ ਕਰ।
1: ਆਪਣੇ ਪ੍ਰਭ ਭਾਵਾ,
0: ਫਿਰ ਤੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੂੰ ਭਾਵਾ ਭਾ ਜਾਵੇਂਗਾ। ਪਰਮਾਤਮਾ

0: ਸਤਿ ਪੂਰਵਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਛਾਪ ਲਾ ਕੇ ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਾਡੇ ਤੇ ਆਪਣੀ ਦਇਆ ਦ੍ਰਿਸ਼ਟੀ ਧਾਰਨ ਕਰੋ।
1: ਸਦਾ ਹਰ ਗੁਣ ਗਾਵਾ
0: ਮੈਂ ਸਦਾ ਵਾਸਤੇ ਸਦਾ ਦੇ ਵਿੱਚ 24 ਘੰਟੇ ਆ ਜਾਂਦੇ ਨੇ ਦਿਨ ਰਾਤੀ ਆਰਾਧੋ ਪਿਆਰੇ ਨਿਮਖ ਨਾ ਕੀਜੈ ਢੀਲਾ ਦਿਨ ਰਾਤ।

ਪਰ ਇੱਕ ਸਮੁੰਦਰ ਦੀ ਨਿਆਈ ਹੈ, ਇਸ ਨੂੰ ਤਰਿਆ ਜੇ ਕਿਸੇ ਨੇ ਤਰਨਾ ਤੇ ਗੁਰੂ ਨੂੰ ਮਿਲ ਕੇ ਤਰਿਆ ਜਾ ਸਕਦਾ। ਜਿਵੇਂ ਪ੍ਰਤੱਖ ਜਿਹੜੇ ਸਾਗਰ ਸਮੁੰਦਰ ਨੇ ਉਹ ਬੇੜਿਆਂ ਦੇ ਰਾਹੀਂ ਕੋਈ ਸ਼ਿਪ ਜਹਾਜ਼ਾਂ ਦੇ ਰਾਹੀਂ ਤਰੇ ਜਾਂਦੇ ਨੇ, ਇੱਧਰ ਜਿਹੜੇ ਗੁਰੂ ਸਾਹਿਬ ਸਾਡੇ ਇੱਕ ਸਾਧ ਸੰਗਤ ਜੀ ਐਸੇ ਇੱਕ ਜਹਾਜ਼ ਦੀ ਨਿਆਈ ਹਨ, ਬੇੜੇ ਦੀ ਨਿਆਈ ਗੁਰੂ ਸਾਹਿਬ ਸੇਵਕਾਂ ਦੇ ਪੂਰਾਂ ਦੇ ਪੂਰ ਭਰ ਕੇ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਨੇ। ਉਹਨਾਂ ਜਹਾਜ਼ਾਂ ਦੀਆਂ ਟਿਕਟਾਂ ਲੈਣੀਆਂ ਪੈਂਦੀਆਂ, ਇੱਧਰ ਗੁਰੂ ਦੇ ਜਹਾਜ਼ ਦੀ ਜਿਹੜੀ ਟਿਕਟ ਨਾਮ ਦੀ ਟਿਕਟ ਹੈ, ਜਿਹੜਾ ਨਾਮ ਜਪੇਗਾ ਸਿਮਰਨ ਕਰੇਗਾ ਗੁਰੂ ਸਾਹਿਬ ਨੇ ਬਾਂਹ ਪਕੜ ਕੇ ਸੰਸਾਰ ਸਮੁੰਦਰ ਤੋਂ ਆਟੋਮੈਟਿਕ ਹੀ ਪਾਰ ਕਰ ਦੇਣਾ। ਗੁਰ ਮਿਲ, ਗੁਰੂ ਦੇ ਨਾਲ ਮਿਲ ਤੇ ਸਾਗਰ ਤਰਿਆ, ਫਿਰ ਤੇਰਾ ਸੰਸਾਰ

ਕਵਲਾਂ ਨੂੰ ਜਪਤ ਜਪਦੇ ਨੇ। ਚਰਨ ਕਵਲ ਕੀ ਨੇ? ਗੁਰੂ ਸਾਹਿਬ ਦੇ ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਨਾਮ ਰੂਪੀ ਚਰਨ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਜਿਹੜੇ ਨਾਮ ਰੂਪੀ ਚਰਨਾਂ ਨੂੰ ਜਪਤ ਜਪਦੇ ਨੇ, ਨਿਸ ਪ੍ਰਪੰਚ ਅਵਿਦਿਆ ਵਾਲੇ ਐਸੇ ਸੰਸਾਰ ਤੋਂ

0: ਧਿਆਏ ਧਿਆਨ ਕੀਤਾ ਹੈ। ਧਿਆਤਾ ਧਿਆਨ ਧੀ ਦੇ ਦੁਆਰਾ ਜਿਹੜੇ ਧਿਆਉਂਦੇ ਨੇ ਉਹਨਾਂ ਨੂੰ ਫਲ ਕੀ ਮਿਲਦਾ? ਸਭ ਫਲ ਪਾਏ। ਇੱਕ ਫਲ ਦੀ ਗੱਲ ਨਹੀਂ ਕੀਤੀ ਸਤਿਗੁਰੂ, ਕਹਿੰਦੇ ਸਭ ਸਾਰੇ ਫਲ ਪਾ ਲੈਂਦੇ ਨੇ। ਸਾਰੇ ਫਲ ਕਿਹੜੇ ਨੇ? ਧਰਮ, ਅਰਥ, ਕਾਮ ਤੇ ਮੋਖ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਇਹ ਜਿਹੜੇ ਚਾਰੇ ਪਦਾਰਥ ਨੇ ਇਹ ਫਲ ਰੂਪ ਹਨ, ਇਹ ਪਾਏ ਪ੍ਰਾਪਤ ਕਰ ਲੈਂਦੇ ਨੇ। ਤੇ ਧਰਮ ਤੇ ਜਿਹੜਾ ਸਾਧ ਸੰਗਤ ਜੀ ਮੋਖ ਹੈ, ਇਹ ਪਰਮਾਰਥ ਦੇ ਫਲ ਹਨ, ਇਹ ਵੀ ਮਿਲ ਜਾਂਦੇ ਨੇ। ਤੇ ਇਸੇ ਪ੍ਰਕਾਰ ਜਿਹੜਾ ਅਰਥ ਤੇ ਕਾਮ, ਇਹ ਦੁਨਿਆਵੀ ਪਦਾਰਥ ਨੇ, ਇਹ ਵੀ ਮਿਲ ਜਾਂਦੇ। ਸਾਰੇ ਜਿੰਨੇ ਫਲ ਹਨ, ਹਰੀ ਦੇ ਚਰਨਾਂ ਦਾ ਧਿਆਨ ਰੱਖਣ ਦੇ ਨਾਲ ਜੀਵ ਪਾ ਲੈਂਦਾ।
1: ਮਿਟੇ ਆਵਣ ਜਾਣਾ,
0: ਫਿਰ ਜਿਹੜਾ ਜਨਮ ਧਾਰਨ ਕਰਕੇ ਆਉਣਾ ਹੈ ਦੁਨੀਆਂ ਵਿੱਚ ਤੇ ਮਰ ਕਰਕੇ ਜਾਣਾ ਸੀ, ਇਹ ਆਉਣਾ ਜਾਣਾ ਵੀ

0: ਭਾਏ ਭਗਤ ਦਾ ਅਰਥ ਪ੍ਰੇਮਾ ਭਗਤੀ ਕਰਦੇ ਨੇ। ਸੋ ਭਾਏ ਹਰ ਜਪ ਉਹ ਸੋ ਭਾਏ ਸੋਤੇ ਸਿੱਧੀ ਪਰਮਾਤਮਾ ਦੇ ਹਰੀ ਨਾਮ ਨੂੰ ਜਪਦੇ ਨੇ। ਜਿਹਦੇ ਅੰਦਰ ਪ੍ਰੇਮਾ ਭਗਤੀ ਆ ਗਈ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਲੋਕ ਦਿਖਾਵੇ ਵਾਸਤੇ ਨਾ ਹੋਵੇ, ਤੇ ਜਿਹੜੀ ਪ੍ਰੇਮਾ ਭਗਤੀ ਚਾਹੇ ਪਿਆਰ ਵਿੱਚ ਭਿੱਜ ਕੇ ਇੱਕ ਮਿੰਟ ਹੀ ਬੈਠ ਗਿਆ ਗੁਰਸਿੱਖ ਤੇ ਸਾਧ ਸੰਗਤ ਜੀ, ਉਹਦਾ ਜਿਹੜਾ ਫਲ ਕੀ ਮਿਲਣਾ। ਸੋ ਭਾਏ ਹਰ ਜਪ ਸੋਤੇ ਸਿੱਧੀ ਹਰੀ ਪਰਮਾਤਮਾ ਦਾ ਨਾਮ ਉਹ ਜਪਦਾ ਹੈ। 24 ਘੰਟੇ ਬੈਠਾ ਹੈ ਪ੍ਰੇਮਾ ਭਗਤੀ ਕਰਨ ਵਾਲਾ ਗੁਰਸਿੱਖ, ਪਰਮਾਤਮਾ ਦੇ ਨਾਮ ਨੂੰ ਸੋਤੇ ਸਿੱਧੀ ਉਹ ਜਪੀ ਜਾਂਦਾ ਹੈ।
1: ਆਪਣੇ ਪ੍ਰਭ ਭਾਵਾ,
0: ਫਿਰ ਉਹ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਭਾਵਾ ਭਾ ਜਾਂਦਾ, ਪਿਆਰਾ ਲੱਗਦਾ। ਪ੍ਰੇਮਾ ਭਗਤੀ ਕਰਦਾ ਹੋਵੇ ਹਰੀ ਪਰਮਾਤਮਾ

ਜਪਿਆ ਕਰ ਮਹਾਰਾਜ ਕਿਹਨੂੰ ਜਪਣਾ ਹੈ। ਦੁਨੀਆਂ ਦੇ ਅੰਦਰ ਕਿੰਨੇ ਦੇਵੀ ਦੇਵਤੇ ਨੇ, ਕਿੰਨੇ ਪੀਰ ਪੈਗੰਬਰ ਔਲੀਏ ਅਵਤਾਰ ਬੈਠੇ ਨੇ, ਕਿੰਨੇ ਸ਼ਕਤੀਆਂ ਵਾਲੇ ਸਿੱਧ ਨਾਥ ਜਤੀ ਸਤੀ ਬੈਠੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਪ ਜਪ ਜਪਿਆ ਕਰ ਏਕ ਇੱਕ ਪਰਮਾਤਮਾ ਨੂੰ। ਉਹ ਕਿਹੋ ਜਿਹਾ ਪਰਮਾਤਮਾ? ਅਲੱਖ ਲੱਖਣੇ ਤੋਂ ਰਹਿਤ ਹੈ, ਅਸ਼ੁੱਧ ਮਨ ਦੇ ਦੁਆਰਾ ਉਹ ਲਖਿਆ ਜਾਣਿਆ ਨਹੀਂ ਜਾਂਦਾ। ਅਪਾਰ ਦਾ ਅਰਥ ਉਹ ਪ੍ਰਕਿਰਤੀ ਤੋਂ ਪਰੇ ਹੈ, ਪ੍ਰਕਿਰਤੀ ਸਾਰੀ ਉਰੇ ਰਹਿ ਜਾਂਦੀ, ਪਰਮਾਤਮਾ ਪਰੇ ਹੈ। ਤੇ ਇਸ ਪ੍ਰਕਾਰ ਦੇ ਨਾਲ ਜਿਹੜਾ ਅਪਾਰ ਦਾ ਅਰਥ ਪ੍ਰਕਿਰਤੀ ਤੋਂ ਪਰੇ, ਪੂਰਨ ਦਾ ਅਰਥ ਉਹ ਸਾਰਿਆਂ ਵਿੱਚ ਪੂਰਿਆ ਹੋਇਆ ਭਰਿਆ ਹੋਇਆ, ਐਸੇ ਇੱਕ ਓਅੰਕਾਰ

ਉਸ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾਂ ਦੁਨੀਆਂ ਦੇ ਅੰਦਰ ਆਵਰ ਹੋਰ ਕਿਸੇ ਵੀ ਸਥਾਨ ਵਿੱਚ ਦੂਜਾ ਕੋਈ ਵੀ ਨਹੀਂ ਹੈ। ਨਾ ਤੇ ਕੋਈ ਸਾਧ ਸੰਗਤ ਦੀ ਜੀਵ ਨੂੰ ਪੈਦਾ ਕਰਨ ਵਾਲਾ ਕੋਈ ਪਰਮਾਤਮਾ ਤੋਂ ਬਿਨਾਂ, ਨਾ ਪਰਮਾਤਮਾ ਤੋਂ ਬਿਨਾਂ ਜੀਵ ਦੀ ਪਾਲਣਾ ਕਰਨ ਵਾਲਾ, ਨਾ ਪਰਮੇਸ਼ਰ ਤੋਂ ਬਿਨਾਂ ਕੋਈ ਜੀਵ ਦਾ ਸੰਘਾਰ ਕਰਨ ਵਾਲਾ ਹੈ। ਇਹ ਤਿੰਨੇ ਸ਼ਕਤੀਆਂ ਪਰਮਾਤਮਾ ਵਾਹਿਗੁਰੂ ਨੇ ਆਪਣੇ ਵਸ ਵਿੱਚ ਕਰਕੇ ਰੱਖੀਆਂ ਨੇ। ਉਸ ਪਰਮਾਤਮਾ ਵਾਹਿਗੁਰੂ

0: ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਸੰਤ ਦੀ ਅਵਸਥਾ ਬਣ ਜਾਂਦੀ ਨਾਮ ਦੇ ਸਦਕਾ। ਬੰਦਾ ਆਪ ਸੰਤ ਨਹੀਂ ਬਣ ਸਕਦਾ, ਕਿਸੇ ਦੇ ਕਹਿਣ ਕਰਕੇ ਸੰਤ ਨਹੀਂ ਹੋ ਸਕਦਾ, ਉਹ ਤੇ ਨਾਮ ਨੇ ਸੰਤ ਬਣਾਉਣਾ ਹੈ। ਤੇ ਜਿਨ੍ਹਾਂ ਨੇ ਨਾਮ ਜਪਿਆ ਪੂਰਨ ਸੰਤ ਜਨਾਂ ਕੇ ਕੰਮ, ਉਹ ਸਾਧੂ ਮਹਾਤਮਾ ਸੰਤ ਬਣ ਗਏ ਦੁਨੀਆਂ ਵਿੱਚ। ਉਹਨਾਂ ਦੇ ਜਿੰਨੇ ਵੀ ਕੰਮ ਨੇ ਫਿਰ ਪਰਮਾਤਮਾ ਵਾਹਿਗੁਰੂ ਆਪ ਉਹ ਪੂਰਨ ਪੂਰੇ ਕਰਦਾ। ਤੇ ਪਰਮਾਤਮਾ ਵਾਹਿਗੁਰੂ ਆਪ ਕਿਉਂ ਕਰਦਾ ਤੇ ਦੂਜੇ ਦੇਵੀ ਦੇਵਤਿਆਂ ਨੂੰ ਭੇਜ ਸਕਦਾ? ਜਿਵੇਂ ਇੱਕ ਰਾਜੇ ਨੇ ਮਹਾਤਮਾ ਨੂੰ ਪੁੱਛਿਆ ਵੀ ਪਰਮਾਤਮਾ ਸੰਤਾਂ ਦੇ ਕੰਮ ਕਰਨ ਆਪ ਕਿਉਂ ਆਉਂਦਾ ਹੈ? ਮਹਾਤਮਾ ਕਹਿੰਦੇ, ਰਾਜਨ ਕੁਝ ਦਿਨਾਂ ਤੋਂ ਬਾਅਦ ਤੈਨੂੰ ਇਹਦਾ ਜਵਾਬ ਦੇਵਾਂਗੇ। ਕਹਿੰਦੇ, ਨਦੀ ਦੇ ਕਿਨਾਰੇ ਇੱਕ ਸਮਾਗਮ ਰੱਖ ਲੈ ਤੇ ਉੱਥੇ ਆਪਣਾ ਪਰਿਵਾਰ ਤੇ ਸਾਰੀ ਆਪਣੀ ਸੈਨਾ ਲੈ ਕੇ ਪਹੁੰਚੀ। ਉਹ ਸਮਾਗਮ ਰੱਖ ਲਿਆ ਤੇ ਜਦੋਂ ਸਾਧ ਸੰਗਤ ਮਹਾਤਮਾ ਉੱਥੇ ਪਹੁੰਚੇ, ਰਾਜੇ ਦਾ ਇੱਕ ਛੋਟਾ ਜਿਹਾ ਬਾਲਕ ਬੱਚਾ ਸੀ। ਉਹਦੇ ਵਰਗਾ ਹੀ ਮਹਾਂਪੁਰਖਾਂ ਨੇ ਆਪਣੇ ਸੇਵਕ ਨੂੰ ਕਹਿ ਕੇ ਇੱਕ ਨਕਲੀ ਬੱਚਾ ਤਿਆਰ ਕਰਵਾ ਲਿਆ, ਉਸੇ ਤਰ੍ਹਾਂ ਦੇ ਕੱਪੜੇ ਪਾ ਲਏ ਤੇ ਆਪਣੀ ਗੋਦ ਦੇ ਵਿੱਚ ਲੈ ਕੇ ਉਹਨੂੰ ਬੜਾ ਲਾਡ ਕਰਦੇ ਨੇ। ਤੇ ਵੇਖਦਿਆਂ ਰਾਜੇ ਦੇ ਮਨ ਵਿੱਚ ਆਇਆ ਵੀ ਮਹਾਤਮਾ ਮੇਰੇ ਪੁੱਤਰ ਨੂੰ ਬੜਾ ਸਨੇਹ ਪਿਆਰ ਕਰਦੇ ਨੇ, ਤੇ ਮਹਾਂਪੁਰਖਾਂ ਨੇ ਭਗਾ ਕੇ ਉਹ ਲੱਕੜ ਦਾ ਨਕਲੀ ਬੱਚਾ ਨਦੀ 'ਚ ਸੁੱਟ ਦਿੱਤਾ। ਰਾਜੇ ਨੇ ਨਾ ਵਜ਼ੀਰਾਂ ਨੂੰ ਕਿਹਾ, ਨਾ ਮੰਤਰੀਆਂ ਸੰਤਰੀਆਂ ਨੂੰ ਕਿਹਾ, ਕੱਪੜਿਆਂ ਸਣੇ ਨਦੀ 'ਚ ਛਾਲ ਮਾਰ ਦਿੱਤੀ। ਜਦੋਂ ਉਹ ਬਾਹਰ ਕੱਢ ਕੇ ਲਿਆ, ਬੜਾ ਸ਼ਰਮਸ਼ਾਰ ਹੋਇਆ, ਇਹ ਤੇ ਮਹਾਂਪੁਰਖਾਂ ਨੇ ਮੇਰੇ ਨਾਲ ਕੋਈ ਮਖੌਲ ਕੀਤਾ, ਨਕਲੀ ਬੱਚਾ ਬਣਾ ਕੇ ਮੇਰੇ ਪੁੱਤਰ ਵਰਗਾ ਮੈਨੂੰ ਨਦੀ ਵਿੱਚ ਵਾੜ ਦਿੱਤਾ। ਮਹਾਂਪੁਰਖ ਕਹਿੰਦੇ, ਤੇਰੀ ਕਿੰਨੀ ਸੈਨਾ ਸੀ, ਕਿੰਨੇ ਵਜ਼ੀਰ ਮੰਤਰੀ ਬੈਠੇ, ਤੂੰ ਇਹਨਾਂ ਨੂੰ ਕਹਿ ਦਿੰਦਾ? ਕਹਿੰਦਾ ਜੀ, ਇੰਨੇ ਚਿਰ ਨੂੰ ਬੱਚੇ ਨੇ ਮਰ ਜਾਣਾ ਸੀ, ਮੈਂ ਤਾਂ ਛਾਲ ਮਾਰ ਦਿੱਤੀ। ਮਹਾਂਪੁਰਖ ਕਹਿੰਦੇ, ਇਸੇ ਤਰ੍ਹਾਂ ਹੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਪਰਮਾਤਮਾ ਵਾਹਿਗੁਰੂ ਦੇ ਪੁੱਤਰਾਂ ਵਰਗੇ ਹੁੰਦੇ ਨੇ, ਉਹ ਫਿਰ ਮਹਾਂਪੁਰਖਾਂ ਦੇ ਕਾਰਜ, ਸਾਧੂ ਮਹਾਤਮਾ ਦੇ ਕਾਰਜ ਜਿਹੜੇ ਨੇ, ਆਪ ਹੀ ਪਰਮਾਤਮਾ ਪੂਰੇ ਕਰਨ ਵਾਸਤੇ ਆਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪੂਰਨ ਸੰਤ ਜਨਾਂ ਕੇ ਕੰਮ, ਜਿਹੜੇ ਸੰਤ ਸਿਮਰਨ ਕਰਨ ਵਾਲੇ ਨੇ ਉਹਨਾਂ ਦਾ ਕੋਈ ਵੀ ਕੰਮ ਹੋਵੇ ਉਹ ਪਰਮਾਤਮਾ ਵਾਹਿਗੁਰੂ ਆਪ ਪੂਰਾ ਕਰਦਾ ਹੈ।
1: ਗੁਰ ਸੰਤ ਪਾਇਆ ਪ੍ਰਭ ਧਿਆਇਆ,
0: ਜਿਸ ਵੇਲੇ ਗੁਰੂ ਸਾਹਿਬ ਜਿਹੜੇ ਸੰਤ ਸਰੂਪ ਦੇ ਵਿੱਚ ਪਾਇਆ ਪ੍ਰਾਪਤ ਕਰ ਲਏ, ਤੇ ਉਸ ਵੇਲੇ ਫਿਰ ਪ੍ਰਭ ਧਿਆਇਆ, ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਉਣਾ ਕਰਦਾ ਜੀਵ, ਕਿਉਂਕਿ ਗੁਰੂ ਵੀ ਮੇਰੇ ਸੰਤ ਸਰੂਪ ਹਨ। ਕਿਉਂਕਿ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਕਸ਼ ਨਖ ਬਦਰਿਓ, ਭਗਤਾਂ ਨੂੰ ਵੀ ਸੰਤ ਕਿਹਾ ਗੁਰਬਾਣੀ ਦੇ ਅੰਦਰ, ਤੇ ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਨੂੰ ਕਿਹਾ, ਹਮਰੋ ਭਰਤੋ ਵੱਡੋ ਵਿਵੇਕੀ ਆਪੇ ਸੰਤ ਕਹਾਵੇ। ਪਰਮਾਤਮਾ ਵੀ ਸੰਤ ਹੈ, ਗੁਰੂ ਤੇ ਪਰਮਾਤਮਾ ਇੱਕ ਰੂਪ ਨੇ। ਗੁਰ ਸੰਤ ਪਾਇਆ ਪ੍ਰਭ ਧਿਆਇਆ, ਜਦੋਂ ਗੁਰੂ ਸਾਹਿਬ ਸੰਤ ਸਰੂਪ ਪਾ ਲਏ ਫਿਰ ਅਸੀਂ ਪ੍ਰਭੂ ਪਰਮਾਤਮਾ

0: ਦੀਆਂ ਵਾਸ਼ਨਾਵਾਂ ਮਿਟ ਗਈਆਂ, ਮਨ ਸ਼ਾਂਤ ਹੋ ਗਿਆ ਤੇ ਬੱਜੀ ਵਧਾਈ ਤੇ ਅੰਦਰ ਜਿਹੜਾ ਬ੍ਰਹਮਾਨੰਦ ਪ੍ਰਗਟ ਹੋ ਗਿਆ, ਉਹਦੀਆਂ ਵਧਾਈਆਂ ਖੁਸ਼ੀਆਂ ਪ੍ਰਗਟ ਹੋ ਗਈਆਂ।
1: ਮਨੋਂ ਕਦੇ ਨਾ ਵਿਸਰੈ,
0: ਐਸਾ ਪਰਮਾਤਮਾ ਵਾਹਿਗੁਰੂ ਹੁਣ ਮਨ ਦੇ ਵਿੱਚੋਂ ਕਦੇ ਵੀ ਵਿਸਰਦਾ ਨਹੀਂ ਹੈ। ਇਹ ਗੁਰੂ ਸਾਹਿਬ ਨੇ ਐਸੀ ਕਿਰਪਾ ਕਰ ਦਿੱਤੀ।
1: ਬਿਨਵੰਤ ਨਾਨਕ ਸਤਿਗੁਰ ਦਿਰੜਾਇਆ,
0: ਬਿਨਵੰਤ ਬੇਨਤੀ ਪੂਰਵਕ ਬਚਨ ਉਚਾਰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ, ਕਹਿੰਦੇ ਸਤਿਗੁਰ ਦਿਰੜਾਇਆ। ਇਹ ਪੂਰੇ ਸਤਿਗੁਰੂ ਗੁਰੂ

ਈਸ਼ਵਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਜੀਵ ਤੋਂ ਭਜ ਭਜਨ ਕਰਿਆ ਕਰ। ਸਦਾ ਵਾਸਤੇ ਪਰਮਾਤਮਾ ਦਾ ਭਜਨ ਕਰ। ਜੇ ਭਜਨ ਕਰੇਗਾ ਪਰਮਾਤਮਾ ਵਾਹਿਗੁਰੂ ਜੀ ਦਾ, ਮਹਾਨ ਤੇਰੇ ਤੇ ਬਖਸ਼ਿਸ਼ਾਂ ਹੋਣਗੀਆਂ, ਤੈਨੂੰ ਵੀ ਇਹ ਆਨੰਦ ਪ੍ਰਾਪਤ ਹੋਵੇਗਾ। ਗੁਰੂ ਸਾਹਿਬ ਦੀ ਕਿਰਪਾ ਦਾ

ਹਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ। ਇਹ ਬਾਣੀ ਦੇ ਜਿਹੜੇ ਅਲੰਕਾਰ ਬਹੁਤ ਜ਼ਿਆਦਾ ਕਠਿਨ ਹਨ ਤੇ ਮਹਾਨ ਜਿਹੜੇ ਕੋਈ ਵਿਦਵਾਨ ਫਿਰ ਉਹ ਇਹਨੂੰ ਸਮਝ ਰੱਖਦੇ ਨੇ। ਫਿਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਮ ਸਾਡੇ ਵਰਗੇ ਗੁਰਸਿੱਖਾਂ ਵਾਸਤੇ ਸੁਖੈਨ ਰੂਪ ਦੇ ਵਿੱਚ ਜਿਹੜਾ ਮਾਝ ਰਾਗ ਦੇ ਵਿੱਚ 12 ਮਹਾਂ ਉਚਾਰਨ ਕੀਤਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ 12 ਮਹਾਂ। ਉਸ ਵਿੱਚ ਜਿਹੜੀ ਹਾੜ ਦੇ ਮਹੀਨੇ ਦੀ ਵਿਚਾਰ ਆਪਾਂ ਕਰਨੀ ਹੈ। ਆਸਾੜ ਭਲਾ ਸੂਰਜ ਗਗਨ ਤਪੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਆਸਾੜ ਕਹੀਏ ਹਾੜ ਦਾ ਮਹੀਨਾ ਆ ਜਾਂਦਾ ਉਸ ਵੇਲੇ ਫਿਰ ਸੂਰਜ ਜਿਹੜਾ ਹੈ ਗਗਨ ਆਕਾਸ਼ ਦੇ ਵਿੱਚ ਭਲਾ ਕਹਿੰਦੇ ਬਹੁਤ ਚੰਗਾ ਬਹੁਤ ਜ਼ਿਆਦਾ ਤਪਸ ਦੇ ਨਾਲੋਂ ਤਪੈ ਤਾਪਦਾ ਹੈ। ਬੜੀ ਗਰਮੈਸ਼ ਹੋ ਜਾਂਦੀ ਹੈ ਅਸਮਾਨ ਆਕਾਸ਼ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ

0: ਵੀ ਆ ਕਰਕੇ ਧਰਤੀ ਵੀ ਤਪਦੀ ਹੈ। ਧਰਤੀ ਵੀ ਤਪਸ ਦਾ ਦੁੱਖ ਸਹਿ ਬੜੇ ਦੁੱਖਾਂ ਨੂੰ ਸਹਿ ਸਹਾਰਦੀ ਹੈ। ਸੁੱਖ ਹੈ ਅਗਨ ਭਖੈ ਤੇ ਜਿਹੜਾ ਅੱਗ ਦੀ ਨਿਆਈ ਇਹ ਸੂਰਜ ਬਲਦਾ ਹੈ ਇਹ ਸਾਧ ਸੰਗਤ ਸਾਰੀ ਧਰਤੀ ਦਾ ਪਾਣੀ ਵੀ ਸੋਖ ਦਿੰਦਾ। ਜਿਹੜੀ ਬਨਸਪਤੀ ਕੋਈ ਬੂਟੇ ਨੇ ਕੋਈ ਘਾਹ ਫੂਸ ਖੜਾ ਹੈ ਉਹਦੇ ਵਿੱਚੋਂ ਰਸ ਵੀ ਸੋਖਿਆ ਜਾਂਦਾ। ਇਸ ਪ੍ਰਕਾਰ ਇਹ ਜਿਹੜੇ ਹਾੜ੍ਹ ਦੇ ਮਹੀਨੇ ਵਿੱਚ ਸੂਰਜ ਇੰਨਾ ਤਪਦਾ ਧਰਤੀ ਵੀ ਦੁੱਖ ਸਹਾਰਦੀ ਹੈ ਤੇ ਜਿੰਨਾ ਪਾਣੀ ਵੀ ਸੋਖ ਲੈਂਦਾ ਇਸੇ ਤਰ੍ਹਾਂ ਬਨਸਪਤੀ ਦਾ ਰਸ ਵੀ ਅਗਨੀ ਦੀ ਨਿਆਈ ਸੂਰਜ ਹੋ ਕਰਕੇ ਸੋਖ ਲੈਂਦਾ ਹੈ।
1: ਅਗਨ ਰਸ ਸੋਖ ਮਰੀਐ ਧੋਖ।
0: ਜਦੋਂ ਇਹ ਅਗਨੀ ਦਾ ਰੂਪ ਹੋ ਕੇ ਸੂਰਜ ਬਲਦਾ ਹੈ ਮੱਚਦਾ ਹੈ ਹਾੜ੍ਹ ਦੇ ਮਹੀਨੇ ਵਿੱਚ ਸਾਰੇ ਰਸਾਂ ਨੂੰ ਸੋਖ ਹੈ ਸੋਖ ਲੈਂਦਾ ਤੇ ਮਰੀਐ ਧੋਖ। ਧੋਖ ਦਾ ਅਰਥ ਹੁੰਦਾ ਸ਼ੰਕੇ ਦੇ ਵਿੱਚ ਹੋ ਕਰਕੇ ਇਹ ਜਿਹੜੀ ਧਰਤੀ ਇਹ ਵੀ ਭਾਵ ਮਰਨ ਵਾਲੀ ਹੋ ਜਾਂਦੀ ਹੈ। ਧਰਤੀ ਵੀ ਸ਼ੰਕਾ ਕਰਦੀ ਮਨ ਦੇ ਅੰਦਰ ਵੀ ਇੰਨਾ ਸੂਰਜ ਤਪ ਰਿਹਾ ਪਤਾ ਨਹੀਂ ਮੇਰੇ ਉੱਪਰੇ ਬਨਸਪਤੀ ਕੋਈ ਪੈਦਾ ਹੋਣ ਦੇਵੇਗਾ ਜਾਂ ਨਹੀਂ ਦੇਵੇਗਾ। ਇਸ ਲਈ ਸਾਧ ਸੰਗਤ ਧੋਖੇ ਦਾ ਅਰਥ ਹੁੰਦਾ ਸ਼ੰਕਾ। ਇਹ ਧਰਤੀ ਜਿਹੜੀ ਸ਼ੰਕਾ ਕਰਕੇ ਮਰਨ ਵਾਲੀ ਹੋ ਜਾਂਦੀ ਹੈ।
1: ਸੁਕਿਰਤ ਨਾ ਹਾਰੇ
0: ਧਰਤੀ ਦੀ ਐਸੀ ਹਾਲਤ ਬਣ ਜਾਂਦੀ ਹਾੜ੍ਹ ਦੇ ਮਹੀਨੇ ਅੰਦਰ ਬੜੀ ਹੀ ਜਦੋਂ ਮਰਨ ਵਾਲੀ ਹੋ ਜਾਂਦੀ ਫੇਰ ਵੀ ਆਪਣਾ ਜਿਹੜਾ ਕਿਰਤ ਕੰਮ ਹੈ ਨਾ ਹਾਰੇ ਉਹ ਹਾਰਦੀ ਨਹੀਂ ਹੈ। ਹਾਰਦੀ ਕਿਵੇਂ ਨਹੀਂ ਆਪਣੇ ਅੰਦਰ ਜਿਹੜੀ ਪੁੰਗਰਨ ਦੀ ਸ਼ਕਤੀ ਹੁੰਦੀ ਧਰਤੀ ਦੀ ਉਹ ਸੰਭਾਲ ਕੇ ਰੱਖਦੀ ਹੈ। ਉਹ ਹੌਸਲਾ ਰੱਖਦੀ ਵੀ ਇਹ ਸੂਰਜ ਨੇ ਕਿਹੜਾ ਸਦਾ ਤਪਦੇ ਰਹਿਣਾ ਰੁੱਤਾਂ ਬਦਲ ਜਾਣੀਆਂ ਨੇ ਬੱਦਲ ਆਵੇਗਾ ਵਰਖਾ ਹੋਵੇਗੀ ਤੇ ਮੈਂ ਬਨਸਪਤੀ ਨੂੰ ਹਰੀ ਕਰ ਦਿਆਂਗੀ। ਇਸ ਪ੍ਰਕਾਰ ਭੀ ਸੋ ਕਿਰਤ ਨਾ ਹਾਰੇ ਉਹ ਜਿਹੜੀ ਧਰਤੀ ਹੈ ਉਹ ਆਪਣਾ ਕਿਰਤ ਜਿਹੜਾ ਕੰਮ ਹੈ ਉਹ ਨਹੀਂ ਹਾਰਨਾ ਕਰਦੀ ਪੁੰਗਰ।

0: ਜਿਹੜਾ ਇਹ ਸੂਰਜ ਹੈ, ਇਹ ਸਾਧ ਸੰਗਤ ਜੀ ਸੂਰਜ ਦੇ 12 ਰਥ ਮੰਨੇ ਨੇ, 12 ਰਾਸ਼ੀਆਂ ਕਹਿ ਦਿੰਦੇ ਹਿੰਦੂ ਵੀਰ, ਅਸੀਂ 12 ਮਹੀਨੇ ਸੰਕ੍ਰਾਂਤਾਂ ਦੇ ਕਹਿ ਦਿੰਦੇ ਹਾਂ। ਤੇ ਇਹ ਜਿਹੜਾ ਸੂਰਜ ਜਦੋਂ ਇੱਕ ਰਾਸ਼ੀ ਦੇ ਵਿੱਚੋਂ ਨਿਕਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਸੰਕ੍ਰਾਂਤ ਦਾ ਦਿਹਾੜਾ ਬਣਦਾ ਹੈ। ਰਾਥ ਫਿਰੈ ਛਾਇਆ ਧਨ ਤਾਂ ਕਹਿ, ਇਸ ਲਈ ਜਿਹੜਾ ਰਾਥ ਕਹਿੰਦੇ ਇਹ ਸੂਰਜ, ਤੇ ਜਿਸ ਵੇਲੇ ਸਾਧ ਸੰਗਤ ਜੀ 9 ਹਾੜ ਜਾਂ 13 ਹਾੜ ਇੱਥੇ ਜਾ ਕਰਕੇ ਇਹ ਰਾਥ ਬਦਲਦਾ ਆਪਣਾ। ਰਾਥ ਕੀ, ਇਹਦੇ 2 ਨੇ, ਇੱਕ ਉਤਰੈਣ ਤੇ ਇੱਕ ਦਖਨੈਣ ਹੈ। ਤੇ ਸਾਧ ਸੰਗਤ ਜਦੋਂ ਇਹ ਸਮਾਂ ਆ ਜਾਂਦਾ ਹਾੜ ਦੇ ਮਹੀਨੇ ਦਾ, ਇਹ ਸੂਰਜ ਜਿਹੜਾ ਸੀ ਆਪਣੇ ਰਾਥ ਦੀ ਤਬਦੀਲੀ ਕਰਦਾ, ਉਤਰੈਣ ਦੇ ਵਿੱਚੋਂ ਨਿਕਲ ਕਰਕੇ ਦਖਨੈਣ ਦੇ ਵਿੱਚ ਜਾਂਦਾ ਹੈ। ਫਿਰ ਉਸ ਵੇਲੇ ਕਹਿੰਦੇ ਨੇ ਕਿ ਇਸ ਤਰ੍ਹਾਂ ਦੇ ਨਾਲ ਛਾਇਆ ਧਨ ਤਾਕ ਹੈ, ਜਿਹੜੇ ਧਨ ਜੀਵ ਰੂਪ ਇਸਤਰੀਆਂ ਨੇ ਉਹ ਛਾਇਆ ਕਹੀਏ ਛਾਂ ਲੱਭਦੀਆਂ ਨੇ। ਕੋਈ ਦਰਖਤਾਂ ਦੀ ਛਾਂ ਥੱਲੇ ਚਲਿਆ ਜਾਂਦਾ ਬਚਣ ਵਾਸਤੇ ਗਰਮੀ ਤੋਂ, ਕੋਈ ਕੋਠੇ ਦੀ ਛਾਂ ਹੁੰਦੀ ਛੱਤ ਦੇ ਹੇਠਾਂ ਬੈਠ ਜਾਂਦਾ ਵੀ ਸੂਰਜ ਬੜਾ ਤਪ ਰਿਹਾ ਹੈ। ਇਸ ਲਈ ਸਾਰੇ ਜੀਵ ਉਸ ਵੇਲੇ ਜੀਵ ਰੂਪ ਇਸਤਰੀਆਂ ਛਾਂ ਲੱਭਦੀਆਂ ਹਨ।
1: ਪੀੜ ਲਵੈ ਮੰਜ ਬਾਰੇ,
0: ਫਿਰ ਮੰਜ ਦਾ ਅਰਥ ਹੁੰਦਾ ਵਿੱਚ ਤੇ ਵਾਰੇ ਦਾ ਅਰਥ ਹੁੰਦਾ ਜੰਗਲ। ਜਿੰਨੇ ਵੀ ਜੰਗਲ ਨੇ, ਜਿੰਨੀਆਂ ਵੀ ਝਾੜੀਆਂ ਖੜੀਆਂ, ਉਹਨਾਂ ਦੇ ਵਿੱਚ ਟੀਂਡ ਕਹਿੰਦੇ ਨੇ। ਇਸ ਲਈ ਉਹ ਇੱਕ ਛੋਟਾ ਜਿਹਾ ਜੀਵ ਹੁੰਦਾ ਜਿਹਨੂੰ ਵੱਖੋ ਵੱਖਰੇ ਇਲਾਕਿਆਂ ਵਿੱਚ ਬੀਂਡਾ ਵੀ ਕਹਿੰਦੇ ਨੇ। ਉਹਦੀ ਬੜੀ ਤਿੱਖੀ ਆਵਾਜ਼ ਹੁੰਦੀ, ਕੋਈ ਬੰਦਾ ਤਿੱਖੀ ਜੀ ਆਵਾਜ਼ ਕੱਢੇ ਤੇ ਬੰਦਾ ਕਹਿੰਦਾ ਬੀਂਡੇ ਵਰਗੀ ਆਵਾਜ਼ ਕੱਢਦਾ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਟੀਂਡ ਸ਼ਬਦ ਵਰਤਿਆ। ਤੇ ਉਹ ਜੰਗਲ ਦੇ ਵਿੱਚ ਜਦੋਂ ਗਰਮੀ ਪੈਂਦੀ ਤੇ ਉਹ ਟੀਂਡ ਜਿਹੜਾ ਬੀਂਡਾ ਜਾਨਵਰ ਹੁੰਦਾ, ਉਹ ਵੀ ਪਾਣੀ ਦੇ ਵਾਸਤੇ, ਮੀਂਹ ਦੇ ਵਾਸਤੇ ਬਹੁਤ ਉੱਚੀ ਉੱਚੀ ਬੋਲਦਾ, ਪੁਕਾਰਾਂ ਕਰਦਾ। ਇਹ ਸਾਧ ਸੰਗਤ ਜੀ ਪਹਿਲਾ ਅਰਥ ਹੈ ਇਹ ਸ਼ਬਦ ਦਾ। ਹੁਣ ਆਰੰਭ ਤੋਂ ਲੈ ਕੇ ਫਿਰ ਉੱਪਰੋਂ ਪੜੋ।
1: ਅਸਾੜ ਪਲਾ ਸੂਰਜ ਗਗਨ ਤਪੈ,
0: ਅਸਾੜ ਦਾ ਅਰਥ ਹੈ ਜਿਹੜਾ ਹਾੜ ਦਾ ਮਹੀਨਾ, ਇਹ ਕੀ, ਇਹ ਹੈ ਮਨੁੱਖਾ ਸਰੀਰ। ਜਿਹੜਾ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਮਨੁੱਖਾ ਸਰੀਰ, ਇਹਦੇ ਵਿੱਚ ਸੂਰਜ ਕਿਹੜਾ ਹੈ, ਵੈਰਾਗ ਦਾ ਸੂਰਜ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹਾੜ ਦਾ ਮਹੀਨਾ, ਮਨੁੱਖਾ ਸਰੀਰ ਵੀ ਬਹੁਤ ਸੋਹਣਾ ਚੰਗਾ ਪਰਮਾਤਮਾ ਨੇ ਦਿੱਤਾ, ਤੇ ਸੂਰਜ ਜਿਹੜਾ ਸੀ ਇਹਦੇ ਵਿੱਚ ਉਹ ਪਰਮਾਤਮਾ ਨੇ ਵੈਰਾਗ ਦਾ ਪੈਦਾ ਕਰ ਦਿੱਤਾ। ਤੇ ਗਗਨ ਤਪੈ, ਇਸ ਲਈ ਫਿਰ ਗਗਨ ਆਕਾਸ਼ ਦੇ ਵਿੱਚੋਂ ਲੈਣਾ ਬ੍ਰਹਮ ਲੋਕ। ਜਦੋਂ ਕਿਸੇ ਦੇ ਅੰਦਰ ਵੈਰਾਗ ਪੈਦਾ ਹੋ ਜਾਂਦਾ, ਉਹ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਸਾਰੇ ਪਦਾਰਥਾਂ ਦਾ ਤਿਆਗ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਦੇ ਨਾਲ ਜਦੋਂ ਕਿਸੇ ਦੇ ਅੰਦਰ ਵੈਰਾਗ ਦਾ ਸੂਰਜ ਤਪਦਾ, ਉਹ ਬ੍ਰਹਮ ਲੋਕ ਦੇ ਤੱਕ ਪਦਾਰਥਾਂ ਦਾ ਤਿਆਗ ਕਰਕੇ ਤਿਆਗੀ ਬਣ ਜਾਂਦਾ ਹੈ।
1: ਧਰਤੀ ਦੁੱਖ ਸਹੈ ਸੁਖ ਅਗਨ ਪਖੈ,
0: ਜਿਸ ਵੇਲੇ ਅੱਗ ਦੀ ਨਿਆਈ, ਇਹ ਜਿਹੜਾ ਐਸਾ ਅੰਦਰ ਵੈਰਾਗ ਦਾ ਸੂਰਜ ਤਪੈ ਤਪਦਾ ਹੈ, ਇਹ ਫਿਰ ਅੰਦਰੋਂ ਬਕਾਰਾਂ ਨੂੰ, ਵਿਸ਼ਿਆਂ ਨੂੰ ਸੋਖਣਾ ਸ਼ੁਰੂ ਕਰ ਦਿੰਦਾ। ਬਕਾਰ ਖਤਮ ਹੋਣ ਲੱਗ ਜਾਂਦੇ, ਵਿਸ਼ੇ ਜਿਹੜੇ ਅੰਦਰੋਂ ਮਿਟਣ ਲੱਗ ਜਾਂਦੇ ਨੇ। ਤੇ ਇਸ ਲਈ ਅਗਨੀ ਦੀ ਨਿਆਈ ਹੋ ਕੇ ਭਖੈ ਇਹਨਾਂ ਨੂੰ ਖਤਮ ਕਰ ਦਿੰਦਾ, ਖਾ ਲੈਂਦਾ ਹੈ। ਧਰਤੀ ਦੁੱਖ ਸਹਿ, ਜਿਹੜੀ ਸਿੱਖ ਦੀ ਬੁੱਧੀ ਰੂਪ ਧਰਤੀ ਹੈ ਜਗਿਆਸੂ ਦੀ, ਇਹ ਬੜੇ ਦੁੱਖ ਸਹਾਰਦੀ ਹੈ। ਤੇ ਇਹ ਸੋਚਦੀ ਮਨ ਦੇ ਅੰਦਰ ਵੀ ਪਤਾ ਨਹੀਂ ਕੱਲੇ ਵਿਛੋੜੇ ਕਰਕੇ ਜਿਹੜਾ ਪਰਮਾਤਮਾ ਵਾਹਿਗੁਰੂ ਦਾ ਐਸਾ ਜਿਹੜਾ ਵੈਰਾਗ ਕਰਕੇ ਮੈਨੂੰ ਪ੍ਰਾਪਤੀ ਹੋਵੇਗੀ ਜਾਂ ਨਾ ਹੋਵੇਗੀ। ਧਰਤੀ ਦੁੱਖ ਸਹਿ, ਇਸ ਕਰਕੇ ਬਹੁਤ ਸਾਰੇ ਜਿਹੜੀ ਜੀਵ ਦੀ ਬੁੱਧੀ ਰੂਪ ਧਰਤੀ ਹੈ, ਅਨੇਕਾਂ ਪ੍ਰਕਾਰ ਦੇ ਜਿਹੜੇ ਦੁੱਖਾਂ ਨੂੰ ਉਹ ਸਹਿ ਸਹਾਰਦੀ, ਕਿਉਂਕਿ ਬੰਦੇ ਦੀ ਬੁੱਧੀ ਤੜਫਦੀ ਹੈ ਜੀਵ ਦੀ ਉਸ ਵੇਲੇ ਪਰਮਾਤਮਾ ਨੂੰ ਮਿਲਣ ਵਾਸਤੇ। ਵਿਛੋੜੇ ਦੇ

0: ਵੈਰਾਗ ਰੂਪੀ ਸੂਰਜ ਦਾ ਰਥ ਫਿਰ ਜਾਂਦਾ, ਵੈਰਾਗ ਇੱਕ ਪਾਸੇ ਹੋ ਜਾਂਦਾ ਤੇ ਉਹਦੇ ਨਾਲ ਦੂਸਰਾ ਵਿਵੇਕ ਅੰਦਰ ਆ ਜਾਂਦਾ ਹੈ ਤੇ ਛਾਇਆ ਧਨ ਤੱਕ ਉਦੋਂ ਫਿਰ ਜਿਹੜਾ ਜਗਿਆਸੂ ਹੈ ਕਿਸੇ ਮਹਾਂਪੁਰਖ ਦੀ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਰੂਪੀ ਛਾਂ ਨੂੰ ਜੀਵ ਰੂਪ ਇਸਤਰੀ ਲੱਭਦੀ ਫਿਰਦੀ ਹੈ।
1: ਪੀਟ ਲਵੈ ਮੰਜ ਬਾਰੇ,
0: ਜਿਹੜਾ ਸਿੱਖ ਦਾ ਹਿਰਦਾ ਰੂਪੀ ਜੰਗਲ ਹੈ ਇਹਦੇ ਵਿੱਚ ਟੀਂਡ ਕਹੀਏ ਬੀਂਡਿਆਂ ਦੀ ਨਿਆਈ ਜਿਹੜੇ ਸ਼ੁਭ ਗੁਣ ਹਨ ਇਹ ਬੜੀਆਂ ਸੁੰਦਰ ਅੰਦਰੋਂ ਆਵਾਜ਼ਾਂ ਕੱਢਦੇ ਨੇ। ਸ਼ੁਭ ਗੁਣ ਜਿਹੜੇ ਆਵਾਜ਼ਾਂ ਦੇਣ ਲੱਗ ਜਾਂਦੇ,
1: ਗੁਣ ਬਾਦ ਚਲੀ ਦੁੱਖ ਆ ਗਏ,
0: ਜਿਹੜੀ ਜੀਵ ਰੂਪ ਇਸਤਰੀ ਔਗਣਾਂ ਦੀ ਜਿਹੜੀ ਗਠੜੀ ਬੰਨ ਕਰਕੇ ਤੇ ਚੱਲੀ ਚੱਲੀ ਹੈ ਅੱਗੇ ਪਰਲੋਕ ਵੱਲ, ਉੱਥੇ ਜਾ ਕੇ ਕੀਤੇ ਔਗਣਾਂ ਦੇ

0: ਭਾਈ ਉਸ ਨੂੰ ਤਮਾਮ ਜਿਹੜੇ ਸੁੱਖ ਪ੍ਰਾਪਤ ਹੁੰਦੇ ਹਨ।
1: ਨਾਨਕ ਜਿਸ ਨੂੰ ਇਹੋ ਮਨ ਦੀਆ,
0: ਜਿਸ ਨੂੰ ਇਹ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਜਿਸ ਜੀਵ ਨੇ ਇਹ ਆਪਣਾ ਮਨ ਦੀਆ ਆਪਣਾ ਹਿਰਦਾ ਭੇਟਾ ਕਰ ਦਿੱਤਾ, ਮਨ ਗੁਰੂ ਦੇ ਚਰਨਾਂ ਵਿੱਚ ਜਿਸ ਨੇ ਰੱਖ ਦਿੱਤਾ,
1: ਮਰਨ ਜੀਵਨ ਪ੍ਰਭ ਨਾਲੇ,
0: ਗੁਰਸਿੱਖ ਦਾ ਮਰਨਾ ਵੀ ਪ੍ਰਭੂ ਪਰਮਾਤਮਾ ਦੇ ਨਾਲ ਤੇ ਜੀਵਨ ਜਿਉਣਾ ਵੀ ਪਰਮਾਤਮਾ ਦੇ ਨਾਲ ਹੈ, ਤੇ ਮਰਨ ਤੋਂ ਬਾਅਦ ਵੀ ਪਰਮਾਤਮਾ ਵਿੱਚ ਜਾਂਦਾ ਤੇ ਜਿਉਂਦਾ ਵੀ ਪਰਮਾਤਮਾ ਨਾਲ ਮਿਲ ਜਾਂਦਾ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹਾੜ ਦੇ ਮਹੀਨੇ ਦਾ ਸੁੰਦਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਸਾਧ ਸੰਗਤ ਜੀ, ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੀਰੀ ਪੀਰੀ ਖਾਲਸਾ ਜੋ ਮਾਰਚ ਕਈ ਰੋਜ਼ ਤੋਂ ਲੈ ਕਰਕੇ ਆਰੰਭਿਆ ਗਿਆ, ਉਹ ਥਾਂ ਥਾਂ ਤੇ ਨਗਰਾਂ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਹੀ ਵਿਚਰਦਾ ਹੋਇਆ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਵੱਧ ਰਿਹਾ। ਹਰ ਇਲਾਕੇ ਦੇ ਵਿੱਚ ਜਿੱਥੇ ਵੀ ਉਹ ਨੇੜੇ ਆਪ ਜੀ ਦੇ ਇਹ ਖਾਲਸਾ ਮਾਰਚ ਪਹੁੰਚਿਆ, ਸੰਗਤਾਂ ਵੱਧ ਚੜ੍ਹ ਕਰਕੇ ਉਸ ਵਿੱਚ ਆਪਣੀ ਸ਼ਮੂਲੀਅਤ ਕਰਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਹ ਬੇਨਤੀ ਹੈ ਸਮੁੱਚੀਆਂ ਸੰਗਤਾਂ ਨੂੰ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ

0: ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਡ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੁਨੀ ਸਹਿ ਪਹੁ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਆਸਰਾ ਜੈ ਕੀ ਧੁਨੀ ਸਲੋਕ ਮਹਲਾ ਪਹਿਲਾ
1: ਬਲਹਾਰੀ ਗੁਰਿਆ।

ਨਾਲੇ ਦੂਜ ਚਾਲਿਆ ਤੇਰੇ ਲਾਇਰ ਤੇ ਸੇ ਜੁਗੇ ਹਾਰ ਗਏ ਸੁੱਟ।

ਕੁਦਰਤ ਤੂੰ ਕਾਦਰ ਕਰਦਾ ਭਾਕੀ ਨਾਈ ਪਾ ਨਾਨਕ ਹੁਕਮਿੰਦਰ ਵੇਖੈ ਵਰਤੈ ਤਾਕੂ ਤਾ ਪੋੜੀ ਆਪਣੀ ਭੁੱਖ ਭੁੱਖ ਕੇ ਹੋਏ ਪਸਮੜ ਔਰ ਸਦਾਇਆ ਵਡਾ ਗੱਲ ਸੁਣ ਕਰਨ ਕੇ ਤਵੱਜੀ ਹੈ।

ਤੋਂ ਭੋਕਿਆ ਕੁਸਮਣ ਪਾਰ ਸਿਧਾਇਆ, ਵੱਡਾ ਹੋਇਆ ਦੁਨੀ ਦਰਗਲ ਸਿੰਘ ਘਰ ਚਲਾਇਆ, ਅੱਗੇ ਕਰਨੀ ਕੀਰਤ ਵਾਚੇ ਬਹਿ ਲੇਖਾ ਕਰ ਸਮਝਾਇਆ, ਥਾਂ ਲੋ ਵੀ ਪਾਉਂਦੀ ਉਸਨੇ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

0: ਵਿੱਚ ਪਾਉਣ ਹੈ ਪ੍ਰਭਾਵ ਪੈ ਵਿੱਚ ਅਲੇ ਲੱਖ ਦਰੀਆ ਹੈ ਵਿੱਚ ਅਗਨ ਖੱਡੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਹੈ ਵਿੱਚ ਅੰਤ ਖੇਸ ਕਿਰਪਾਰ ਪੈ ਵਿੱਚ ਰਾਜਾ ਧਰਮਵਾਰ ਪੈ ਵਿੱਚ ਸੇਵ ਪੈ ਵਿੱਚ ਸੰਗਤ ਕਰੋਰੀ ਚਤਮੰਤ ਹੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਵਾਲ ਕਿਹਦੀਆਂ ਕਨ ਕਹਾਣੀਆਂ ਕਿਹਦੇ ਵੇਦ ਵਿਚਾਰ ਕਿਤੇ ਨਿਤੇ ਮੰਗਤੇ ਗਿੜਮਿਣ ਪੂਰੇ ਥਾਲ

कर्म मिले तो पाई गए और हिकमत खुमकवार पड़ी निकल करे अपनी।

0: ਸਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤ ਚੰਦ ਸੂਰਜ ਅਵਤਾਰ ਸਰਲੀ ਧਰਤੀ ਮਾਲ ਧਰਤਨ ਸਰ ਨਾਨਕ ਉਸੇ ਗਿਆਨ ਮੇ ਹੂਨੀ ਖਾਇ ਗਿਆ ਚੰਦਾ ਮਹੱਲਾ ਪਹਿਲਾ
1: ਵਾਇਨ ਚੇਲੇ ਨਥਨ ਗੁਰ ਪੈਰ ਹਿਲਾਇਨ ਫਿਰਨ ਸੇ ਰੁੜੁੜਾਵ ਛੱਟੇ ਪਾਏ ਵਿਖੇ ਲੋਕ ਅੱਛੇ ਕਰਦਾਏ ਰੋਟੀਆਂ ਕਾਰਨ ਪੂਰੇ ਥਾਲ

0: பரிக பரிக பரிக பரிக பரிக
1: ਜੀਓ ਪਿੰਡ ਸਤਿਸ ਦਾ ਦੇਖਾ ਜੇ ਅਗਵਾਈ ਹੈ ਜੇ ਲੋੜੇ ਚੰਗਾ ਆਪਣਾ ਕਰਪੁਨ ਨੀ ਸਦਾਈ ਹੈ ਜੇ ਜਰਵਾਣਾ ਪਰ ਹਰੇ ਜਰਵੇਸ਼ ਕਰੀ ਦੀ ਆਈ ਹੈ।

0: ਹਰ ਮਿਲਿਆ ਬਨੂ ਵਾਲੀ ਬਨਵਾਲੀ।
1: ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿੱਖ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਰ ਵਿੱਚ ਬੰਦੀ ਵੇਖਣ ਕੌ ਦੀਦਾਰ। ਹਿੰਦੂ ਸਲਾਹ ਹੀ ਸਲਾਹ ਅੰਦਰ ਸਰੂਪ ਅਪਾਰ ਤੀਰਥ ਨਾਵੇ ਅੱਛਾ ਪੂਜਾ ਕਰਵਾਸ ਕਹਿਤਾ ਜੋਗੀ ਸੁਣ ਧਿਆਵਨ।

0: ਥਲ ਥਲ ਜੀਆਂ ਪੁਰੀਆਂ ਨੂੰ ਆਕਾਰ ਆਇਆ ਕਾਰ ਜੋ ਆਖੇ ਸੋ ਤੂੰ ਜਾਣੇ ਤਾਂ ਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਰਖ ਸਲਾਹ ਸਚ ਨਾਮ ਧਾਰ
1: ਸਦਾ ਨਾਮ।

ਮਿੱਟੀ ਮੁਸਲਮਾਨ ਕੀ ਤੇੜੇ ਪੇ ਕੁਮਿਆਰ ਕੜ ਭਾਂਡੇ ਟਾਕੀਆਂ ਜਲ ਦੀ ਕਰੇ ਪੁਕਾਰ ਹਾਂ ਜਲ ਜਲ ਰੋਵੇ ਬੱਪੜੀ ਧੜ ਚੜ ਪਵੇ ਗਿਆਰ ਨਾਨਕ ਜਿਨ ਕਰਦੇ ਕਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਆ ਬਿਨ ਸਤਿਗੁਰ ਕਿਨੇ ਨਾ ਪਾਇਆ ਪਰ ਪਰ ਗੱਟ ਆਪ ਸੁਣੇ।

ਕਰਮ ਸੱਚਾ ਨਿਸ਼ਾਨ ਪੜ ਸਕਾ ਸਹਿ ਮਿੱਤੋ ਜਿਨ ਸੱਚੋ ਵਰਤਾਇਆ ਜਿਨ ਸੱਚ ਆਖੰਦੀ ਅਰਥ ਕਮਾਇਆ ਸਤਿਗੁਰ ਮੇਰੇ ਸਤਿ

ਹਮੇ ਸਬਦ ਜਲਾਏ ਪੌੜੀ ਭਗਤ ਰੇ ਮਨ ਖਾਵਦੇ ਦਰ ਸੋਹਮ ਕੀਰਤ ਗਾਉਂਦੇ ਨਾਨਕ ਕਰਮ ਬਾਰੇ ਦਰ ਤੂ ਨਾਲ ਨੀ ਥਾਉਂਦੇ ਕਮਲ ਬਚਨ ਆਪਣਾ ਅਨਹੋਂਦਾ ਆਪ ਗਣਾਏ ਜੇ ਹੋ ਢਾਡੀ।

ਭਗਤ ਰਮਨ ਪਾਉਂਦੇ ਦਰ ਸੋਹਨ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਾ ਢੋ ਨ ਲੈਣੀ ਤਾਮਦੇ ਇੱਕ ਮੁੰਨਾ ਬੂਜਨ ਆਪਣਾ ਅਣ ਹੁੰਦਾ ਆਪ ਗਣਾਇੰਦੇ ਹਾਂ ਢਾਡੀ ਕਾਨੀ ਜਤ ਉੱਤਮ ਜਤ ਸਦਾਇੰਦੇ ਤਿੰਨ ਮੰਗਾ ਜਿਤ ਜੈ ਧਿਆਇੰਦੇ।

0: ਜਿਨ ਸੱਚ ਪੱਲੇ ਹੋਏ ਪੌੜੀ ਦਾਨ ਮਿੰਡਾ ਤਲੇਖਾ ਜੇ ਮਿਲੇ ਕੰਮ ਸਿਖਲਾਈਏ ਪੁਰਾਣਾ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਪਰ ਤੇ ਪਾਈ ਗਏ ਜੇ ਵੇਹੀ ਕਾਰ ਕਮਾਈਏ ਜੋ ਗੁਰ ਲਿਖਿਆ ਤਾ ਤੂੰ ਤਿਨਾਂ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਸੇਵ ਗਵਾਈਏ ਸੇਵ ਗਵਾਈਏ
1: ਜੇ ਹੋਵੇ ਪੜ੍ਹ ਲਿਖਿਆ ਤਾਂ ਤੋੜ ਤਿਨਾਂ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ।

ਜੇ ਕੋਏ ਤਾਂ ਕੁੜ ਤਿਹਰ ਕੋਏ ਨਾਲ ਪਾਹੇ ਬਹਰਾ ਕੁੜੇ ਰੰਗ ਨਾ ਸੋਏ ਐ ਵਿੱਚ ਖੂਬ ਚੜਾਈਏ ਸ਼ਰਮ ਪਾਹੋ ਤਨ ਹੋਏ ਨਾਨਕ ਪੱਗ

ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿੱਖ ਸਵਾਲਿਓ, ਜਿਨ ਕੀਤੀ ਸੋ

ਗੁਰ ਬਿਨ ਗਿਆਨ ਨ ਹੋਏ ਪੜਿ ਪੜਿਆ ਹੋਵੇ ਕਨੈਂਗਰ ਤਾਇਓ ਮੀ ਕਾਗਨ ਮਾਰੀਏ ਕਾਲੀ ਕਰਨਾ ਤੇ ਵੇਹੋ ਨਾ ਹੋ ਪਿਤਾਰੀਏ ਸਿਕਲ ਨ ਖੇਡੀਏ।

ਪੜੀ ਪੜਿਆ ਵਿਗਨਗਰ ਤੋਂ ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਣਾ ਤੇ ਉਹਨਾਂ ਉਪਚਾਰੀ ਹੈ ਐਸੀ ਕਲਾ ਨਾ ਖੇਡਿਆ ਜਿੱਧਰ ਗਿਆ ਗਿਆ ਹਾਰੀ ਹੈ ਪੜਿਆ ਤੇ ਉਹਨੇ ਵਿਚਾਰ ਅੱਗੇ ਵਿਚਾਰੀ ਹੈ ਮੂੰਹ ਚੱਲੇ ਸੁੱਗੇ ਮਾਰੀ ਹੈ।

ਨਾਮ ਵਾਹਿਗੁਰੂ ਜੀ ਕਾ।

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਨਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਯੋਗ।

0: ಸೃಷ್ಟ ಸಗಲೆಯುದ್ರಿ ನಾಮ ಲೇತರೆಯೋ ನಿರಂತರ ಗುಣಗಾವೇ ಸಣಕಾರ ಆದಿಜನ ಕಾರ ಜುಗೇ ಲಗ ਧੰਨ ਧੰਨ ਗੁਰ ਧੰਨ ਜਨਮ ਸਕਿਆਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਪਾਤਾਲਪੁਰੀ ਜੈਕਾਰ ਤੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ
1: ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰਿਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ
2: ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ

ਕਦਮ ਰਿਖ ਜਸ ਗਾਇਓ, ਭਗਤ ਬੇਣ ਗੁਣ ਰਵੈ, ਸਹਿਜ ਆਤਮ ਰੰਗ ਮਾਣ ਹੈ, ਯੋਗ ਧਿਆਨ ਗੁਰ

0: ਗੁਣ ਗਾਵੇ ਪਾਇਆਲ ਭਗਤ ਨਗਾਦ ਭਿਅੰਗਮ ਮਹਾਦੇਵ ਗੁਰ ਰਵੈ ਸਦਾ ਜੋਗੀ ਜਦ ਜੰਗਮ ਗੁਣ ਗਾਵੇ ਮੁਨ ਬਿਆਸ ਜਿਨ ਵੇਦ ਵਿਆਕਰਨ ਵਿਚਾਰੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸਿਰ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮ ਜਾਣਿਓ ਜਪ ਕਸ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੇ ਨਿਮਨਾਥ ਧਨ ਗੁਰੂ ਸਾਜ ਸਮਾਇਓ ਮਾਤਾ ਦਾ ਗੁਣ ਰਵੈ ਜੇਨ ਚਕਰ ਵੈ ਕਹਾਇਓ ਗੁਣ ਗਾਵੇ ਬਲਰਾਓ ਸਪਤ ਪਤਾਲ ਬਸੰਤੋ ਪਾਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪਰੂ ਰੰਗਰੈ ਗੁਰ ਨਾਨਕ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਕਬ ਕਲਸ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ
1: ਪੀਤ ਬਸਨ ਕੁੰਦ ਦਸਨ

ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ ਜਿਸੈ ਦਹੀਂ ਭਾਤ ਖਾਹੇ ਜੀਓ। ਦੇਖ ਰੂਪ ਅਤ ਅਨੂਪ, ਮੋਹ ਮਹ ਮਗ ਪਈ, ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ, ਈਸ ਬਮ ਗਿਆਨ ਧਿਆਨ, ਤਰਤ ਹੀਏ ਚਾਹੇ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ।

0: ਗੁਰ ਰਾਮਦਾਸ ਚਿਤ ਹੈ ਬਸੈ।
1: ਦ੍ਰਿਸ਼ਟ ਤਰਤ ਤਮ ਹਰਨੇ, ਦਹਿਨ ਅਗ ਪਾਪ ਪਰਨਾਸਨ, ਸ਼ਬਦ ਸੂਰ ਬਲਵੰਤ, ਕਾਮਰ ਕ੍ਰੋਧ ਵਿਨਾਸਨ, ਲੋਭ ਮੋਹ ਵਸ ਕਰਨ, ਸ਼ਰਨ ਜਾਚਕ ਪ੍ਰਿਤ ਪਾਲਨ, ਆਤਮ ਰਤ ਸੰਗ ਰਹਿਣ, ਕਹਿਣ ਅੰਮ੍ਰਿਤ ਕਦ ਢਾਲਨ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੈ ਸੋ ਪੈ ਤਰੈ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਯੋਗ ਰਹਿਣਾ ਕਰੈ।
2: ਨਾਮ ਅਵਖਦ ਨਾਮ ਆਧਾਰ, ਅਰ ਨਾਮ ਸਮਾਧ ਸੁਖ, ਸਦਾ ਨਾਮ ਨਿਸ਼ਾਨ ਸੋਹੈ, ਰੰਗ ਰਤੋ ਨਾਮ ਸਿਉ, ਕਲ ਨਾਮ ਸੁਰ ਨਰੈ ਬੋਹੈ, ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਵ ਲੋਏ, ਦਰਸਨ ਪਰਸੈ ਗੁਰੂ ਕੈ।

ਵਿਣ ਨਾਵੈ ਭਰਮ ਭੁੱਲਿਆ, ਠੱਗ ਮੁੱਠੀ ਕੂੜਿਆਰ ਜੀ।

ਵਿਣ ਨਾਵੈ ਭਰਾਵੇ ਭੁੱਲੀਆ ਠੱਗ ਮੁੱਠੀ ਕੂੜਿਆਰ ਜੀਓ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ

ਮੂਲ ਨ ਬੂਝਹਿ ਆਪਣਾ, ਸੇ ਪਸੂਆ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਉ। ਕਰਤਾ ਚਿੱਤ ਨ ਆਵਈ, ਫਿਰ ਫਿਰ ਲੱਗਹਿ ਦੁੱਖ ਜੀਉ। ਸੁਖ ਦੁੱਖ ਦਾਤਾ ਮਨ ਵਸੈ, ਤੇਤ

ਵੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜੀਵ। ਸੱਚੇ ਕੀ ਲਿਵ ਉਬਰੈ, ਬਖਸੈ ਬਖਸਣ ਹਾਰ ਜੀਵ। ਅਨ ਕੋ ਕੀਜੈ ਮਿੱਤੜਾ, ਖਾਕ ਰਲੈ ਮਰ ਜਾਏ ਜੀਵ। ਬਹੁ ਰੰਗ ਦੇਖ ਭੁਲਾਇਆ, ਭੁੱਲ

ਖਿੰਚੋ ਤਾਣੇ ਵਿਗੁੱਚੀਐ, ਬੁਰਾ ਭਲਾ ਦੋਏ ਨਾਲ ਜੀਉ। ਬਿਨ ਸਬਦੈ ਭੈਰ ਤਿਆ, ਸਭ ਜੋਹੀ ਜਮ ਕਾਲ ਜੀਉ। ਜਿਨ ਕਰ ਕਾਰਣ ਧਾਰਿਆ, ਸਭ ਸੈ ਦੇ ਆਧਾਰ ਜੀਉ। ਸੋ ਕਿਉ ਮਨ ਹਉ ਵਿਸਾਰੀਐ, ਸਦਾ

ਬੋਲਾ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨਉ ਨਿਧਿ ਆਵੇ ਧਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ।

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਹੈ ਬੋਇਤਾ ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਗੁਣ ਚੰਗਿਆਈਆਂ ਤਤ ਸਤਿਨੇ ਆਪੋ ਪਤਨੇ ਵੇਲਾ ਕੋ ਤਤ ਰਾਜੂ ਢੋਲੀਏ ਨਿਵੇਸ ਗੌਰਾ
1: ਅਪਰਾਧੀ ਦੁਣਾ ਨਵੇ ਜੋ ਹੰਤ ਮਰਗਾ ਸੀਸ ਨਵਾਇਆ ਕਿਆ ਤੀਗੇ ਸੀਸ ਨਵਾਇਆ ਕਿਆ ਤੀਗੇ ਜਰ ਦੈ ਕਸ ਦੈ ਜਾਏ ਮਹੱਲਾ ਪਹਿਲਾ ਪੜ ਪੁਸਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਧੰ ਮੁਖ ਝੂਠ ਵਿਭੁਖਨ ਸਾਧੰ ਤ੍ਰਿਪਾਲ ਸਿਘਾਲ ਮਿਚਾਰੰ ਗਲ ਮਾਲਾ ਤਿਲਕ ਲਾਟੰ ਦੋਏ ਧੋਤੀ

ਕੌੜਿਕ ਪ੍ਰਭ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇ ਰਾਹ ਪੀੜਿਆ ਅੱਗੇ ਜਾਵਣਾ ਨੰਗਾ ਦੂਜਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਕਰੋ ਗੁਣ ਪਛੋਤਾਵਣਾ ਕਰੋ ਗੁਣ ਪਛੋਤਾਵਣਾ।

ਲੋਕ ਮਹੱਲਾ ਪਹਿਲਾ ਦੇ ਪਾਸ ਤੋਂ ਸੂਤ ਚੱਕਲੀ ਸਤਵੱਟ ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਕੱਥ ਨਾ।

0: ਬੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਈ ਸੀ ਸੋ ਸਿਵ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਿਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨ ਚਿੰਦੇ ਸੋ ਫਲ ਪਾਏ ਸੀ ਤਾਂ ਦਰਗਿਆ ਪੈਦਾ ਜਾਏ ਸੀ ਤਾਂ ਦਰਗਿਆ ਪੈਦਾ ਜਾਏ ਸੀ
1: ਕੋਈ ਗਾਵੇ ਰਗੀ ਨਦੀ ਵੇਦੀ ਬਾਤ ਕਰ ਨਹੀਂ ਹਰ ਹਰ ਪਿਤੇ ਰਾਮ।

ਚੇਤਨ ਸਭ ਕੋ ਵੇਖਣੇ ਦੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਉਦਮੇਰ ਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਟੀ ਜੇਕਰ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਨ ਭਿਖਣਾ ਪਾਇੰਦਾ ਦਰ ਮੰਗਨ ਭਿਖਣਾ ਪਾਇੰਦਾ।

0: ਪਹਿਲਾ ਪਹਿਲਾ ਜੇ ਮੁਹਾਕਾ ਕਰਮ ਹੈ ਕਰਮੇ ਪਿਤਰੀ ਦੇ ਅੱਗੇ ਵਸਤੀ ਜਾਣੀ ਏ ਪਿਤਰੀ ਚੋਰ ਕਰੇ ਵੱਡੀ ਏ ਹੱਥ ਦਲਾਲ ਕੇ ਮੁਸਕੀ ਹੈ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਦੂਰ ਤੁਰਨਾ ਵੀ ਆਵੇ ਵਰੂਆ।

ਤੁਰ ਪਲਾਉਣੀ ਪਾਉਣੀ ਗਰਮ ਗਿਰਮ ਸਵਾਰਿਆ ਕੋਠੇ ਮੰਡਪ ਮਾੜੀ ਲਾਈ ਬੈਠੀ ਕਰ ਪਸਾਰਿਆ ਚੀਜ਼ ਕਰਨ ਨੂੰ ਪਾਉਂਦੇ ਹਰ ਬੁੱਝ ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵਿੱਚ ਮਿਲ ਮਰਨ ਵਿਸਾਰਿਆ ਜਰਿਆ ਯੋਗਨ ਹਾਰਿਆ ਜਰਿਆ ਯੋਗਨ ਹਾਰਿਆ।

ਗੁਰਸਿੱਖਾ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜ ਹਰ ਦੇਵ ਪੂਰਾ ਸਭ।

0: ਇਹ ਹੋ ਬੁਝੀਏ ਮੂਰਖੇ ਨਾਲ ਨਾਲ ਜੀਏ ਨਾਲ ਨਾਲ ਜੀਏ ਨਾਲ ਨਾਲ ਜੀਏ
1: ਬੜੀ ਸਭ ਤੋਂ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪਾਂ ਆਪਣਾ ਆਪੇ ਲਿਖਾ ਸੰਡੀ ਹੈ ਜਾਰਣਾ ਨਾ ਜੋ ਥਕਾ ਦਰਦ ਹੰਡੀ ਹੈ ਬੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਏ ਮੂਰਖੇ ਨਾਲ ਨਾਲ ਜੀਏ ਮੂਰਖੇ ਨਾਲ ਨਾਲ ਜੀਏ
0: ਬਸ ਕਮਨ ਵਾਧਨ ਮੇਰਾ ਸਤਿਗੁਰੂ ਰਿਕਾਰਾਂ ਦੇ

0: ਤੇ ਕਰਨਾ ਕਿਉਂਕਿ ਲਾਪੇ ਹੀ ਤੇ ਧਾਰੀ ਹੈ ਦੇਖਾ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਾਹਿਬ ਨੂੰ ਵਿਸਾਰੀ ਹੈ ਆਪਣਾ ਤੇ ਆਪਣਾ ਆਪੇ ਹੀ ਕਾ ਸਵਾਰੀ ਹੈ
1: ਬਵੀਹਾ

ਮਨ ਕਸ ਕਾਂਢੀਏ ਸਦੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾ ਆਖੀਏ ਜੇ ਲਿਖੇ ਵਰਤੇ ਸੋਏ।

ਟਾਲੀਏ ਕਿਸ ਲਾਹੇ ਉੱਪਰ ਕਾਲੀਏ।

0: ਲਾ ਕਰੇ ਕਨੇਰੀਆਂ ਪਾਏ ਸਾਥ ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਏ ਮਾਨ ਨਾਨਕ ਲਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਭਲਾ ਦੂਜਾ
1: ਜੋ ਜੀ ਹੋਏ ਸੁਗਵੇ।

ਇੱਕ ਨੀ ਚੱਕਰੀ ਜਿਤ ਪਉ ਕਿਸਮ ਨਾ ਜਾਏ। ਨਾਨਕ ਸੇਵਕ ਕੰਡੀਏ ਜੇ ਸੇਤੀ ਕਸਮ ਸਮਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਔੜੀ ਵੱਡੇ ਕਿਆ ਵੜਿਆ ਕਿਛ ਕਹਿਣਾ ਕਹਿਣਾ ਚਾਹ, ਸੋ ਕਰਤਾ ਕਾਦਰ ਕਰਿੰਦੇ ਜੇ ਰਜਕ ਸੰਭਾਹੇ, ਸਾਹਿਕਾਰ ਕਮਾਲ ਨੇ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ।

ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਤ ਘਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਾਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

0: ਕਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ गावह कपलाद आदि जोगेश्वर अपरंपर अवतार वरो गावै जम दगन परशुरामेश्वर कर कुठार रघु तेज हरियो उदौ अक्रूर बिदर गुण गावै सर्वात्म जिन जानियो कब कल सुजस गावौ गुर नानक राज जोग जिन मानियो रतना देखै सब को रतन पार खूबिरला कोई राग नाद सब को सुने शबद सुरत समझै बिरलोई गुर सिख रतन पदारथां साध संगत मिल माल परोई हीरा हीरा बिद्या शबद सुरत मिल परचा होई पार ब्रह्म पूरन ब्रह्म गुण गुर गोविंद सिंजाणै सोई गुरमुख सुख फल सहज घर पिरम पियाला जान जाणोई गुर चेला चेला गुर होई गुर चेला चेला गुर होई सेवक सिख पूजन सब आवह सब गावह हर हर उत्तम बानी गावया सुनया तिनका हर थाए पावै जिन सतगुर की आज्ञा सत सत कर मानी बोलह पाई हर कीरत हर पव जल तीरथ हर दर तिन की उत्तम बात है संतह हर कथा जिन जन हौ जानी रहाउ आपे गुर चेला है आपे आपे हर प्रभ चोज विडानी जन नानक आप मिलाए सोई हर मिलसी अवर सब त्याग ओहा हर पानी सुकहौ टल गुर सेवियै अहनिस सहज सुभाए दर्शन परसै गुरु कै जन्म मरण दुख जाए होवै सिफत खसम दी नूर अर सह कुर सह चटिया तुद डिठे सच्चे पात सा माल जन्म जन्म दी कट्टी है सज्जन सच्चा पात साहु सिर साहद साहु जिस पास बैठिया सोही है सब नादा वेसाहु सज्जन सच्चा पात साहु सिर साहद साहु ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਘਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ

ਵਿਣ ਨਾਵੈ ਭ੍ਰਮ ਭੁੱਲਿਆ, ਠੱਗ ਮੁੱਠੀ ਕੂੜਿਆਰ ਜੀਉ। ਸੱਚੇ ਸੇਤੀ ਰਤਿਆ, ਜਨਮ ਨਾ ਦੂਜੀ ਵਾਰ ਜੀਉ। ਕੱਚਾ

ਵੀਐ ਸੱਚੇ ਸਿਉ ਚਿਤ ਲਾਇ ਜੀਵ ਰਹਾਉ ਚਾਰੇ ਕੁੰਡਾ ਜੇ ਭਵਹਿ ਬਿਨ ਭਾਗਾ ਧਨ ਨਾਹਿ ਜੀਉ ਅਵਗਣ ਮੁੱਠੀ ਸੇ ਫਿਰਹਿ ਅਵਗਣ ਮੁੱਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ਗੁਰ ਰਾਖੇ ਸੇ ਉਬਰੇ ਸਬਦ ਰਤੇ ਮਨ ਮਾਹਿ ਜੀਉ

ਤਿਨ ਮੁਖ ਨਾਮ ਨ ਉਪਜੈ, ਦੂਜੈ ਵਿਆਪੀ ਚੋਰ ਜੀਉ। ਮੂਲ ਨ ਬੂਝੈ ਆਪਣਾ, ਸੇ ਪਸੂਆ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਉ। ਕਰਤਾ ਚਿੱਤ ਨ ਆਵਈ, ਫਿਰ ਫਿਰ ਲੱਗੈ ਦੁੱਖ ਜੀਉ। ਸੁਖ ਦੁਖ ਦਾਤਾ ਮਨ ਵਸੈ, ਤਿਤ ਤਾਨ ਕੈਸੀ ਭੁੱਖ ਜੀਉ। ਬਾਕੀ ਵਾਲਾ ਤਲਬੀਐ, ਸਿਰ ਮਾਰੇ ਜੰਦਾਰ ਜੀਉ। ਲੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜੀਉ। ਸੱਚੇ ਕੀ ਲਿਵ ਉਬਰੈ, ਬਖਸੈ ਬਖਸਣ ਹਾਰ ਜੀਉ। ਆਨ ਕੋ ਕੀਜੈ ਮਿੱਤਰਾ,

ਗਾਫਲ ਗਿਆਨ ਵਿਹੂਣਿਆ, ਗੁਰ ਬਿਨ ਗਿਆਨ ਨ ਭਾਲ ਜੀਉ। ਖਿੰਚੋ ਤਾਣ ਵਿਗੁੱਚੀਐ, ਬੁਰਾ ਭਲਾ ਦੋਏ ਨਾਲ ਜੀਉ।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ ਘਰ ਨਾਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੱਚਾ ਰੰਗ ਕੁਸੁੰਭ ਕਾ, ਥੋੜੜਿਆ ਦਿਨ ਚਾਰ ਜੀਉ। ਵਿਣ ਨਾਵੈ ਭ੍ਰਮ ਭੁੱਲੀਆ, ਠੱਗ ਮੁੱਠੀ ਕੂੜਿਆਰ ਜੀਉ। ਸੱਚੇ ਸੇਤੀ ਰਤਿਆ, ਜਨਮ

पर महाराज किव सचियारा होइए, असी सचियार किवें होइए झूठे संसार विच। जदों सवेरे घरों निकलदे हां झूठे झूठ, जिहनूं मिलदे हां झूठ, ते फिर लोकां कोलों गल्लां भी सुणदे हां वी जे झूठ ना बोलीए ते काम ही नहीं चलदा, जे झूठ ना बोलीए कहिंदा ए दुकानदारी नहीं चलदी, कार बिहार नहीं चलदा। किव सचियारा होइए, सतगुरु कहणगे जिहनूं गुरु ते पूर्ण सिदक ते भरोसा ए, ਉਹ ਇਸ ਭੁਲੇਖੇ ਵਿੱਚ ਨਹੀਂ ਪੈਂਦਾ। ਜੈ ਜੈ ਰੱਖੇ ਆਪ ਤੇ ਜਾਏ ਖੜੋਗਣਾ, ਜਿੱਥੇ ਗੁਰੂ ਨੇ ਰੱਖਣਾ ਏ ਉੱਥੇ ਰਹਿਣਾ ਪੈਣਾ ਹੈ। ਜਿੰਨਾ ਨਿਰੰਕਾਰ ਜੀ ਨੇ ਦੇਣਾ ਏ ਉਦੋਂ ਵੱਧ ਤੇ ਮਿਲਣਾ ਹੀ ਕੋਈ ਨਹੀਂ। ਝੂਠ ਬੋਲ ਕੇ ਕਿਵੇਂ ਦੁਕਾਨ ਵੱਧ ਚਲਾ ਲਵੇ। ਪਰ ਪਿਆਰਿਓ, ਝੂਠ ਬੜਾ ਪਿਆਰਾ ਲੱਗਦਾ ਏ। झूठ बोल के बहुत धन कमा लैंदा है, झूठ बोल के बड़े सुख कमा लैंदा है। ते सतगुरु की कहंदे ने, कूड़ मिठा कूड़ माखियो कूड़ डोबै पू, झूठ बोल के कमाला धन रहना हक दा ए, ख्याल करी ये झूठ पूरा दे पूरे डोब देता है। कहंदे हा ना ਬਈ ਝੂਠ ਦੇ ਬੇੜੇ ਭਰ ਕੇ ਡੁੱਬਦੇ ਨੇ, ਹੱਕ ਦਾ ਰਹਿ ਜਾਂਦਾ ਹੈ। ਕਿਉਂ ਬੋਲਦਾ ਏ ਝੂਠ? ਸੱਚ ਤੇ ਝੂਠ ਦੀ ਗੱਲ ਕਰਦਿਆਂ ਕਿਸੇ ਵਿਦਵਾਨ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ। ਇੱਕ ਘਣੇ ਜੰਗਲ ਦੇ ਵਿੱਚ ਬੈਠਾ ਸਾਧੂ ਬੰਦਗੀ ਕਰ ਰਿਹਾ ਏ, ਤੇ ਇਸ ਜੰਗਲ ਨੂੰ ਅੱਗ ਲੱਗ ਗਈ। ਇੱਕ ਪ੍ਰੇਮੀ ਦੌੜਾ ਆਇਆ, ਕਹਿੰਦਾ ਏ ਮਹਾਂਪੁਰਸ਼ੋ, ਜੰਗਲ ਨੂੰ ਅੱਗ ਲੱਗ ਗਈ ਏ, ਥੋੜੀ ਦੇਰ ਬਾਅਦ ਅੱਗ ਇੱਥੇ ਤੱਕ ਵੀ ਪਹੁੰਚ ਜਾਣੀ ਏ, ਤੁਸੀਂ ਇਹ ਜੰਗਲ ਛੱਡ ਕੇ ਚਲੇ ਜਾਓ। ਸਾਧੂ ਉੱਠਿਆ ਹੈ, ਆਸ਼ਰਮ ਦੇ ਆਲੇ ਦੁਆਲੇ ਜਿੰਨਾ ਵੀ ਬਾਲਣ ਪਿਆ ਏ ਨਾ, ਇਸ ਪੁਰਸ਼ ਨੇ ਸਾਧੂ ਨੇ ਇਕੱਠਾ ਕਰਕੇ ਬਾਲਣ ਤੇ ਉਹਨੂੰ ਅੱਗ ਲਾ ਦਿੱਤੀ ਹੈ, ਤੇ ਫਿਰ ਚੌਂਕੜਾ ਮਾਰ ਕੇ ਬਹਿ ਗਿਆ। ਉਸ ਪ੍ਰੇਮੀ ਨੇ ਪੁੱਛਿਆ ਵੀ ਜਾਣਾ ਕੋਈ ਨਹੀਂ, ਜੰਗਲ ਨੂੰ ਅੱਗ ਲੱਗ ਗਈ। ਸਾਧੂ ਨੇ ਬੜੇ ਪਤੇ ਦੀ ਗੱਲ ਆਖੀ, ਕਹਿਣ ਲੱਗਾ ਭਲਿਆ, ਅੱਗ ਉੱਥੇ ਲੱਗਦੀ ਏ ਜਿੱਥੇ ਬਾਲਣ ਪਿਆ ਹੋਵੇ, ਬਾਲਣ ਮੈਂ ਜਾਲ ਦਿੱਤਾ ਏ ਤੇ ਅੱਗ ਇੱਥੇ ਨਹੀਂ ਲੱਗ ਸਕਦੀ। ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਪਈ ਲੱਗੀ ਏ, ਬਿਲਕੁਲ ਇਸੇ ਤਰ੍ਹਾਂ ਸੰਸਾਰ ਵਿੱਚ ਖਿਆਲਾਂ ਦੀ ਅੱਗ ਵੱਲ ਰਹੀ ਏ ਕਿ ਝੂਠ ਬਗੈਰ ਕੰਮ ਨਹੀਂ ਚੱਲਦਾ। ਪਰ ਗੁਰੂ ਦੇ ਸਿੱਖ ਨੇ ਇਹਨਾਂ ਖਿਆਲਾਂ ਨੂੰ ਜਾਲ ਦੇਣਾ ਏ, ਫਿਰ ਆਪ ਮੁਹਾਰੇ ਹੀ ਮੁੱਖ ਵਿੱਚੋਂ ਸੱਚ ਨਿਕਲੇਗਾ। ਜਾਲੋ ਐਸੀ ਰੀਤ, ਜਾਲ ਦੇ ਇਹੋ ਜਿਹੇ ਖਿਆਲਾਂ ਨੂੰ। ਹਾਂ ਪਿਆਰਿਓ, ਸੱਚ ਅੱਜ ਵੀ ਸੱਚ ਹੈ, ਸੱਚ ਕੱਲ ਨੂੰ ਵੀ ਸੱਚ ਰਹਿਣਾ ਹੈ। ਅੱਜ ਝੂਠ ਬੋਲਿਆ ਏ, ਕੱਲ ਨੂੰ ਤੈਨੂੰ ਸੋਚਣਾ ਪੈਣਾ ਏ ਮੈਂ ਕੀ ਕਿਹਾ ਸੀ। ਸੱਚ ਅੱਜ ਵੀ ਸੱਚ ਏ, ਸੱਚ ਕੱਲ ਨੂੰ ਵੀ ਸੱਚ ਏ, ਕਈ ਸਾਲਾਂ ਬਾਅਦ ਵੀ ਬੋਲੇਗਾ, ਸੋਚਣਾ ਨਹੀਂ ਪੈਣਾ, ਸੱਚ ਹੀ ਰਹਿਣਾ ਏ। ਇੰਜ ਕਹਿ ਲਈਏ, ਸੱਚ ਰੱਬ ਦੇ ਨਾਮ ਵਰਗਾ ਹੈ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ, ਸੱਚ ਸਦਾ ਨਵਾਂ ਹੈ।

0: ਵਾਹਿਗੁਰੂ ਜੀ ਕੀ
1: ਫਤਿਹ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R Roofing and Siding Limited ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

हर गुण गावा, कृपा करो दीन के दाते।

निर्भो निरंकार सच नाम जा का किया सगल जहान सेवक सेवह कर्म चढ़ाओ पिन्नी रैन जिन्ना मन चाओ सिखी सिख्या गुर विचार नदरी कर्म लंघाए पार कोलो चरखा चक्की चक थल वारोले बहुत अनंत लाटू मधानिया अनगाह पंखी पौंदिया लैन ना साह सुवे चाड़ पवाईयह जंत नानक पौंदिया गणत ना अंत बंधन बंद पवाए सोए पैं किरत नचे सब कोय नाच नाच हसें चलहें सेरोए उड़ ना जाही सिद्ध ना होए नचन कुदन मन का चाओ नानक जिन मन पाओ तिना मन पाओ नचन कुदन मन का चाओ नानक जिन मन पाओ तिना मन पाओ वाहिगुरु जी का खालसा वाहिगुरु जी की फतह। परम सन्मान योग साहिब श्री गुरु ग्रंथ साहिब महाराज जी दी पावन पवित्र हजूरी अंदर सतगुरु गुरु नानक साहिब महाराज जी दी पवित्र रचना आसा की वार दी पंजवी पौड़ी दे नाल जो हजूर ने दो शलोक दर्ज किते ने इस दी विचार असी कर रहे हां। पहले शलोक विच सतगुरां ने जो रब्बी रास है जो परमात्मा ने रास मंडल अखारा रचिया है उस विच गोपियां गोपे कान इन्हां सारयां दा जिक्र कीता। फिर सतगुरां दे कल दे दूसरे शलोक विच जिस दियां कुछ तुकां असी विचारियां सन कि इत्थे परमात्मा दे नाम ते अवतारां नूं पूज रहे ने ते अपने अपने ढंग नाल ओह रास तारी रास पै पांदे उस विच हजूर ने कुरास शब्द वरता कि उहनां दी रास विच कोई रस नहीं। हजूर कहिंदे ने सिर्फ अपने पेट दी खातर अपनी रोजी रोटी दी खातर अपनियां शरीरक सहूलतां दी पूर्ती दी खातर चेले जिहड़े ने ओह सजिंदे बन के साज वजांदे पए ने ते गुरु उहनां चेलियां दे वजाए हुए साजां ते नाच पै करदे जमीन दे उपर पैरां च घुंगरू बन के जमीन उपर पैर पटका पटका के मारदे ने ते जमीन तो उड्या होया मिट्टी रेता खाक उहनां दे सिर दे विच पैंदी। ओह रासधारियां दे इहो जे हरकतां देख के जिहड़े लोक वेखण आए ने ओह हसदे ने हसदे मजाक करदे अपने घरां नूं चले जांदे। रासधारी दे अंदर भी परमात्मा दा भय नहीं ते उहनां दी पाई कोई रास नूं लोक देखण आए तमाशबीन बन के तमाशा देख के हसदे मखौल ठट्ठा करदे अपने घर नूं चले। सतगुरां ने इस शलोक दे आरंभ विच वाइन चेले नचन गुर
ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੈ ਤਾਲ ਆ ਪਛਾੜੈ ਧਰਤੀ ਨਾਲ। ਹਜ਼ੂਰ ਨੇ ਫਿਰ ਜ਼ਿਕਰ ਕੀਤਾ ਕ੍ਰਿਸ਼ਨ ਨੂੰ ਗਾਉਂਦੇ ਨੇ ਰਾਮ ਜੀ ਨੂੰ ਗਾਉਂਦੇ ਨੇ ਪਰ ਸਤਿਗੁਰਾਂ ਨੇ ਇੰਨੀਆਂ ਤੁਕਾਂ ਦੇਣ ਤੋਂ ਬਾਅਦ ਇਸੇ ਸ਼ਲੋਕ ਦੇ ਵਿੱਚ ਇੱਕ ਰੱਬ ਦੇ ਭੈ ਵਿੱਚ ਤੇ ਪਰਮਾਤਮਾ ਦੀ ਸ਼ਰਧਾ ਵਿੱਚ ਭਿੱਜੇ ਹੋਏ ਉਹਨਾਂ ਗੁਰਮੁਖਾਂ ਦਾ ਜ਼ਿਕਰ ਕੀਤਾ ਜਿਹੜੇ ਸੱਚਮੁੱਚ ਅੰਦਰੋਂ ਚਾਉ ਲੈ ਕੇ ਪਰਮਾਤਮਾ ਦੇ ਨਾਮ ਵੀ ਜੁੜ ਜਾਂਦੇ। ਕਿਉਂ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਇਸ ਸ਼ਲੋਕ ਨੂੰ ਤਿੰਨ ਪੜਾਵਾਂ ਵਿੱਚ ਖਾਸ ਕਰਕੇ ਅਸੀਂ ਵਾਜ ਸਕਨੇ। ਇੱਕ ਤਾਂ ਉਹ ਪਖੰਡੀ ਰਾਸ ਜਿਹੜੇ ਪਾ ਰਹੇ ਨੇ, ਦੂਸਰਾ ਅੱਜ ਸਤਿਗੁਰੂ ਸ਼ਲੋਕ ਦੇ ਕੁਝ ਤੁਕਾਂ ਚ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਬੰਦਗੀ ਕਰਨ ਵਾਲੇ ਉਹਨਾਂ ਦਾ ਜ਼ਿਕਰ ਕਰਦੇ ਨੇ। ਤੀਸਰਾ ਇਸ ਸ਼ਲੋਕ ਵਿੱਚ ਜਿਵੇਂ ਰਾਸਧਾਰੀ ਫੇਰੀਆਂ ਪਾਉਂਦੇ ਨੇ, ਗੋਲ ਦਾਇਰੇ ਦੇ ਵਿੱਚ ਘੁੰਮਦੇ ਪਏ ਨੇ ਤੇ ਕਈ ਵਾਰੀ ਰਾਸ ਪਾਉਂਦਿਆਂ ਪਾਉਂਦਿਆਂ ਇਸ ਤਰ੍ਹਾਂ ਚਾਰ ਚੁਫੇਰੇ ਘੁੰਮਦੇ ਨੇ ਕਿ ਸਤਿਗੁਰੂ ਕਹਿੰਦੇ ਨੇ ਜਿਉਂ ਜਿਉਂ ਉਹ ਤੇਜ਼ੀ ਨਾਲ ਘੁੰਮਦੇ ਨੇ ਤੇ ਵੇਖਣ ਵਾਲੇ ਲੋਕ ਕਹਿੰਦੇ ਨੇ ਕਮਾਲ ਕਰ ਦਿੱਤੀ। ਪਰ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਘੁੰਮਣਾ ਤਾਂ ਇੱਕ ਮਸ਼ੀਨ ਦੀ ਤਰ੍ਹਾਂ ਹੈ। ਫਿਰ ਸਤਿਗੁਰਾਂ ਨੇ ਕੁਝ ਉਦਾਹਰਨਾਂ ਸਾਡੇ ਪਰਿਵਾਰਾਂ ਵਿੱਚ ਘਰਾਂ ਵਿੱਚ ਵਰਦੀਆਂ ਹੋਈਆਂ ਜਿਹੜੀਆਂ ਸਿਰਫ ਘੁੰਮਣ ਨਾਲ ਸੰਬੰਧਿਤ ਨੇ ਉਹਨਾਂ ਵਿੱਚ ਚੱਕੀ ਹੈ, ਉਹਨਾਂ ਵਿੱਚ ਵਾਹ ਵਰੋਲੇ ਨੇ, ਉਹਨਾਂ ਦੇ ਵਿੱਚ ਸਤਿਗੁਰਾਂ ਨੇ ਉੱਡਦੀਆਂ ਹੋਈਆਂ ਇੱਲਾਂ ਅਸਮਾਨ ਚ ਘੁੰਮਦੀਆਂ ਪਈਆਂ ਨੇ। ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਸਿਰਫ ਇਸ ਗੱਲ ਨੂੰ ਸਮਝਾਉਣ ਲਈ ਕਿ ਭਲੇ ਲੋਕੋ ਕਿਸੇ ਪਖੰਡੀ ਰਾਸਧਾਰੀ ਦੀਆਂ ਤੇਜ਼ੀ ਨਾਲ ਪਾਈਆਂ ਹੋਈਆਂ ਫੇਰੀਆਂ ਨੂੰ ਰੂਹਾਨੀਅਤ ਨਾਲ ਮਤ ਜੋੜੋ, ਕਿਉਂਕਿ ਇੱਥੇ ਘੁੰਮਣ ਵਾਲੀਆਂ ਤੇ ਰੱਬ ਨੇ ਬਹੁਤ ਜ਼ਿਆਦਾ ਚੀਜ਼ਾਂ ਪੈਦਾ ਕੀਤੀਆਂ। ਫਿਰ ਉਸ ਤੋਂ ਬਾਅਦ ਇਸ ਸ਼ਲੋਕ ਦੇ ਵਿੱਚ ਅੰਤ ਤੇ ਦੋ ਬਚਨ ਕਹੇ ਨੇ, ਕਹਿੰਦੇ ਨੇ ਜਿਹੜੇ ਲੋਕ ਕੇ ਨੱਚ ਰਹੇ ਨੇ ਕੁੱਦ ਰਹੇ ਨੇ ਚਾਹ ਸੰਸਾਰੀ ਤੌਰ ਤੇ, ਸਿਰਫ ਇਹਨਾਂ ਦਾ ਮਨ ਪਰਚਾਵਾ ਇਹ ਰੱਬ ਦੇ ਪਰਚਾਣ ਵਾਸਤੇ ਨਹੀਂ। ਅਖੀਰ ਤੇ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਭੈ ਹੈ, ਭੈ ਵਾਲੇ ਹੀ ਪਰਮਾਤਮਾ ਨੂੰ ਪ੍ਰੇਮ ਕਰਦੇ ਨੇ, ਜਿਨ੍ਹਾਂ ਅੰਦਰ ਭਾਉ ਨਹੀਂ ਸੱਚ ਇਵੇ ਉਹਨਾਂ ਦੇ ਅੰਦਰ ਭਾਉ ਵੀ ਨਹੀਂ। ਬਸ ਇਹ ਤਿੰਨ ਕੁ ਬਚਨ ਨੇ। ਅੱਜ ਮੈਂ ਅਰਜ਼ ਕਰ ਲਾਂਗਾ ਜੋ ਸਤਿਗੁਰਾਂ ਨੇ ਇਸ ਰਾਸ ਦੇ ਵਿੱਚ ਵਿੱਚ ਫਿਰ ਅਸਲੀਅਤ ਨੂੰ ਬਿਆਨ ਕੀਤਾ, ਕਿਉਂਕਿ ਜਦੋਂ ਆਪ ਜੀ ਆਸਾ ਕੀ ਵਾਰ ਦਾ ਪਾਠ ਕਰੋਗੇ ਵਿਚਾਰ ਕਰੋਗੇ, ਸਤਿਗੁਰੂ ਇੱਕ ਪਾਸੇ ਉਸ ਵਕਤ ਹੋ ਰਹਿ ਪਖੰਡ ਦੀ ਚਰਚਾ ਕਰਨਗੇ ਤੇ ਪਖੰਡ ਦੇ ਨਾਲ ਨਾਲ ਉਸ ਚਰਚਾ ਤੋਂ ਸਾਡੀ ਸੁਰਤ ਨੂੰ ਚੁੱਕ ਕੇ ਅਸਲੀਅਤ ਕੀ ਹੈ ਉਸ ਪਾਸੇ ਨੂੰ ਲੈ ਜਾਣ। ਮੈਂ ਉਦਾਹਰਨ ਦੇ ਤੌਰ ਤੇ ਸਿਰਫ ਦੋ ਤਿੰਨ ਬੇਨਤੀਆਂ ਕਰ ਦੇਣਾ, ਇਹ ਆਸਾ ਕੀ ਵਾਰ ਵਿੱਚ ਆਉਣਗੀ। ਜਿਵੇਂ ਅਸੀਂ ਨਿਯੂ ਵਾਲਾ ਸ਼ਬਦ ਪੜਾਂਗੇ, ਉਹਦੇ ਵਿੱਚ ਹਜ਼ੂਰ ਨੇ ਜਿਹੜਾ ਸ਼ਬਦ ਕੀਤਾ ਕਿ ਚੌਕੜ ਮੁੱਲ ਅਨਾਇਆ ਬਹਿ ਚੌਕਾ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਚਾਰ ਕੌਡੀਆਂ ਦਾ ਜਨੇਊ ਆਂਦਾ, ਬ੍ਰਾਹਮਣ ਨੇ ਆ ਕੇ ਤਨ ਤੇ ਪਹਿਰਾ ਦਿੱਤਾ ਜਨੇਊ, ਪਰ ਜਦੋਂ ਇਨਸਾਨ ਦੀ ਮੌਤ ਹੋਈ ਉਹ ਜਨੇਊ ਨਾਲ ਸੜ ਗਿਆ। ਜਿੱਥੇ ਸਿਰਫ ਵਿਖਾਵੇ ਦਾ ਜਨੇਊ ਦਾ ਜ਼ਿਕਰ ਕੀਤਾ ਗਿਆ, ਉੱਥੇ ਹਜ਼ੂਰ ਨੇ ਆਤਮਕ ਜਨੇਊ ਕੀ ਹੈ ਉਹਦੇ ਬਾਰੇ ਖੁੱਲ ਕੇ ਵਿਚਾਰ ਕੀਤੀਆਂ ਤੇ ਚਾਰ ਗੱਲਾਂ ਕਹੀਆਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤਮ। ਉਸ ਦਿਨ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਖੰਡਨ ਕਰਨਾ, ਗੁਰੂ ਨਾਨਕ ਸਾਹਿਬ ਦਾ ਕਿਸੇ ਗੱਲ ਦੇ ਸੰਬੰਧ ਵਿੱਚ ਤਰਕ ਕਰਨਾ, ਕਿਸੇ ਸੰਬੰਧ ਦੇ ਵਿੱਚ ਉਹਦੇ ਪਰਪੰਚ ਪਖੰਡ ਨੂੰ ਉਗੇੜਨਾ, ਇਹ ਚੇਤੇ ਰੱਖਿਓ ਮਜ਼ਾਕ ਵਾਲਾ ਨਹੀਂ ਸੀ, ਇਲਤਬਾਜ਼ੀ ਨਹੀਂ ਸੀ, ਕਿਸੇ ਦੀ ਖੇਠੀ ਕਰਨਾ ਨਹੀਂ ਸੀ, ਕਿਸੇ ਧਰਮ ਦੇ ਕਰਮਾਂ ਨੂੰ ਨੀਵਾਂ ਦਿਖਾਉਣਾ ਨਹੀਂ ਸੀ। ਸੱਚ ਇਵੇ ਕਿ ਪਰਪੰਚ ਦੇ ਪਾਜ ਨੂੰ ਉਗੇੜਦੇ ਹੋਏ ਗੁਰੂ ਨਾਨਕ ਸਾਹਿਬ ਉਸ ਨਾਮ ਵਿਛੁੰਨੇ ਨੂੰ ਰੱਬ ਦੇ ਨਾਲ ਜੋੜ ਦਿੰਦੇ ਸਨ। ਫਿਰ ਬੇਨਤੀ ਸੁਣਿਓ, ਮਜ਼ਾਕ ਵਾਲੇ ਨਹੀਂ ਸਨ। ਹੁਣ ਦਇਆ ਕਪਾ ਸੰਤੋਖ ਸੂਤ ਇਹ ਤੁਹਾਨੂੰ ਹਿੰਦੂ ਗ੍ਰੰਥਾਂ ਚ ਵੀ ਨਹੀਂ ਮਿਲੇਗਾ, ਜਨੇਊ ਦੀ ਪਰਿਭਾਸ਼ਾ ਕੀ ਆਤਮਕ ਜਨੇਊ ਕੀ। ਜਿਵੇਂ ਅਸੀਂ ਹਜ਼ੂਰ ਦਾ ਇੱਕ ਸ਼ਲੋਕ ਪੜ੍ਹਨੇ, ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕਿਹੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜਨਾ ਕੋਏ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ। ਹੁਣ ਉਹਦਾ ਜ਼ਿਕਰ ਕਰਦੇ ਹਾਂ, ਕਿਉਂਕਿ ਸੂਤਕ ਤੇ ਪਾਤਕ ਦੋ ਸ਼ਬਦ ਨੇ।
ਸੂਤਕ ਦਾ ਸੰਬੰਧ ਬੱਚੇ ਦੇ ਜਨਮ ਨਾਲ ਹੈ ਤੇ ਪਾਤਕ ਦਾ ਸੰਬੰਧ ਪਰਿਵਾਰ ਵਿੱਚ ਹੋਈ ਮੌਤ ਦੇ ਨਾਲ। ਜਦੋਂ ਮੌਤ ਹੁੰਦੀ ਉਦੋਂ ਕਹਿੰਦੇ ਨੇ ਪਾਤਕ ਆ ਗਿਆ, ਜਦੋਂ ਜਨਮ ਹੁੰਦਾ ਉਦੋਂ ਸੂਤਕ। ਸਤਿਗੁਰੂ ਇੱਕ ਦਲੀਲ ਦਿੰਦੇ ਨੇ, ਕਹਿੰਦੇ ਨੇ ਜੇ ਜਨਮ ਲੈਣ ਵਾਲਾ ਤੂੰ ਸੂਤਕ ਸ਼ਬਦ ਕਹਿ ਰਿਹਾ, ਘਰ ਪ੍ਰਿਸ਼ਟਿਆ ਗਿਆ ਚ ਸੂਤਕ। ਸਤਿਗੁਰੂ ਕਹਿੰਦੇ ਨੇ ਜਿਹੜਾ ਗੋਹਾ ਤੂੰ ਆਪਣੀ ਚੁੱਲ ਚ ਬਾਲਣਾ ਪਿਆ, ਕਿਉਂਕਿ ਉਸ ਵਕਤ ਗੋਹਾ ਬਲਦਾ ਸੀ ਅਜੇ ਵੀ, ਇਹਨੂੰ ਤੋੜ ਕੇ ਦੇਖ, ਇਹਦੇ ਵਿੱਚ ਵੀ ਕੀੜਿਆਂ ਦਾ ਜਨਮ ਹੋਇਆ, ਕੀ ਤੇਰੇ ਚੁੱਲ੍ਹੇ ਚ ਸੂਤਕ ਨਹੀਂ? ਜਿਹੜਾ ਤੂੰ ਪਾਣੀ ਪੀਣਾ ਪੈ, ਪਾਣੀ ਖੁਦ ਆਪਣੇ ਆਪ ਵਿੱਚ ਇੱਕ ਜਿੰਦ ਹੈ, ਕੀ ਇਹ ਸੂਤਕ ਨਹੀਂ ਜਿਹੜਾ ਤੈਨੂੰ ਜ਼ਿੰਦਗੀ ਦੇ ਰਿਹਾ? ਹਜ਼ੂਰ ਕਹਿੰਦੇ ਲੱਕੜ ਵਿੱਚ ਕੀੜੇ ਨੇ, ਕੀ ਇਹ ਸੂਤਕ ਨਹੀਂ? ਤੂੰ ਬਾਹਰ ਦੇ ਸੂਤਕ ਦੀ ਗੱਲ ਕਰਨਾ, ਬੱਚਾ ਜਿਸ ਕਮਰੇ ਚ ਪੈਦਾ ਹੋਇਆ ਹੋਵੇ, ਤੂੰ ਆਪਣੀ ਰਸੋਈ ਚ ਝਾਤੀ ਮਾਰ ਕੇ ਦੇਖ, ਤੇਰੀ ਤਾਂ ਸਾਰੀ ਰਸੋਈ ਹੀ ਸੂਤਕ ਦੇ ਨਾਲ ਅਪਵਿੱਤਰ ਹੋਈ ਪਈ। ਬੇਨਤੀ ਹੈ ਹੁਣ ਅੱਗੇ ਸਤਿਗੁਰੂ, ਅੰਦਰੂਨੀ ਸੂਤਕ ਕਿਹੜਾ ਹੈ? ਮਹਾਰਾਜ ਕਹਿੰਦੇ ਜੇ ਤੂੰ ਸੂਤਕ ਮੰਨਣਾ ਹੀ ਹੈ ਵੀ ਅਪਵਿੱਤਰਤਾ ਹੈ, ਆ ਮੈਂ ਤੈਨੂੰ ਦੱਸਾਂ, ਤੂੰ ਆਪਣੇ ਸਰੀਰ ਵੱਲ ਝਾਤੀ ਮਾਰ, ਤੇਰਾ ਸਰੀਰ ਹੀ ਸੂਤਕ ਨਾਲ ਭਰਿਆ ਪਿਆ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਿਹਾ, ਪਰਤ ਰੂਪ ਕਮਾਲ ਕਰ ਦਿੱਤੀ ਸੀ। ਮੈਂ ਖੈਰ ਆਪਣੇ ਪ੍ਰਕਰਨ ਜਾ, ਮੈਂ ਤਾਂ ਅਰਜ਼ ਕੀਤੀ, ਮਤਾਂ ਕੋਈ ਆਸਾ ਕੀ ਵਾਰ ਦਾ ਕਥਾ ਸੁਣਦਾ ਇਹ ਕਹਿਣ ਲੱਗ ਪਏ ਜੀ ਹਰ ਰੋਜ਼ ਤਰਕ, ਹਰ ਰੋਜ਼ ਕਟਾਕਸ਼, ਕਿਉਂਕਿ ਜਿੰਨੀ ਦੇਰ ਤੱਕ ਭਰਮ ਦੇ ਛੋੜ ਨਹੀਂ ਕੱਟੇ ਜਾਣਗੇ, ਓਨੀ ਦੇਰ ਤੱਕ ਰੱਬ ਦੀ ਮੂਰਤ ਪ੍ਰਗਟ ਨਹੀਂ ਹੋਣੀ। ਸਿੱਧੀ ਜੀ ਬਾਤ, ਮੰਨ ਲਓ ਇੱਕ ਪੱਥਰ ਬੜਾ ਕੀਮਤੀ, ਲੱਖਾਂ ਰੁਪਈਆਂ ਦਾ ਆਇਆ, ਉਸ ਪੱਥਰ ਦੇ ਵਿੱਚ ਮੂਰਤੀ ਮੌਜੂਦ ਹੈ, ਪਰ ਜਿੰਨੀ ਦੇਰ ਤੱਕ ਮੂਰਤੀਕਾਰ ਛੈਣੀ ਤੇ ਹਥੌੜਾ ਲੈ ਕੇ ਉਸ ਪੱਥਰ ਨੂੰ ਕੱਟਦਾ ਨਹੀਂ, ਤਰਾਸ਼ਦਾ ਨਹੀਂ, ਉਹ ਪੱਥਰ ਸਦੀਆਂ ਤੱਕ ਪਿਆ ਰਹੇ, ਉਹ ਪੱਥਰ ਹੀ ਰਹੇਗਾ, ਪਰ ਜਦੋਂ ਉਹਨੂੰ ਤਰਾਸ਼ਣ ਵਾਲਾ ਸਿਆਣਾ ਮੂਰਤੀਕਾਰ

ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੋਂ ਬਿਨਾਂ ਸਾਡਾ ਨਹੀਂ ਜੇ ਪਾਰ ਉਤਾਰਾ ਹੋਣਾ, ਕਿਉਂਕਿ ਪਾਠ ਕਰੀਏ ਤੇ ਪਾਠ ਆਪਣੇ ਅੰਦਰ ਨੂੰ ਚਲਾਉਣ ਲਈ ਕਰੀਏ, ਸ਼ਬਦ ਸਾਡੇ ਅੰਦਰ ਵਸ ਜਾਏ। ਤੁਸੀਂ ਦੇਖੋਗੇ ਪਾਠ ਕਰਦੇ ਆ ਜਦੋਂ ਕਿਸੇ ਮਨਮੁਖ ਦਾ ਜ਼ਿਕਰ ਆਵੇਗਾ, ਬੜੇ ਸ਼ਬਦ ਹਜ਼ੂਰ ਨੇ, ਸਖਤ ਸ਼ਬਦ ਵਰਤਾ, ਝਿੜਕਣ ਵਾਲੇ ਵੀ ਵਰਤੇ, ਪਰ ਅਖੀਰ ਤੇ ਉਸ ਮਨਮੁਖ ਦੇ ਸ਼ਬਦ ਵਰਤ ਕੇ ਵੀ ਸਤਿਗੁਰੂ ਸਾਡੀ ਸੁਰਤ ਨੂੰ ਫਿਰ ਰੱਬ ਵੱਲ ਲੈ ਜਾਂਦੇ ਨੇ। ਇੱਕੋ ਦਮ ਕਹਿੰਦੇ ਨੇ ਤੂੰ ਨਾ ਕਿਤੇ ਨਫ਼ਰਤ ਕਰਨ ਲੱਗ ਪਈ। ਮੈਂ ਇੱਕ ਤੁਹਾਨੂੰ ਉਦਾਹਰਣ ਦੇਣਾ ਬਾਣੀ ਚ, ਸ਼ਬਦ ਕਬੀਰ ਸਾਹਿਬ ਜੀ ਦਾ, ਕਾਂ ਸਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ, ਸਾਕਤ ਸਿਓ ਭੂਲ ਨਹੀਂ ਕਹੀ ਹੈ, ਕਉਵਾ ਕਾਂ ਕਪੂਰ ਚਰਾਏ, ਕਹਿ ਬਿਸ਼ੀਅਰ ਕੋ ਦੂਧ ਪਿਆਏ। ਬੜੇ ਸਰਲ ਇਹਦੇ ਅਰਥ ਨੇ। ਕਹਿੰਦੇ ਨੇ ਕੁੱਤੇ ਦੇ ਕੰਨ ਚ ਸਿਮਰਤੀਆਂ ਸੁਣਾ ਦਿਓ, ਉਹਦੇ ਤੇ ਕੀ ਅਸਰ ਹੋਵੇਗਾ। ਮਹਾਰਾਜ ਕਹਿੰਦੇ ਨੇ ਕੁੱਤੇ ਨੂੰ ਸਿਮਰਤੀ ਸੁਣਾਣੀ ਤੇ ਸਾਕਤ ਨੂੰ ਰੱਬ ਦੇ ਨਾਮ ਸੁਣਾਣੇ, ਇਹ ਦੋਨਾਂ ਇੱਕੋ ਜਿਹੇ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ, ਕਾਂ ਸਵਾਨ ਕੋ ਸਿਮਰਤ ਸੁਣਾਏ, ਕਹਿ ਸਾਕਤ ਪੈ ਹਰ ਗੁਣ ਗਾਏ, ਰਾਮ ਰਾਮ ਰਮੈ ਰਮ ਰਹੀ ਹੈ, ਸਾਕਤ ਸਿਉ ਭੂਲ ਨਹੀਂ ਕਹੀਏ। ਕਹਿੰਦੇ ਨੇ ਕਾਂ ਨੂੰ ਮੁਸ਼ਕ ਕਪੂਰ ਚੜਾ ਦਿਓ, ਉਹ ਵਿਸ਼ਟਾ ਵਿੱਚ ਚੁੰਝ ਮਾਰਨੀ ਬੰਦ ਕਰ ਦੇਊਗਾ। ਕੁੱਤੇ ਨੂੰ ਚੰਦਨ ਚ ਲੇਪਣ ਦੇ ਕਰਾ ਦਿਓ ਕਿ ਹੱਡਾ ਰੋੜੀ ਚ ਜਾਣਾ ਬੰਦ ਕਰ ਦੇਊਗਾ। ਨਿੰਮ ਦੀਆਂ ਜੜਾਂ ਚ ਸ਼ੱਕਰ ਘੋਲ ਘੋਲ ਕੇ, ਖੰਡ ਘੋਲ ਘੋਲ ਕੇ ਪਾਈ ਜਾਓ ਕਿ ਉਹਦੀਆਂ ਤਾਣੀਆਂ ਉਹਦੇ ਪੱਤਿਆਂ ਚ ਕੁੜੱਤਣ ਚਲੀ ਜਾਏਗੀ। ਕਹਿਣ ਲੱਗੇ ਸਾਕਤ ਬੰਦਾ ਇਹੀ ਕਾਰਨ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਜ਼ਿੰਦਗੀ ਨੂੰ ਜੇ ਬਚਾਉਣਾ ਚਾਹੁੰਦੇ ਹੋ, ਰੂਹਾਨੀਅਤ ਵੱਲ ਚੱਲਣਾ, ਜਿਹੜਾ ਬੰਦਾ ਤਾਰਕਿਕ ਹਰ ਗੱਲ ਤੇ ਸਿਰ ਉਟੰਕਨ ਕਰਦਾ ਪਿਆ, ਮੇਰਾ ਖਿਆਲ ਉਸ ਬੰਦੇ ਤੋਂ ਪੱਲਾ ਝਾੜ ਕੇ ਵੱਖ ਹੋ ਜਾਵਾਂਗੇ ਤੇ ਬਿਲਕੁਲ ਅੰਦਰੋਂ ਠੀਕ ਰਹਾਂਗੇ। ਉਹਦੇ ਬੋਲ ਸੋਹਣਾ ਨੇ। ਸਾਡੇ ਪੰਜਾਬ ਚ ਸਾਡੇ ਇੱਕ ਕਿੱਕਰ ਆਮ ਹੁੰਦਾ ਸੀ, ਇੱਕ ਕਾਬਲੀ ਕਿੱਕਰ ਕਹਿੰਦੇ ਸਨ, ਪਹਾੜੀ ਕਿੱਕਰ ਕੀ ਕਹਿੰਦੇ, ਉਹਦਾ ਕੰਡਾ ਬੜਾ ਭੈੜਾ ਹੁੰਦਾ ਸੀ। ਸੱਚੀ ਗੱਲ, ਲੋਹੇ ਦੇ ਕਿੱਲ ਨਾਲੋਂ ਵੀ ਖਤਰਨਾਕ। ਗੁਰੂ ਸਾਹਿਬ ਕਹਿੰਦੇ ਸਾਕਤ ਬੰਦੇ ਦੇ ਕੋਲ ਬੈਠਣਾ ਤਾਂ ਇਸ ਤਰ੍ਹਾਂ ਹੈ ਜਿਵੇਂ ਮੰਨ ਲਓ ਕਿੱਕਰ ਦੇ ਕਾਬਲੀ ਕਿੱਕਰ ਦਾ ਕੰਡਾ ਚੁੱਭ ਗਿਆ ਹੋਵੇ। ਜਦੋਂ ਕੰਡਾ ਚੁੱਭ ਜਾਏ, ਜਿੱਧਰ ਜਾਓਗੇ ਉਹ ਰੜਕੇਗਾ। ਸਾਕਤ ਬੰਦਾ ਉਹਦੇ ਕੋਲ ਬੈਠੋਗੇ, ਮੈਂ ਬੇਨਤੀ ਕਰਾਂਗਾ, ਸੱਚ ਇਵੇਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਪਵਿੱਤਰ ਸਮਝੋ, ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾਏ ਹੋਣ, ਰਸੋਈ ਚ ਕਿਤੇ ਤੁਸੀਂ ਪਤੀਲਾ ਚੁੱਕ ਲਓ, ਲੋਹ ਚੁੱਕ ਲਓ, ਤਵਾ ਚੁੱਕ ਲਓ, ਰਸੋਈ ਚ ਵੜੇ ਹੋਏ ਬੰਦੇ ਦੇ ਕੱਪੜੇ ਨੂੰ ਕਿਤੇ ਨਾ ਕਿਤੇ ਦਾਗ ਜ਼ਰੂਰ ਲੱਗੇਗਾ। ਸਾਕਤ ਬੰਦੇ ਦੇ ਕੋਲ ਬੈਠੋਗੇ, ਅੰਦਰ ਦੀ ਸੁਰਤ ਨੂੰ ਦਾਗ ਜ਼ਰੂਰ ਲੱਗੇਗਾ। ਉਹ ਪਰੇਸ਼ਾਨ ਕਰ ਦੇਗਾ ਨਿਤਨੇਮ ਚ ਤੁਹਾਨੂੰ, ਉਹ ਤੁਹਾਡੇ ਨਿਤਨੇਮ ਚ ਖੜਾ ਹੋ ਜਾਏਗਾ, ਉਹ ਤੁਹਾਡੇ ਗੁਰਦੁਆਰੇ ਕੀਰਤਨ ਚ ਖੜਾ ਹੋ ਜਾਏਗਾ। ਖਿਮਾ ਕਰਿਓ, ਕਥਾ ਵਿੱਚ ਸਾਡੇ ਨਾਲ ਬੈਠਾ ਹੋਇਆ ਦਿਸੇਗਾ। ਇਸੇ ਕਰਕੇ ਭਗਤਾਂ ਮਹਾਂਪੁਰਖਾਂ ਨੇ ਕਿਹਾ ਦੂਰੇ ਜਾਈਏ ਪਾਗ। ਮੈਂ ਖੈਰ ਜਿਹੜੀ ਬੇਨਤੀ ਕਰਨ ਲੱਗਾ, ਹੁਣ ਦੇਖੋ ਇੱਥੇ ਸਾਰੇ ਸ਼ਬਦ ਵਰਤੇ, ਸਾਕਤ ਨਾਲ ਬਿਲਕੁਲ ਨੇੜੇ ਨੇ, ਪਰ ਅਖੀਰ ਤੇ ਸੁਰਤ ਨਹੀਂ ਮੈਲੀ ਹੋਣ ਦਿੱਤੀ। ਕਹਿਣ ਲੱਗੇ ਸਾਕਤ ਸਵਾਨ ਸਭ ਕਰੇ ਕਰਾਇਆ, ਇਹ ਤੇਰੇ ਬਣਾਏ ਹੋਏ ਨੇ। ਫਿਰ ਧਿਆਨ ਨਾਲ ਸੁਣਿਓ ਜੋ ਮੈਂ ਅਰਜ਼ ਕਰਨੀ ਚਾਹੁੰਦਾ। ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਤੁਸੀਂ, ਜਪਜੀ ਸਾਹਿਬ ਇੱਕ ਪੌੜੀ ਦੇ ਵਿੱਚ ਸਤਿਗੁਰਾਂ ਨੇ ਪੂਰੇ ਦੇ ਪੂਰੇ ਜਿੰਨੇ ਸੰਸਾਰ ਦੇ ਧਰਮ ਕਹਿ ਲਵਾਂ ਮੈਂ, 300 ਦੇ ਕਰੀਬ ਨੇ ਛੋਟੇ, ਚਾਰ ਵੱਡੇ ਨੇ, ਚਾਰ ਪੰਜ ਬਾਕੀ ਤਾਂ 300 ਦੇ ਕਰੀਬ ਲੋਕ ਸਿਆਣੇ ਵਰਦੇ, ਪਰ ਸਾਰਿਆਂ ਧਰਮਾਂ ਦੀਆਂ ਜਿਹੜੀਆਂ ਪਦਤੀਆਂ ਨੇ ਉਹਨਾਂ ਦੇ ਤਰੀਕੇ ਨੂੰ ਦਾ ਇੱਕੋ ਪੌੜੀ ਜ਼ਿਕਰ ਕੀਤਾ, ਅਸੰਖ ਜਪ, ਅਸੰਖ ਭਾਉ ਵਾਲੀ, ਅਸੰਖ ਪੂਜਾ, ਅਸੰਖ ਤਪ ਤਾਓ। ਉਸ ਪੌੜੀ ਚ ਸਤਿਗੁਰਾਂ ਨੇ ਕਿਸੇ ਵੀ ਮਨਮਤੀ ਦਾ, ਕਿਸੇ ਵੀ ਸਾਕਤ ਦਾ, ਕਿਸੇ ਵੀ ਦੁਰਜਨ ਦਾ, ਕਿਸੇ ਵੀ ਨਾਸਤਿਕ ਦਾ ਜ਼ਿਕਰ ਨਹੀਂ ਕੀਤਾ। ਪਰ ਉਹਦੇ ਅਖੀਰ ਤੇ ਮਹਾਰਾਜ ਜੀ ਨੇ ਕੀ ਕਿਹਾ, ਉਹ ਸ਼ਬਦ ਨੇ ਕਿ ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋਤ ਦੁਭਾਵੈ ਸਾਈ ਭਲੀ ਕਰ। ਸਾਈ ਭਲੀ ਕਰ, ਤੇਰਾ ਕੰਮ ਚੰਗਾ। ਆਪੀ ਕਹਾਂਗੇ ਭਗਤੀ ਵਾਲੇ ਸੱਚੀ ਮੁੱਚੀ ਕੰਮ ਚੰਗਾ ਬੰਦਗੀ ਕਰਨ। ਹੁਣ ਅਗਲੀ ਪੌੜੀ ਤੁਸੀਂ ਪੜ੍ਹੋ, ਜੋਤ ਦੁਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਗਲੀ ਪੌੜੀ ਚ ਮੈਂ ਕਈ ਵਾਰੀ ਬੇਨਤੀ ਕਰਾਂ, ਜਿੰਨੇ ਅਪਰਾਧੀ ਨੇ, ਜਿੰਨੇ ਕ੍ਰਿਮੀਨਲ ਨੇ, ਇਉਂ ਕਹਿ ਲਓ ਜਿਨ੍ਹਾਂ ਨੂੰ ਧਰਮ ਦੀ ਸ਼ਬਦਾਵਲੀ ਵਿੱਚ ਦੁਰਕਾਰਿਆ ਗਿਆ, ਉਹਨਾਂ ਸਾਰਿਆਂ ਦਾ ਨਾਂ ਇਕੱਠਾ ਲੈ ਦਿੱਤਾ। ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ, ਅਮਰ ਦਰਤ ਤਾਕਤ ਜ਼ੋਰ ਦਿਖਾਣਾ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਦਿਆ ਕਮਾਇਆ, ਅਸੰਖ ਪਾਪੀ ਪਾਪ ਕਰ ਜਾਏ। ਪਰ ਮੈਂ ਸੰਖੇਤ ਅਖੀਰ ਲਈ ਤੋਕੇ, ਅਸੰਖ ਨਿੰਦਕ ਸਿਰ ਕਰੇ ਪਹਾੜ,
ਮਹਾਰਾਜ ਕਹਿੰਦੇ ਨਾ।

0: ਨਿਕ ਨੀਚ ਕਹਿ ਵਿਚਾਰ, ਉਹਦੇ ਵਿੱਚ ਹਜ਼ੂਰ ਨੇ ਕੀ ਕਿਹਾ? ਉਹਦੇ ਵਿੱਚ ਵੀ ਸਤਿਗੁਰੂ ਨੇ ਅੰਤ ਤੁਕ ਇਹੀ ਵਰਤੀ ਹੈ, ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਹਿਬ ਅਲੀਕਾਰ। ਇਹਦਾ ਮਤਲਬ ਸਿੱਖ ਦੀ ਸੁਰਤ ਨੂੰ ਇੰਨੇ ਮਾੜਿਆਂ ਦਾ ਜ਼ਿਕਰ ਕਰਕੇ ਵੀ ਮੈਲਿਆਂ ਨੇ ਖੋਣ ਦਿੱਤਾ, ਤੇਰੀ ਸੁਰਤ ਉੱਠ ਜਾਏ, ਤੂੰ ਬਸ ਇੱਕੋ ਹੀ ਬੇਨਤੀ ਕਰ, ਮਾਲਕਾ ਮੰਦਿਆਂ ਤੇ ਚੰਗਿਆਂ ਨੂੰ ਸਾਂਭਣ ਵਾਲਾ ਤੂੰ। ਦੇਖੋ ਅੱਜ ਸਤਿਗੁਰਾਂ ਨੇ ਪਹਿਲਾਂ ਜ਼ਿਕਰ ਕੀਤਾ ਪਖੰਡੀਆਂ ਦਾ, ਹੈਰਾਨ ਹੋਇਆ ਵਿਚਕਾਰ ਸ਼ਬਦ ਰੱਖ ਦਿੱਤੇ ਅਸਲੀਆਂ ਦੇ, ਬੰਦਗੀ ਵਾਲਿਆਂ ਦੇ। ਹੁਣ ਸਤਿਗੁਰੂ ਦੀ ਬਾਣੀ ਵਿੱਚ ਇਹ ਜੋ ਸ਼ਬਦ ਹੈ ਸਾਰਾ ਆ ਗਿਆ ਵੀ ਪਖੰਡੀ ਗੁਰੂ ਨੱਚ ਰਹੇ ਨੇ, ਚੇਲੇ ਸਾਜ ਵਜਾ ਰਹੇ ਨੇ, ਪੈਰਾਂ ਤੋਂ ਮਿੱਟੀ ਉੱਡ ਕੇ ਝਾਟਾ ਭਰਿਆ ਪਿਆ। ਹੁਣ ਸਤਿਗੁਰੂ ਕਹਿੰਦੇ ਨਹੀਂ, ਕੱਲੇ ਪਖੰਡੀ ਨੀ ਸੰਸਾਰ ਵਿੱਚ, ਇੱਥੇ ਸੇਵਕ ਵੀ ਨੇ, ਚਾਹ ਵਾਲੇ ਵੀ ਨੇ, ਰੋਟੀਆਂ ਕਾਰਨ ਪੂਰੇ ਤਾਲ ਨਹੀਂ, ਆਪਣੇ ਪ੍ਰੀਤਮ ਨੂੰ ਰਿਝਾਉਣ ਵਾਲੇ ਵੀ ਨੇ। ਹਜ਼ੂਰ ਨੇ ਫਿਰ ਉਹਨਾਂ ਦਾ ਜ਼ਿਕਰ ਕਰਦਿਆਂ ਪਹਿਲਾ ਸ਼ਬਦ ਕਿਹਾ, ਨਿਰਭਉ ਨਿਰੰਕਾਰ ਸੱਚ ਨਾਮ। ਧਿਆਨ ਨਾਲ ਸੁਣਿਓ, ਇਹ ਤੁਕ ਇੱਥੇ ਕਿਉਂ ਦਰਜ ਕੀਤੀ? ਜੋ ਸ਼ਬਦ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਿ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ। ਕੋਈ ਗੋਪੀਆਂ ਬਣ ਕੇ ਕਾਨ ਨੂੰ ਕਾ ਰਿਹਾ, ਕੋਈ ਸੀਤਾ ਰਾਜੇ ਰਾਮ ਦੀ ਗੱਲ ਕਰ ਰਿਹਾ। ਸਤਿਗੁਰੂ ਇੱਥੋਂ ਫਿਰ ਸੁਰਤ ਚੁੱਕ ਕੇ ਲੈ ਗਏ, ਭਾਈ ਸਿੱਖੋ ਇਹ ਜਿਨ੍ਹਾਂ ਨੂੰ ਅਵਤਾਰ ਕਹਿੰਦੇ ਹੋ ਇਹ ਭੈ ਮੁਕਤ ਨਹੀਂ। ਭੈ ਮੁਕਤ ਜਿਹੜਾ ਹੁੰਦਾ ਉਹਦੇ ਉੱਤੇ ਦੁੱਖ ਅਸਰ ਨਹੀਂ ਕਰਦਾ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਜੇ ਭੈ ਮੁਕਤ ਹੁੰਦੇ ਤੇ ਇਹ ਸ਼ਬਦ ਕਿਉਂ ਗੁਰਦੇਵ ਦਰਜ ਕਰਦੇ, ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਏ। ਭੈ ਵਾਲੇ ਦੇ ਅੰਦਰ ਰੋਣਾ ਜਨਮ ਲੈਂਦਾ ਹੈ। ਹਾਂ, ਜਿਹੜਾ ਰੱਬ ਦੇ ਭੈ ਚ ਰਹਿੰਦਾ ਹੈ ਉਹਦੀਆਂ ਅੱਖਾਂ ਚੋਂ ਵੀ ਨੀਰ ਆਉਂਦਾ ਸੀ ਅੱਗੇ ਦੇਖਣੇ। ਸਤਿਗੁਰਾਂ ਨੇ ਗੋਪੀਆਂ ਤੇ ਕਾਨ ਤੇ ਸੀਤਾ ਤੇ ਰਾਮ ਦੀ ਤੁਕ ਕਹਿਣ ਤੋਂ ਬਾਅਦ ਇੱਕੋ ਦਮ ਸਾਡੀ ਸੁਰਤ ਲੈ ਗਏ, ਭਾਈ ਇੱਕ ਸਿਰ ਪਰਮਾਤਮਾ ਹੈ ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਕੋਈ ਡਰ ਨਹੀਂ। ਹਜ਼ੂਰ ਨੇ ਫਰਮਾਇਆ ਨਿਰਭਉ, ਇਹ ਇਸ ਤੁਕ ਤੇ ਥੋੜਾ ਰੁਕਾਂਗਾ, ਨਿਰਭਉ ਨਿਰੰਕਾਰ ਸੱਚ ਨਾਮ। ਜੇ ਤੁਸੀਂ ਉਪਾਸਨਾ ਕਰਨੀ ਹੈ, ਬੰਦਗੀ ਕਰਨੀ ਹੈ, ਉਹਦੀ ਕਰੋ ਜਿਹੜਾ ਭੈ ਤੋਂ ਮੁਕਤ ਹੈ, ਜਿਹੜਾ ਆਕਾਰ ਕੋਈ ਨਹੀਂ, ਕਿਉਂਕਿ ਆਕਾਰ ਵਾਲੀ ਹਰ ਚੀਜ਼ ਦੁੱਖ ਸੁੱਖ ਦਾ ਪ੍ਰਭਾਵ ਤਕਰੀਬਨ ਕਬੂਲ ਜਾਂਦੀ ਹੈ। ਸੱਚ ਨਾਮ ਜਿਹਦਾ ਨਾਮ ਝੂਠਾ ਨਹੀਂ, ਆਕਾਰ ਤੋਂ ਰਹੇ ਤੇ ਪਰ ਉਹਦਾ ਨਾਮ ਸਦਾ ਵਾਸਤੇ ਹੀ ਰਹਿਣਾ। ਬਸ ਇਹ ਤਿੰਨ ਬਚਨ ਪਹਿਲਾਂ, ਨਿਰਭਉ ਨਿਰੰਕਾਰ ਸੱਚ ਨਾਮ, ਪਰਮਾਤਮਾ ਨੂੰ ਭੈ ਕੋਈ ਨਹੀਂ। ਦੇਖੋ ਹਮੇਸ਼ਾ ਭੈ ਆਪਣੇ ਬਰਾਬਰ ਦੇ ਤੋਂ ਤੇ ਆਪਣੇ ਵੱਡੇ ਤੋਂ ਲੱਗਣ ਲੱਗ ਪੈਂਦਾ, ਆਪਣੇ ਛੋਟੇ ਤੋਂ ਬੰਦਾ ਛੇਤੀ ਭੈ ਨਹੀਂ ਖਾਂਦਾ। ਜਦੋਂ ਕੋਈ ਆਪਣੇ ਬਰਾਬਰ ਤੋਂ ਲਾ ਜਾਏ ਉਦੋਂ ਬੰਦਾ ਭੈ ਵਿੱਚ ਡਰ ਵੀ ਜਿੰਦਾ, ਪਰ ਉਸ ਏਕੇ ਨੂੰ ਤਾਂ ਭਾਈ ਕੋਈ ਨਹੀਂ। ਮਹਾਰਾਜ ਜੀ ਨੇ ਕਿਹਾ ਏਕੇ ਕੋ ਭਉ ਕਿਛ ਨਾ ਹੈ, ਉਸ ਇੱਕ ਪਰਮਾਤਮਾ ਨੂੰ ਕੋਈ ਭਉ ਨਹੀਂ, ਉਹਨੂੰ ਕੋਈ ਡਰ ਨਹੀਂ, ਕਿਉਂਕਿ ਤਿਸ ਤੇ ਉੱਪਰ ਨਾ ਹੀ ਕੋਈ ਕੌਣ ਡਰੈ, ਡਰ ਕਿਸ ਕਾ ਹੋਏ। ਉਸ ਪਰਿਪੂਰਨ ਪਰਮਾਤਮਾ ਨੂੰ ਕੋਈ ਭੈ ਨਹੀਂ, ਤੇ ਮੈਂ ਉਸ ਦਿਨ ਬੇਨਤੀ ਕੀਤੀ ਸੀ ਉਹਨੂੰ ਕੋਈ ਭੈ ਨਹੀਂ ਮੇਰੀ ਪਦਵੀ ਖੁਸ਼ ਜਾਣੀ, ਉਹਨੂੰ ਕੋਈ ਭੈ ਨਹੀਂ ਮੇਰੀ ਖੂੰਦ ਨੇ ਖਤਮ ਹੋ ਜਾਣ, ਉਹਨੂੰ ਕੋਈ ਭੈ ਨਹੀਂ ਜੇ ਲੋਕ ਨਹੀਂ ਮੰਨਣਗੇ ਉਹਦੀ ਹਸਤੀ ਫਿਰ ਵੀ ਕਾਇਮ ਏ। ਬੰਦੇ ਨੂੰ ਭੈ ਤਾਂ ਹੁੰਦਾ ਅੱਜ ਲੋਕ ਮੈਨੂੰ ਸੁਣਦੇ ਨੇ ਕੱਲ ਕੀ ਬਣੇਗਾ, ਅੱਜ ਲੋਕ ਮੈਨੂੰ ਮੰਨਦੇ ਪਏ ਨੇ ਵੋਟਾਂ ਨਾਲ ਕੱਲ ਮੇਰਾ ਕੀ ਬਣੇਗਾ। ਉਹ ਪਰਮਾਤਮਾ ਤਾਂ ਇੰਨਾ ਨਿਰਭਉ, ਸਾਰੀ ਦੁਨੀਆਂ ਨਾਸਤਕ ਬਣ ਕੇ ਉਹਦੇ ਵਿਰੋਧ ਵਿੱਚ ਖਲੋ ਜਾਏ, ਸਾਰੀ ਦੁਨੀਆਂ ਵੋਟਿੰਗ ਕਰ ਲਏ, ਉਹਦੀ ਪਦਵੀ ਨੂੰ ਕੋਈ ਹਿਲਾ ਹੀ ਨਹੀਂ ਸਕਦਾ। ਉਹ ਤਾਂ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਉਹ ਅੱਜ ਵੀ ਹੈ ਜਾਏਗਾ ਨਹੀਂ, ਉਹਦੀ ਪਦਵੀ ਨੂੰ ਕੋਈ ਖਤਰਾ ਨਹੀਂ, ਉਹਨੂੰ ਕੋਈ ਖੋ ਨਹੀਂ ਸਕਦਾ, ਉਹਦੇ ਨਾਲ ਕੋਈ ਧੱਕਾ ਨਹੀਂ ਕਰ ਸਕਦਾ। ਪਹਿਲੀ ਗੱਲ, ਉਹ ਭੈ ਤੋਂ ਮੁਕਤ ਹੈ ਕਿਉਂਕਿ ਉਹਦੇ ਉੱਤੇ ਸਮਾਂ ਪ੍ਰਭਾਵ ਨਹੀਂ ਪਾਉਂਦਾ। ਸਾਡੇ ਤੇ ਸਮਾਂ ਪ੍ਰਭਾਵ ਪਾ ਰਿਹਾ, ਸਾਡੇ ਕੋਲ ਬਚਪਨ ਜਵਾਨੀ ਬੁਢੇਪਾ ਮੌਤ ਇਹ ਕਾਲ ਦਾ ਪ੍ਰਭਾਵ ਹੈ, ਪਰ ਪਰਿਪੂਰਨ ਪਰਮਾਤਮਾ ਉਸ ਉੱਪਰ ਕੋਈ ਭੈ ਨਹੀਂ। ਪਿਆਰਿਓ, ਉਹ ਤਾਂ ਸੱਚਮੁੱਚ ਕੇਵਲ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਅਗਲੀ ਬੇਨਤੀ, ਉਹਦਾ ਆਕਾਰ ਕੋਈ ਨਹੀਂ, ਪਰਮਾਤਮਾ ਦਾ ਕੋਈ ਆਕਾਰ ਨਹੀਂ, ਉਹ ਨਿਰਾਕਾਰ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਿਰਗੁਣ ਤੇ ਸਰਗੁਣ ਦੋਨਾਂ ਦਾ ਜ਼ਿਕਰ ਕੀਤਾ, ਨਿਰਾਕਾਰ ਤੇ ਸਾਕਾਰ ਦੋਨਾਂ ਦਾ ਜ਼ਿਕਰ ਕੀਤਾ, ਤੁਸੀਂ ਸਾਰੇ ਬਾਣੀ ਚ ਪੜ੍ਹਦੇ ਹੋ। ਕੱਲ ਮੈਂ ਸ਼ਾਇਦ ਪਰਸੋਂ ਪ੍ਰਮਾਣ ਦਿੱਤਾ ਸੀ, ਸਹਿਸ ਤਵ ਨੈਣ ਨਨ ਨੈਣ ਕਹਿ ਤੋਏ। ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਸੁਣਿਓ ਜੋ ਮੈਂ ਅਰਜ਼ ਕਰਨ ਲੱਗਾ। ਨਿਰਾਕਾਰ, ਜਿਹਦਾ ਆਕਾਰ ਕੋਈ ਨਹੀਂ, ਪਰ ਅਸੀਂ ਮੰਨਦੇ ਹਾਂ ਕਿ ਆਕਾਰ ਤੋਂ ਬਿਨਾਂ ਕੁਝ ਹੈ, ਬਿਲਕੁਲ ਸਾਡੀ ਬੋਡੀ 'ਚ ਸਾਡੀ ਪੰਜਾਂ ਤੱਤਾਂ ਦੀ ਕਾਇਆ ਦਾ ਆਕਾਰ ਹੈ, ਪਰ ਜਿਹੜੀ ਇਸ ਕਾਇਆ ਨੂੰ ਚਲਾਉਣ ਵਾਲੀ ਆਤਮਾ ਉਹਦਾ ਆਕਾਰ ਕਿੱਥੇ ਹੈ, ਕਿਹੜੀ ਥਾਂ 'ਤੇ ਉਹਦਾ ਆਕਾਰ ਹੈ ਜੀ, ਉਹ ਸਾਨੂੰ ਨਜ਼ਰ ਆ ਰਹੀ। ਅਗਲੀ ਬੇਨਤੀ ਕਰਾਂ। ਚਲੋ ਇਹ ਤਾਂ ਬੜੀ ਉੱਚੀ ਗੱਲ ਕਿ ਆਤਮਾ ਨਜ਼ਰ ਨਹੀਂ ਆਉਂਦੀ ਪਈ, ਪਰ ਉਹਦੀ ਹੋਂਦ ਹੈ। ਜੇ ਉਹਦੀ ਅਦ੍ਰਿਸ਼ਟ, ਜਿਹੜਾ ਜਿਹਨੂੰ ਅਦ੍ਰਿਸ਼ਟ ਕਹਿੰਦੇ ਆ, ਆਕਾਰ ਰਹਿਤ ਕਹਿੰਦੇ ਆ ਪਿਆਰਿਓ, ਉਹਦੀ ਹੋਂਦ ਹੈ ਤਾਂ ਸਾਡੀ ਬੋਡੀ ਚੱਲਦੀ ਪਈ ਹੈ। ਜੇ ਉਹਦੀ ਹੋਂਦ ਨਹੀਂ ਤਾਂ ਸਾਡੀ ਬੋਡੀ ਕਿੱਥੇ ਚੱਲੇਗੀ। ਮੈਂ ਹੋਰ ਦੋ ਤਿੰਨ ਬੇਨਤੀਆਂ ਕਰਾਂ। ਜੇ ਬੰਦੇ ਨੂੰ ਆਪਣੀਆਂ ਵਾਸ਼ਨਾਵਾਂ ਦੇ ਆਕਾਰ ਤੇ ਵਜੂਦ ਮਿਲ ਜਾਣ ਕਿ ਉਹਨਾਂ ਨੂੰ ਚਿਣੀ ਚਿਣੀ ਕਰਕੇ ਖਤਮ ਨਹੀਂ ਕਰ ਦੇਗਾ, ਕਾਮ ਦਾ ਵਜੂਦ ਕਿੱਥੇ ਵੇ, ਕ੍ਰੋਧ ਦਾ ਵਜੂਦ ਕਿੱਥੇ ਵੇ, ਆਕਾਰ ਦੇਖਿਆ ਕ੍ਰੋਧ ਦਾ। ਇਹ ਗੱਲ ਵੱਖਰੀ ਕਿ ਹਿੰਦੂਇਜ਼ਮ ਵਿੱਚ ਵੀ, ਖਾਸ ਕਰਕੇ ਕੁਝ ਹੋਰ ਧਰਮਾਂ ਵਿੱਚ ਵੀ, ਉਹਨਾਂ ਨੇ ਮੂਰਤੀਆਂ ਬਣਾ ਦਿੱਤੀਆਂ, ਇਹ ਕਾਮ ਦੀ ਮੂਰਤ, ਕ੍ਰੋਧ ਦੀ ਮੂਰਤ। ਜੇ ਬੰਦੇ ਨੂੰ ਬਿਲਕੁਲ ਸਾਕਾਰ ਦਿਸਦੇ ਹੁੰਦੇ ਤੇ ਉਹਨਾਂ ਸਾਰੀਆਂ ਵਾਸ਼ਨਾਵਾਂ ਨੂੰ ਟੁਕੜੇ ਟੁਕੜੇ ਨਾ ਕਰ ਦਿੰਦੇ। ਜੇ ਅੱਜ ਮੰਨ ਲਓ ਕਿ ਅਸੀਂ ਕਹਿੰਦੇ ਹਾਂ ਕ੍ਰੋਧ ਬੜੀ ਭੈੜੀ ਚੀਜ਼ ਹੈ ਦੁਨੀਆਂ 'ਚ, ਇਹ ਸ਼ਬਦ ਵਰਤਣ, ਗੁੱਸਾ ਬੜਾ ਜ਼ਾਲਮ ਜੇ, ਤੇ ਪਿਆਰਿਓ ਜੇ ਇਨਸਾਨ ਨੂੰ ਗੁੱਸਾ ਆਕਾਰ ਦੇ ਰੂਪ ਵਿੱਚ ਦਿਸਦਾ ਹੁੰਦਾ ਤੇ ਇਸ ਜ਼ਾਲਮ ਦੇ ਟੁਕੜੇ ਕਰ ਕਰਕੇ ਸਮੁੰਦਰ 'ਚ ਕਦੀ ਦੇਰ ਦਾ ਸੁੱਟ ਦਿੰਦਾ। ਜੇ ਕਾਮ ਦਾ ਆਕਾਰ ਦਿਸਦਾ ਹੁੰਦਾ ਇਹਦੇ ਟੁਕੜੇ ਨਾ ਕਰਦਾ, ਜੇ ਲਾਲਚ ਦਾ ਆਕਾਰ ਦਿਸਦਾ ਇਹਨੂੰ ਭਾਂਦਾ ਨਾ। ਮੈਂ ਇੱਕ ਬੇਨਤੀ ਕਰਾਂਗਾ, ਸਾਡੀ ਬੋਡੀ ਵਿੱਚ ਕੁਝ ਜਜ਼ਬੇ ਵੀ ਨੇ ਜਿਨ੍ਹਾਂ ਦਾ ਆਕਾਰ ਕੋਈ ਨਹੀਂ, ਨਿਰਾਕਾਰ ਨੇ, ਪਰ ਜਦੋਂ ਉਹ ਜਜ਼ਬੇ ਸਾਡੀ ਬੋਡੀ ਤੇ ਪੂਰਾ ਪ੍ਰਭਾਵ ਪਾਉਂਦੇ ਨੇ, ਸੱਚੇ ਵੀ ਉਦੋਂ ਆਕਾਰ ਵਾਲੀ ਬੋਡੀ ਵੀ ਕੰਬਣ ਲੱਗ ਪੈਂਦੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ। ਧਰਮ ਵਿੱਚ 99% ਲੋਕ ਸੁੱਖ ਲੈਣ ਆਉਂਦੇ ਨੇ, ਪੂਜਾ ਪਾਠ ਤੀਰਥ ਯਾਤਰਾ ਪੁੰਨ ਦਾਨ ਜੋ ਕੁਝ ਹੋ ਰਿਹਾ ਉਹ ਬੰਦਾ 99% ਚਾਹੁੰਦਾ ਸੁੱਖ ਮਿਲ ਜਾਏ, ਘਰ ਚ ਖੁਸ਼ੀ ਆ ਜਾਣ, ਦੁੱਖ ਖਤਮ ਹੋ ਜਾਣ, ਬੱਚਿਆਂ ਦਾ ਬਾਹਰ ਦਾ ਬਣ ਜਾਏ, ਸੁੱਖ ਹੀ ਮੰਗਣ ਆਉਂਦੇ ਉਹਨਾਂ। 99% ਲੋਕ ਧਰਮ ਦਾ ਪੂਜਾ ਪਾਠ ਸੁੱਖ ਲੈਣ ਵਾਸਤੇ ਕਰ ਲੈਣਾ ਵੀ ਚਾਹੀਦਾ, ਇਹ ਬੰਦੇ ਦਾ ਅਧਿਕਾਰ ਹੈ, ਰੱਬ ਕੋਲੋਂ ਮੰਗਣਾ ਚਾਹੀਦਾ। ਪਰ ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸੁੱਖ ਮੰਗ ਰਿਹਾ ਪਰ ਤੈਨੂੰ ਮਿਲ ਨਹੀਂ ਰਿਹਾ, ਪਤਾ ਕਿਉਂ? ਸੁੱਖ ਮੰਗਤ ਦੁੱਖ ਆਗੇ ਆਵੇ, ਤੈਨੂੰ ਦੁੱਖ ਫਿਰ ਆ ਰਹੇ ਨੇ, ਹੁਣ ਤੈਨੂੰ ਪੁੱਛਣਾ ਚਾਹੀਦਾ ਤੈਨੂੰ ਸੁੱਖ ਕਿਉਂ ਨਹੀਂ ਮਿਲ ਰਿਹਾ। ਰੱਬ ਕੋਲੋਂ ਮੰਗੋ ਤੇ ਸੁੱਖ ਨਾ ਮਿਲੇ, ਪੂਜਾ ਪਾਠ ਕਰੋ ਤੇ ਸੁੱਖ ਨਾ ਮਿਲੇ, ਫਿਰ ਪੁੱਛਣਾ ਚਾਹੀਦਾ ਕਿਉਂ ਨਹੀਂ ਮਿਲ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹੇਗੀ ਬੰਦੇ ਤੂੰ ਤਰੀਕਾ ਗਲਤ ਪਕੜ ਲਿਆ, ਜੇ ਤੂੰ ਸੁੱਖ ਲੈਣੇ ਚਾਹੁੰਦਾ ਫਿਰ ਦੁਨੀਆ ਵਿੱਚ ਕਿਸੇ ਨੂੰ ਸੁੱਖ ਦੇ, ਜੇ ਤੂੰ ਆਪਣਾ ਭਲਾ ਚਾਹੁੰਦਾ ਫਿਰ ਲੋਕਾਂ ਦਾ ਭਲਾ ਕਰ, ਜੇ ਭਲਾ ਕਰ ਨਹੀਂ ਸਕਦਾ ਆਪਣੇ ਚਿੱਤ ਵਿੱਚ ਭਲਾ ਸੋਚਿਆ ਕਰ, ਤੇਰਾ ਕਦੇ ਬੁਰਾ ਨਹੀਂ ਹੋਵੇਗਾ। ਜੇ ਘਰ ਦਾ ਕੂੜਾ ਕੱਢ ਕੇ ਗੁਆਂਢੀਆਂ ਮੋਹਰੇ ਲਾਉਣਾ ਫਿਰ ਪੂਜਾ ਪਾਠ ਨਾਲ ਕੋਈ ਸੁੱਖ ਨਹੀਂ ਮਿਲਣ ਵਾਲਾ। ਜੇ ਰੋਜ਼ ਸਵੇਰੇ ਉੱਠ ਕੇ ਮੰਗਣਾ ਗੁਆਂਢੀਆਂ ਦਾ ਬੁਰਾ ਹੋ ਜਾਏ ਤਾਂ ਤੇਰਾ ਪੂਜਾ ਪਾਠ ਤੈਨੂੰ ਕਦੇ ਸੁੱਖ ਨਹੀਂ ਦੇਵੇਗਾ। ਜੇ ਤੂੰ ਚਾਹੁੰਦਾ ਤੇਰੇ ਘਰ ਵਿੱਚ ਸੁੱਖ ਆਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਦੂਜਿਆਂ ਦਾ ਸੁੱਖ ਮੰਗ, ਕਿਸੇ ਦਾ ਭਲਾ ਮੰਗਿਆ ਕਰ, ਤੇਰਾ ਜ਼ਰੂਰ ਹੋਏਗਾ। ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ, ਜੋ ਚਾਹੁੰਦੇ ਉਹ ਕੋਲੋਂ ਛੱਡਣਾ ਪੈਂਦਾ। ਕਿਸਾਨ ਇੱਕ ਦਾਣਾ ਖੇਤ ਵਿੱਚ ਪਾਉਂਦਾ, ਉਹ ਕੋਲੋਂ ਇੱਕ ਦਾਣਾ ਛੱਡਦਾ ਉਹਨੂੰ 18 ਦਾਣੇ ਮਿਲਦੇ ਨੇ। ਕੋਲੋਂ ਕੁਝ ਛੱਡੋਗੇ ਉਹ ਤੁਹਾਨੂੰ ਚੌਗਣਾ ਹੋ ਕੇ ਮਿਲੇਗਾ। ਜੇ ਸੁੱਖ ਚਾਹੁੰਦੇ ਹੋ ਭਾਈ ਲੋਕਾਂ ਦਾ ਸੁੱਖ ਮੰਗਣਾ ਸ਼ੁਰੂ ਕਰੋ, ਜੇ ਭਲਾ ਚਾਹੁੰਦੇ ਹੋ ਸਾਹਿਬ ਨੇ ਕਿਹਾ ਦੂਜਿਆਂ ਦਾ ਭਲਾ ਮੰਗਣਾ ਸ਼ੁਰੂ ਕਰ, ਤੇਰਾ ਭਲਾ ਹੋਏਗਾ। ਇੱਥੋਂ ਤੱਕ ਹਜ਼ੂਰ ਨੇ ਕਿਹਾ ਪਰ ਕਾ ਬੁਰਾ ਨਾ ਰੱਖੋ ਚੀਤ, ਕਿਸੇ ਦਾ ਚਿੱਤ ਵਿੱਚ ਬੁਰਾ ਨਾ ਸੋਚ, ਤੇਰਾ ਬੁਰਾ ਹੋ ਹੀ ਨਹੀਂ ਸਕਦਾ। ਭਾਵੇਂ ਪੂਜਾ ਪਾਠ ਘੱਟ ਵੀ ਕਰ ਲਈ ਤਾਂ ਵੀ ਕੋਈ ਗੱਲ ਨਹੀਂ, ਪਰ

ਇਹ ਭਰਾ ਮਿੱਤਰਾਂ ਤੈਨੂੰ ਕਦੇ ਦੁੱਖ ਨਹੀਂ ਹੋਣਾ, ਤੂੰ ਕਿਸੇ ਦਾ ਬੁਰਾ ਨਾ ਮੰਗਿਆ ਕਰ, ਭਲਾ ਜਿੱਤ ਲਿਆ ਕਰ। ਇੱਥੇ ਤਾਂ ਭਲੇ ਦਾ ਭਲਾ ਕਰਨਾ ਔਖਾ ਹੋਇਆ ਪਿਆ, ਤੁਸੀਂ ਭਲਾ ਕਰੋ, ਕਈ ਬੰਦੇ ਤੁਹਾਡਾ ਬੁਰਾ ਹੀ ਸੋਚੀ ਜਾਂਦੇ ਆ, ਉਹ ਬੁਰਾ ਕਰਨ ਵਾਸਤੇ ਤਿਆਰ ਨੇ। ਇਹ ਬੰਦਾ ਭਲਾ ਕਿਵੇਂ ਕਰ ਰਿਹਾ, ਭਲੇ ਬੰਦੇ ਦਾ ਵੀ ਲੋਕ ਬੁਰਾ ਸੋਚ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ, ਤੂੰ ਬੁਰੇ ਦਾ ਵੀ ਭਲਾ ਕਰ, ਬੁਰੇ ਦਾ ਵੀ, ਜੇ ਤੂੰ ਚਾਹੁੰਦਾ ਤੈਨੂੰ ਕੋਈ ਰੋਗ ਨਾ ਲੱਗੇ, ਜੇ ਤੂੰ ਚਾਹੁੰਦਾ ਜੋ ਮੰਗਿਆ ਉਹ ਤੈਨੂੰ ਮਿਲ ਜਾਏ, ਫਿਰ ਬੁਰੇ ਦਾ ਭਲਾ ਕਰਨਾ ਸ਼ੁਰੂ ਕਰ। ਬੁਰੇ ਦਾ ਭਲਾ ਕਰਨਾ ਬਹੁਤ ਔਖਾ ਹੈ। ਪੰਜਾਬੀ ਦਾ ਇੱਕ ਵਿਦਵਾਨ ਲਿਖਦਾ, ਕਹਿੰਦਾ ਭਾਈ ਬੁਰੇ ਨਾਲ ਤਾਂ ਸਭ ਬੁਰਾ ਹੀ ਕਰਦੇ ਆ, ਹਾਂ ਵਿੱਚੋਂ ਵਿੱਚੋਂ ਸਿਆਣੇ ਬੰਦੇ ਹੁੰਦੇ ਜਿਹੜੇ ਕਹਿੰਦੇ ਚਲੋ ਬੁਰਾ ਬੰਦਾ ਮਾਫ ਕਰੋ ਯਾਰ, ਛੱਡੋ ਇਹਨੂੰ ਕੀ ਕਹਿਣਾ। ਉਹ ਕੋਈ ਕੋਈ ਬੰਦਾ ਬੁਰੇ ਨੂੰ ਮਾਫ ਕਰ ਦਿੰਦਾ, ਪਰ ਬੁਰੇ ਦਾ ਭਲਾ ਤਾਂ ਉਹੀਓ ਕਰ ਸਕਦਾ ਜਿਹੜਾ ਗੁਰੂ ਨਾਨਕ ਦਾ ਹੋ ਜਾਏ। ਗੁਰੂ ਨਾਨਕ ਤੋਂ ਬਗੈਰ ਕਿਸੇ ਬੁਰੇ ਦਾ ਕੋਈ ਭਲਾ ਨਹੀਂ ਕਰ ਸਕਦਾ। ਇਸ ਜੋ ਤੂੰ ਮੰਗਿਆ ਤੈਨੂੰ ਮਿਲ ਜਾਣਾ, ਤੇਰੇ ਸਰੀਰ ਨੂੰ ਰੋਗ ਵੀ ਨਹੀਂ ਲੱਗਣਗੇ। ਉਹ ਬੁਰੇ ਦਾ ਭਲਾ ਕਰਨਾ ਸ਼ੁਰੂ ਕਰਦੇ। ਅੱਜ ਮੈਡੀਕਲ ਸਾਇੰਸ ਚਿੰਤਾ ਵਿੱਚ ਹੈ, ਇੰਨੀਆਂ ਦਵਾਈਆਂ ਮਾਰਕੀਟ ਵਿੱਚ ਆਉਣ ਦੇ ਬਾਵਜੂਦ ਵੀ ਸਰੀਰਾਂ 'ਚ ਰੋਗ ਪੈਦਾ ਹੋ ਰਹੇ ਨੇ। ਸਾਇੰਸ ਨੇ ਇੰਨੀ ਤਰੱਕੀ ਕਰ ਲਈ ਤਾਂ ਵੀ ਬੰਦੇ ਰੋਗੀ ਹੋ ਰਹੇ ਨੇ। ਇੱਕ ਬਿਮਾਰੀ ਦਾ ਇਲਾਜ ਲੱਭਦਾ ਨਹੀਂ, ਜਦ ਨੂੰ ਦੂਜੀ ਬਿਮਾਰੀ ਕੋ ਖੜੀ ਹੋ ਜਾਂਦੀ ਹੈ। ਅੱਜ ਮੈਡੀਕਲ ਸਾਇੰਸ ਚਿੰਤਾ ਵਿੱਚ ਹੈ, ਇੰਨੇ ਰੋਗ ਕਿਉਂ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਉਹ ਭਲਿਆ ਇਹ ਰੋਗ ਤੇਰੇ ਪੈਦਾ ਕੀਤੇ ਹੋਏ ਆ, ਰੱਬ ਨੇ ਨਹੀਂ ਕੀਤੇ। ਬਹੁਤ ਸਾਰੇ ਰੋਗ ਹੈ ਜਿਹਨੂੰ ਹੁਣ ਮੈਡੀਕਲ ਸਾਇੰਸ ਨੇ, ਡਾਕਟਰਾਂ ਨੇ ਮੰਨ ਲਿਆ ਇਹ ਰੋਗ ਰੋਗ ਨਹੀਂ ਹੈ, ਬੰਦੇ ਨੇ ਪੈਦਾ ਕੀਤੇ ਨੇ। ਕੋਈ ਬਿਰਧ ਸਰੀਰ ਹੋ ਜਾਏ ਚਲੋ ਮਾੜਾ ਮੋਟਾ, ਬੁਢੇਪਾ ਵੀ ਰੋਗ ਹੈ, ਕਿਉਂਕਿ ਜਰਾ ਰੋਗ ਕਿਹਾ ਮਹਾਰਾਜ ਦੀ ਬਾਣੀ ਨੇ। ਪਰ ਸੰਗਤ 30-30 ਸਾਲ ਦੀ ਉਮਰ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ, ਇਹਨਾਂ ਬਿਮਾਰੀਆਂ ਦਾ ਆਉਣਾ ਰੱਬ ਦਾ ਦੋਸ਼ ਨਹੀਂ ਹੈ, ਇਹ ਬੰਦੇ ਦਾ ਆਪਣਾ ਦੋਸ਼ ਹੈ। ਇਹ ਬਿਮਾਰੀਆਂ ਰੱਬ ਨੇ ਨਹੀਂ ਲਾਈਆਂ, ਇਹ ਬੰਦੇ ਨੇ ਖੁਦ ਲਾਈਆਂ ਨੇ। ਕਿਉਂ? ਇਹ ਮਨ ਵਿੱਚ ਗੁੱਸਾ ਹਟਾਉਣ ਲੱਗ ਪਿਆ, ਆਪਣੇ ਮਨ ਵਿੱਚ ਗੁੱਸਾ ਲਿਆਉਣ ਲੱਗ ਪਿਆ। ਗੁੱਸਾ ਆਉਣਾ ਚਾਹੀਦਾ, ਕਿਉਂਕਿ ਮਨ ਦਾ ਤੱਤ ਹੈ ਭਾਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਉਣਾ ਹੀ ਆਉਣਾ। ਪਰ ਜਿਹਦੇ ਮਨ ਵਿੱਚ ਗੁੱਸੇ ਦੀ ਉਮਰ ਲੰਬੀ ਹੋਣ ਲੱਗ ਜਾਏ, ਭਾਵ ਕਈ ਕਈ ਘੰਟੇ ਤੁਹਾਡੇ ਮਨ ਵਿੱਚ ਸੁਰਤ ਵਿੱਚ ਗੁੱਸਾ ਰਹਿਣ ਲੱਗ ਜਾਏ, ਤੁਹਾਡਾ ਸਰੀਰ ਰੋਗੀ ਹੋਣ ਲੱਗ ਜਾਏ। ਜਿਹਨੂੰ ਗੁੱਸੇ ਦੀ ਉਮਰ ਵੱਧ ਜਾਏ, ਜਿਹਦੇ ਸਰੀਰ 'ਚ ਕਈ ਕਈ ਘੰਟੇ ਗੁੱਸਾ ਰਹੇ, ਉਹਦੇ ਸਰੀਰ ਵਿੱਚ ਥਾਇਰਾਇਡ, BP, ਬਲੱਡ ਪ੍ਰੈਸ਼ਰ, ਸ਼ੂਗਰ ਬਿਮਾਰੀ ਹੋ ਸਕਦੀ ਹੈ। ਕਿਉਂ? ਇਹ ਬਿਮਾਰੀ ਨਹੀਂ, ਇਹ ਤੇਰੀ ਪੈਦਾ ਕੀਤੀ ਹੋਈ ਹੈ। ਤੂੰ ਗੁੱਸਾ ਮਨ 'ਚ ਰੱਖਣ ਲੱਗ ਪਏ, ਗੁੱਸਾ ਆਵੇ ਤਾਂ ਉਹਨੂੰ ਮਨ 'ਚ ਨਾ ਰੱਖੋ, ਉਹ ਥੋੜੀ ਦੇਰ ਬਾਅਦ ਖਤਮ ਹੋਣਾ ਚਾਹੀਦਾ। ਜੇ ਤੁਹਾਡੇ ਮਨ 'ਚੋਂ ਖਤਮ ਨਾ ਹੋਇਆ, ਉਹਨੇ ਤੁਹਾਡੇ ਸਰੀਰ ਨੂੰ ਰੋਗ ਲਾ ਦੇਣਾ, ਅੱਜ ਨਹੀਂ ਤੇ ਕੱਲ ਨੂੰ ਇੱਕ ਦਿਨ ਸਰੀਰ ਰੋਗੀ ਕਰ ਦੇਣਾ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਦੇਹੀ ਰੋਗ ਨਾ ਲੱਗਈ। ਕਿਉਂ ਨਹੀਂ ਲੱਗੇਗਾ? ਜੇ ਗੁੱਸਾ ਛੱਡੇਗਾ, ਜੇ ਚਾਹੁੰਦੇ ਹੋ ਗੁੱਸੇ ਤੋਂ ਬਚਣਾ, ਫਿਰ ਪੜ੍ਹੋ ਸਾਰੇ, ਗੁੱਸਾ ਮਨ ਨਾ ਹੰਡਾਏ, ਗੁੱਸਾ ਮਨ ਨਾ ਹੰਡਾਏ, ਗੁੱਸਾ ਮਨ ਨਾ, ਆਹ ਗੁੱਸਾ

तेरे शरीर नूं रोग नहीं लगणगे, गुस्सा ना मन च हंडाया कर। ते जे किसे नूं गुस्सा आउंदा है उहदा इलाज भी गुरु ग्रंथ साहिब दी बाणी ने दस्सा। आ सुणियो ध्यान नाल, मैं ताइयो कहा गुरु नानक साहिब महाराज ने पंथ तोरिया निर्मल पंथ। हुण पंथ उत्ते चलना किवें भाई, रस्ते उत्ते तुरना किवें, ये गुरु ग्रंथ साहिब ने दस्सिया। जिस गुरु दे गोद च बैठे हो ਉਹ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਪੰਥ ਉੱਤੇ ਕਿਵੇਂ ਚੱਲਣਾ, ਤੁਹਾਨੂੰ ਰਾਹ ਤੇ ਚੱਲਣ ਦਾ, ਮਾਰਗ ਤੇ ਚੱਲਣ ਦਾ ਗੁਰੂ ਨੁਕਤਾ ਦੱਸਦਾ। ਪੜ੍ਹੇ ਲਿਖੇ ਬੈਠੇ ਹੋ, ਰਸਤਿਆਂ ਉੱਤੇ ਗੱਡੀ ਡਰਾਈਵ ਕਰਦੇ ਹੋ, ਤੁਸੀਂ ਕਦੇ ਵੇਖਿਓ ਸੜਕ ਦੇ ਦੋਵੇਂ ਪਾਸੇ ਵਾਈਟ ਰੰਗ ਦੀ ਸਿੱਧੀ ਪੱਟੀ ਲੱਗੀ ਹੁੰਦੀ, ਧਿਆਨ ਦਿਓ ਕਦੇ। ਤੇ ਜਿਹੜੀ ਸੜਕ ਦੇ ਵਿਚਕਾਰ ਪੱਟੀ ਹੈ ਨਾ ਗੱਬੇ ਵਾਈਟ ਰੰਗ ਦੀ, ਉਹਦੇ ਵਿੱਚ ਥੋੜੀ ਥੋੜੀ ਜਗ੍ਹਾ ਤੇ ਸਪੇਸ ਛੱਡ ਕੇ ਪੱਟੀ ਲਾਈ, ਸਪੇਸ ਛੱਡ ਕੇ ਇੱਕ ਇੱਕ ਫੁੱਟ ਵਿੱਚ ਛੱਡਿਆ ਤੇ ਫਿਰ ਚਿੱਟੇ ਰੰਗ ਦੀ ਪੱਟੀ। ਹੁਣ ਉਹ ਪੱਟੀ ਲਾਉਣ ਵਾਲਿਆਂ ਨੂੰ ਪੁੱਛੋ, ਤੁਹਾਡੇ ਕੋਲ ਰੰਗ ਮੁੱਕ ਗਿਆ ਕਿ ਰੰਗ ਘੱਟ ਗਿਆ, ਦੋਵੇਂ ਪਾਸੇ ਸਿੱਧੀ ਪੱਟੀ ਖਿੱਚੀ ਹੈ, ਗੱਬੇ ਸਪੇਸ ਛੱਡ ਛੱਡ ਕੇ ਉਹ ਪੱਟੀ ਲਾਈ ਹੈ, ਕਿਹੜਾ ਰੰਗ ਘੱਟ ਗਿਆ ਉਹਨਾਂ ਕੋਲ? ਉਹ ਪਤਾ ਕਿਉਂ? ਉਹਦਾ ਇੱਕ ਰੀਜ਼ਨ ਹੈ, ਜਦੋਂ ਤੁਸੀਂ ਟ੍ਰੈਫਿਕ ਰੂਲ ਪੜੋਗੇ ਤੁਹਾਨੂੰ ਪਤਾ ਲੱਗੇਗਾ ਰਾਹ ਉੱਤੇ ਕਿਵੇਂ ਚੱਲਣਾ। ਜਿੱਥੇ ਸਪੇਸ ਛੱਡ ਕੇ ਵਾਈਟ ਰੰਗ ਦੀ ਵਿਚਕਾਰ ਪੱਟੀ ਲਾਈ ਹੈ ਉਹਦਾ ਭਾਵ ਹੈ ਇਹ ਆਉਣ ਜਾਣ ਦਾ ਵਨ ਵੇ ਔਰ ਜਾਣ ਵੇ ਦਾ ਟੂ ਵੇ ਰੋਡ ਹੈ, ਇਹਦੇ ਉੱਤੇ ਚੱਲਣ ਵਾਲਿਆ ਜੇ ਤੂੰ ਇੱਕ ਗੱਡੀ ਨੂੰ ਕ੍ਰੋਸ ਕਰਨਾ ਤਾਂ ਜਿੱਥੇ ਸਪੇਸ ਛੱਡੀ ਹੈ ਉਸ ਰੋਡ ਉੱਤੇ ਤੂੰ ਸਾਹਮਣੇ ਵੇਖ ਕੇ ਕ੍ਰੋਸ ਕਰਕੇ ਫਿਰ ਅੱਗੇ ਆ ਸਕਦਾ, ਓਵਰਟੇਕ ਕਰ ਸਕਦਾ। ਜਿੱਥੇ ਸਪੇਸ ਛੱਡੀ ਹੈ ਉਹ ਰੋਡ ਤੇ ਓਵਰਟੇਕ ਕੀਤਾ ਜਾ ਸਕਦਾ ਹੈ, ਤੇ ਜਿੱਥੇ ਸਪੇਸ ਨਾ ਛੱਡੀ ਹੋਵੇ ਸਿੱਧੀ ਇੱਕ ਸਾਰ ਵਾਈਟ ਰੰਗ ਦੀ ਪੱਟੀ ਹੈ ਉੱਥੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ। ਇੱਕ ਦੁਨਿਆਵੀ ਮੰਜ਼ਿਲ ਤੇ ਪਹੁੰਚਣ ਵਿੱਚ ਵੀ ਇੰਨੀ ਹਦਾਇਤਾਂ ਨੇ ਵੀ ਰਸਤੇ ਤੇ ਐਂ ਤੁਰਨਾ ਭਾਈ, ਰੱਬ ਦੇ ਘਰ ਪਹੁੰਚਣ ਲਈ ਤਾਂ ਬਹੁਤ ਹਦਾਇਤਾਂ ਮੰਨਣੀਆਂ ਪੈਣੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਹਦਾਇਤ ਦਿੱਤੀ, ਗੁੱਸਾ ਨਾ ਕਰਿਆ ਕਰ, ਦੂਜੇ ਦਾ ਭਲਾ ਕਰਿਆ ਕਰ, ਤੇਰਾ ਆਪੇ ਭਲਾ ਹੋਏਗਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਤੇ ਮਹਾਰਾਜ ਜੇ ਗੁੱਸਾ ਆਵੇ, ਜੇ ਮਨ ਚ ਬੁਰੇ ਖਿਆਲ ਆਉਣ, ਜੇ ਮਨ ਵਿੱਚ ਵਿਕਾਰ ਈਰਖਾ ਦਵੈਸ਼ ਕ੍ਰੋਧ ਆਉਣ ਲੱਗ ਜਾਏ ਫਿਰ ਕੀ ਕਰਨਾ ਚਾਹੀਦਾ? ਉਹਦਾ ਇਲਾਜ ਹੁਣ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ। ਇਹ ਇਲਾਜ ਵਾਲੀ ਪੰਕਤੀ ਕਹਿਣ ਤੋਂ ਪਹਿਲਾਂ ਮੈਂ ਤੁਹਾਡੀ ਸੁਰਤ ਫਿਰ ਇੱਕ ਵਾਰ ਇਸੇ ਵਿਸ਼ੇ ਤੇ ਲਿਆਵਾਂ। ਮੰਨ ਲਓ ਕਿਸੇ ਦਾ ਬੁਰਾ ਕਰਦੇ ਨਹੀਂ ਤੁਸੀਂ, ਚਿੱਤ ਵਿੱਚ ਲਿਆਇਆ, ਤਾਂ ਚਿੱਤ ਵਿੱਚ ਲਿਆਉਣ ਨਾਲ ਵੀ ਕੋਈ ਨੁਕਸਾਨ ਹੈ? ਸਾਹਿਬ ਨੇ ਕਿਹਾ ਪਰਖ ਬੁਰਾ ਚਿੱਤ ਵਿੱਚ ਰੱਖਣ ਨਾਲ ਵੀ ਤੇਰਾ ਨੁਕਸਾਨ ਹੋਣਾ ਹੈ। ਕਿਸੇ ਦਾ ਬੁਰਾ ਚਿੱਤ ਵਿੱਚ ਵੀ ਰੱਖਿਆ ਨਾ ਤਾਂ ਵੀ ਭਲਿਆ ਤੇਰਾ ਭਲਾ ਨਹੀਂ ਹੋਣਾ। ਇੱਕ ਬੜੀ ਸੁੰਦਰ ਗਾਥਾ ਮੈਨੂੰ ਯਾਦ ਆਈ, ਕਿਸੇ ਵਪਾਰੀ ਬੰਦੇ ਨੂੰ ਪਤਾ ਲੱਗ ਗਿਆ ਕਿ ਜਿਹੜਾ ਰਾਜਾ ਹੈ ਨਾ ਉਹ ਬਿਮਾਰ ਪੈ ਗਿਆ। ਰਾਜਾ ਬਿਮਾਰ ਹੈ, ਵੈਦ ਇਲਾਜ ਕਰਦੇ ਨੇ, ਇਲਾਜ ਹੁੰਦਾ ਨਹੀਂ। ਤੇ ਉਹ ਜਿਹੜਾ ਵਪਾਰੀ ਬੰਦਾ ਸੀ ਨਾ, ਉਹਨੇ ਕਿਹਾ ਬਿਜ਼ਨਸ ਦਾ ਟਾਈਮ ਆ ਗਿਆ, ਹੋਵੇ ਨਾ ਰਾਜਾ ਬਿਮਾਰ ਹੈ ਕਿਤੇ ਮਰੀ ਜਾਵੇ ਤੇ ਮੇਰਾ ਵਪਾਰ ਵੱਧ ਸਕਦਾ। ਉਹ ਲੱਕੜ ਦਾ ਵਪਾਰੀ ਸੀ, ਉਹਨੇ ਚੰਦਨ ਦੀ ਲੱਕੜ ਲੱਖ ਡੇਢ ਲੱਖ ਦੀ ਖਰੀਦ ਕੇ ਰੱਖ ਲਈ। ਰਾਜਾ ਮਰੇਗਾ, ਉਹਦਾ ਸੰਸਕਾਰ ਚੰਦਨ ਦੀ ਲੱਕੜ ਨਾਲ ਹੋਣਾ, ਮੈਂ ਵੇਚਾਂਗਾ ਡੇਢ ਲੱਖ ਦੀ ਲਈ ਹੈ, ਚਾਰ ਦੀ ਵੇਚਾਂਗਾ, ਰਾਜੇ ਨੇ ਲੈਣਾ, ਉਦੋਂ ਚੰਦਨ ਦੀ ਲੋੜ ਪੈਣੀ ਹੈ। ਉਹ ਵਪਾਰੀ ਨੇ ਚੰਦਨ ਡੇਢ ਲੱਖ ਦਾ ਖਰੀਦ ਕੇ ਰੱਖ ਲਿਆ, ਜਦੋਂ ਲੋੜ ਪਏਗੀ ਮੈਂ ਚਾਰ ਲੱਖ ਦਾ ਵੇਚਾਂਗਾ, ਕਿਉਂ? ਰਾਜਾ ਮਰਨ ਵਾਲਾ ਹੈ, ਉਹਦਾ ਸੰਸਕਾਰ ਚੰਦਨ ਦੀ ਲੱਕੜ ਨਾਲ ਹੋਣਾ। ਹੁਣ ਰੋਜ਼ ਸਵੇਰੇ ਉੱਠਦਾ, ਰਾਜੇ ਬਾਰੇ ਸੋਚਦਾ, ਰਾਜਾ ਮਰ ਜਾਏ ਤਾਂ ਚੰਗੀ ਗੱਲ ਹੈ, ਖਬਰ ਆ ਜਾਏ ਰਾਜੇ ਦੀ, ਮੇਰਾ ਚੰਦਨ ਵਿਕ ਜਾਏ, ਮੈਂ ਤੇ ਪੈਸਾ ਵੀ ਖਰਚ ਕੇ ਬਹਿ ਗਏ। ਰੋਜ਼ ਸਵੇਰੇ ਉੱਠਦਾ ਤੇ ਸਾਧ ਸੰਗਤ ਉਹ ਸਵੇਰੇ ਉੱਠ ਕੇ ਰਾਜੇ ਬਾਰੇ ਸੋਚਦਾ, ਰਾਜਾ ਮਰ ਜਾਏ, ਖਬਰ ਨਹੀਂ ਆਈ ਕੋਈ ਰਾਜੇ ਬਾਰੇ, ਕੋਈ ਹਰ ਵਕਤ 24 ਘੰਟੇ ਰਾਜੇ ਦੇ ਮਰਨ ਬਾਰੇ ਸੋਚ ਰਿਹਾ। ਹੁਣ ਕਿਸੇ ਦੇ ਮਰਨ ਲਈ ਸੋਚਣਾ ਤਾਂ ਮੰਦੀ ਵਿਚਾਰ ਹੈ ਨਾ, ਇਹ ਤਾਂ ਪਰਕਾ ਬੁਰਾ ਹੈ ਨਾ। ਕਹਿੰਦੇ ਕੀ ਹੋਇਆ ਵੇ, ਕੁਦਰਤ ਰੱਬ ਦੀ, ਉਹ ਰਾਜੇ ਨੂੰ ਦਵਾਈ ਲੱਗ ਗਈ, ਰਾਜਾ ਤੰਦਰੁਸਤ ਹੋਣ ਲੱਗ ਪਿਆ। ਤੁਸੀਂ ਕਿਸੇ ਦਾ ਬੁਰਾ ਸੋਚੋਗੇ ਉਹਦਾ ਭਲਾ ਹੋਣ ਲੱਗ ਜਾਣਾ ਉਲਟਾ। ਹੁਣ ਇਸ ਭੁਲੇਖੇ ਇੱਕ ਗੱਲ ਦਾ ਤਾਂ ਤੁਹਾਨੂੰ ਫਾਇਦਾ ਹੋਣਾ ਹੈ ਵੀ ਤੁਸੀਂ ਗੁਆਂਢੀ ਦਾ ਬੁਰਾ ਨਹੀਂ ਸੋਚੋਗੇ ਜੇ ਉਹਦਾ ਭਲਾ ਹੋਣ ਲੱਗ ਜਾਣਾ ਹੈ, ਇਸ ਕਰਕੇ ਤੁਸੀਂ ਡਰੋਂਗੇ ਵੀ ਬੁਰਾ ਨਾ ਸੋਚੀਏ ਉਹਦਾ ਤਾਂ ਐਵੇਂ ਕੰਮ ਬਣ ਜਾਣਾ। ਉਹ ਜਦੋਂ ਰਾਜੇ ਨੂੰ ਦਵਾਈ ਲੱਗ ਗਈ ਉਹ ਤੰਦਰੁਸਤ ਹੋਣ ਲੱਗ ਪਿਆ, ਅੱਜ ਹੋਰ ਕੱਲ ਹੋਰ ਰਾਜਾ ਤੰਦਰੁਸਤ ਹੋ ਗਿਆ। ਤੰਦਰੁਸਤ ਹੋਇਆ ਇੱਧਰ ਬੰਦੇ ਦੇ ਉਹ ਬਿਮਾਰ ਪੈਣ ਲੱਗ ਪਿਆ ਚੰਦਨ ਵਾਲਾ, ਕਿਉਂ? ਉਹਨੂੰ ਚਿੰਤਾ ਨੇ ਖਾ ਲਿਆ, ਹਾਏ ਮੈਂ ਤਾਂ ਘਾਟੇ ਜੇ ਚਲਾ ਗਿਆ, ਚਿੰਦਨ ਵੀ ਖਰੀਦ ਕੇ ਰੱਖਿਆ, ਰਾਜਾ ਬਿਨਾਂ ਮਰਿਆ। ਰਾਜਾ ਤੰਦਰੁਸਤ ਹੋਣ ਲੱਗ ਪਿਆ,
ਉਹ ਵਪਾਰੀ ਬਿਮਾਰ ਹੋਣ ਲੱਗ ਪਿਆ। ਕਹਿੰਦੇ ਰਾਜਾ ਤੰਦਰੁਸਤ ਹੋ ਕੇ ਇੱਕ ਦਿਨ ਪਰਜਾ ਵਿੱਚ ਨਿਕਲਿਆ, ਬੜੇ ਮਹੀਨਿਆਂ ਬਾਅਦ ਅੱਜ ਬਾਹਰ ਆਇਆ, ਲੋਕਾਂ ਨੂੰ ਮਿਲਿਆ। ਲੰਘਦਿਆਂ ਜਦੋਂ ਉਹ ਵਪਾਰੀ ਦੇ ਚੌਂਕ ਵਿੱਚ ਆਇਆ, ਜਿੱਥੇ ਵਪਾਰੀ ਦਾ ਹੱਟ, ਉਹਦਾ ਕੋਠਾ, ਉਹਦੀ ਕੋਠੀ ਬਣੀ ਹੋਈ ਸੀ, ਜਦੋਂ ਉਹ ਚੌਂਕ ਵਿੱਚ ਆਇਆ, ਰਾਜੇ ਦੇ ਚਿੱਤ ਵਿੱਚ ਵੀ ਬੁਰਾ ਖਿਆਲ ਆ ਗਿਆ। ਇੱਕ ਵਾਰ ਆਖੋ ਸਤਨਾਮ ਸ੍ਰੀ, ਭਾਈ ਤੁਸੀਂ ਕਿਸੇ ਬਾਰੇ ਬੁਰਾ ਸੋਚੋਗੇ ਉਹਦੇ ਮਨ ਚ ਵੀ ਬੁਰਾ ਆਉਣਾ। ਕਿਸੇ ਬਾਰੇ ਜੋ ਸੋਚ ਰਹੇ ਹੋ ਇਹ ਸਾਈਕੋਲੋਜੀ ਅਫੈਕਟ ਹੈ, ਇਹ ਮਨੋਵਿਗਿਆਨ ਹੈ, ਇਹਨੂੰ ਟੈਲੀਪੈਥੀ ਕਹਿੰਦੇ ਨੇ। ਕਿਸੇ ਬਾਰੇ ਜੋ ਸੋਚੋਗੇ ਉਹਦੇ ਤੱਕ ਪਹੁੰਚ ਜਾਂਦਾ। ਕਈ ਵਾਰ ਕਿਸੇ ਨੂੰ ਯਾਦ ਕਰੋ ਉਹ ਸਾਹਮਣੇ ਆ ਜਾਂਦਾ, ਤੁਸੀਂ ਕਹਿੰਦੇ ਹੁਣੇ ਹੀ ਯਾਦ ਕੀਤਾ ਸੀ ਉਹਦਾ ਫੋਨ ਆ ਜਾਂਦਾ, ਇਹ ਟੈਲੀਪੈਥੀ ਹੈ। ਕਈ ਵਾਰ ਯਾਦ ਕਰੋ ਉਹਦੇ ਵੀ ਵਿਚਾਰ ਉਹ ਚੱਲ ਪੈਂਦੀ ਹੈ। ਜਦੋਂ ਰਾਜੇ ਦੇ ਮਨ ਚ ਵੀ ਬੁਰੀ ਵਿਚਾਰ ਆ ਗਈ, ਰਾਜਾ ਚੌਂਕ ਵਿੱਚ ਖੜਾ, ਉਹਨੇ ਆਪਣੇ ਮੰਤਰੀ ਨੂੰ ਕਿਹਾ ਆਹ ਕਿਹੜੇ ਬੰਦੇ ਦੀ ਬਿਲਡਿੰਗ ਹੈ ਬਈ। ਉਹਨੇ ਕਿਹਾ ਬਾਦਸ਼ਾਹ ਸਲਾਮਤ ਹੁਕਮ ਕਰੋ ਇਹ ਫਲਾਨੇ ਵਪਾਰੀ ਦੀ ਹੈ। ਕਹਿੰਦਾ ਇੰਨੀ ਪੁਰਾਣੀ ਬਿਲਡਿੰਗ, ਇਹ ਤਾਂ ਮੇਰੇ ਰਾਜ ਸ਼ਹਿਰ ਦੀ ਬੜੀ ਨਰਾਦਰੀ ਕਰਦੀ ਹੈ, ਇੱਥੇ ਸੋਭਾ ਨਹੀਂ ਦਿੰਦੀ, ਇਹਨੂੰ ਢਾ ਦਿਓ, ਇਹ ਜਗ੍ਹਾ ਖਾਲੀ ਕਰਾ ਕੇ ਇੱਥੇ ਪਾਰਕ ਬਣਾਓ, ਉਹ ਬੰਦੇ ਦੇ ਜਿੰਨੇ ਪੈਸੇ ਬਣਦੇ ਉਹਨੂੰ ਦੇ ਦਿਓ, ਆਹ ਬਿਲਡਿੰਗ ਢਾ ਕੇ ਇੱਥੇ ਪਾਰਕ ਬਣਾਓ। ਹੁਣ ਰਾਜੇ ਦਾ ਹੁਕਮ ਸੀ, ਮੰਤਰੀ ਕਹਿੰਦਾ ਮਾਂ ਸੱਤ ਵਜੇ ਦੀ। ਜਦੋਂ ਰਾਜਾ ਘੁੰਮ ਕੇ ਚਲਾ ਗਿਆ, ਵਪਾਰੀ ਨੂੰ ਨੋਟਿਸ ਆ ਗਿਆ, ਸਿਪਾਹੀ ਆ ਗਿਆ, ਭਾਈ ਤੇਰੀ ਬਿਲਡਿੰਗ ਰਾਜੇ ਨੇ ਕੁਆਇਰ ਕਰ ਲਈ ਹੈ, ਪੈਸੇ ਚੱਕ ਲੱਖ ਜਾਂਦੇ, ਜੋ ਤੇਰੀ ਬਿਲਡਿੰਗ ਢਾ ਕੇ ਇੱਥੇ ਪਾਰਕ ਬਣਨੀ। ਉਹਨੇ ਕਿਹਾ ਮੈਂ ਤੇ ਉੱਜੜ ਗਿਆ, ਘਰ ਵੀ ਢਾਇਆ, ਕਾਰੋਬਾਰ ਵੀ ਗਿਆ, ਮੇਰਾ ਤਾਂ ਵਪਾਰ ਹੱਟ ਦੁਕਾਨ ਹੀ ਬਾਜ਼ਾਰ ਵਿੱਚ ਹੈ, ਇਹ ਚੁਰਸਤੇ ਵਿੱਚੋਂ ਮੇਰਾ ਵਪਾਰ ਜਾਂਦਾ ਲੱਗਣਾ। ਉਹ ਜਾ ਕੇ ਫਰਿਆਦੀ ਹੋਇਆ, ਮੋਹਰੇ ਮੰਤਰੀ ਨੂੰ ਜਾ ਕੇ ਕਹਿੰਦਾ ਮੈਂ ਮਾਰਿਆ ਜਾਵਾਂਗਾ ਜੀ, ਚੌਂਕ ਵਿੱਚ ਮੇਰੀ ਦੁਕਾਨ ਹੈ, ਉੱਥੇ ਹੀ ਮੇਰਾ ਕਾਰੋਬਾਰ ਹੈ। ਤੇ ਰਾਜੇ ਨੇ ਕਹਿ ਦਿੱਤਾ ਸਭ ਕੁਝ ਢਾ ਕੇ ਪਾਰਕ ਬਣਾਓ, ਮੈਂ ਤਾਂ ਲੁੱਟਿਆ ਜਾਵਾਂਗਾ। ਉਹਨੇ ਕਿਹਾ ਵੀ ਗੱਲ ਸੁਣ, ਖਜ਼ਾਨੇ ਵਿੱਚ ਪੈਸੇ ਰੱਖਦੇ ਨੇ, ਪੈਸੇ ਚੁੱਕ ਲਾ, ਰਾਜੇ ਦਾ ਹੁਕਮ ਹੈ, ਤੇਰੀ ਬਿਲਡਿੰਗ ਢਾਈ ਜਾਏਗੀ। ਉਹ ਰੋਣ ਲੱਗ ਪਿਆ, ਬਿਮਾਰ ਵੀ ਰਹਿੰਦਾ ਸੀ, ਘਾਟਾ ਜੂ ਖਾ ਗਿਆ। ਤੇ ਹੁਣ ਮੰਤਰੀ ਨੂੰ ਤਰਸ ਆਇਆ, ਮੰਤਰੀ ਬੜਾ ਸਿਆਣਾ ਸੀ, ਉਹਨੇ ਕਿਹਾ ਇੱਕ ਗੱਲ ਦੱਸ ਰਾਂ, ਇੰਨਿਆਂ ਸਾਲਾਂ ਤੋਂ ਤੇਰੀ ਬਿਲਡਿੰਗ ਖੜੀ ਹੈ, ਤੇਰਾ ਕਾਰੋਬਾਰ ਵਪਾਰ ਉਸੇ ਚੌਂਕ ਵਿੱਚ ਹੈ, ਇੰਨਿਆਂ ਸਾਲਾਂ ਵਿੱਚ ਰਾਜੇ ਦੇ ਚਿੱਤ ਵਿੱਚ ਕਦੇ ਖਿਆਲ ਨਹੀਂ ਆਇਆ ਇਹ ਬੰਦੇ ਦੀ ਬਿਲਡਿੰਗ ਢਾ ਕੇ ਪਾਰਕ ਬਣਾ ਦਿਓ, ਹੁਣ ਰਾਜੇ ਦੇ ਚਿੱਤ ਵਿੱਚ ਆਇਆ, ਸੱਚੋ ਸੱਚ ਦੱਸ, ਮੇਰਾ ਮਨ ਕਹਿੰਦਾ ਤੂੰ ਰਾਜੇ ਬਾਰੇ ਬੁਰਾ ਸੋਚਦਾ, ਤਾਂ ਰਾਜੇ ਦੇ ਮਨ ਚ ਆਇਆ ਤੇਰੇ ਬਾਰੇ, ਤੂੰ ਬੁਰਾ ਸੋਚਣਾ ਤਾਂ ਰਾਜੇ ਦੇ ਮਨ ਚ ਬੁਰਾ ਆਇਆ, ਸੱਚੋ ਸੱਚ ਦੱਸ। ਉਹ ਵਪਾਰੀ ਰੋਂਦਾ ਸੱਚ ਬੋਲ ਪਿਆ, ਕਹਿੰਦਾ ਜੀ ਬਿਲਕੁਲ ਸੱਚ ਹੈ, ਮੈਂ 1.5 ਲੱਖ ਦਾ ਚੰਦਨ ਦੀ ਲੱਕੜ ਲੈ ਕੇ ਖਰੀਦ ਕੇ ਰੱਖੀ ਹੈ, ਚਿੱਤ ਵਿੱਚ ਰਾਜਾ ਬਿਮਾਰ ਹੈ, ਉਹਨੇ ਮਰ ਜਾਣਾ, ਮੈਂ 4 ਲੱਖ ਦੀ ਵੇਚਾਂਗਾ, ਮੈਂ ਰਾਜੇ ਬਾਰੇ ਬੁਰਾ ਸੋਚਿਆ। ਉਹ ਮੰਤਰੀ ਕਹਿੰਦਾ ਬਸ ਬੁਰੇ ਸੋਚਣ ਦਾ ਹੀ ਫਲ ਤੈਨੂੰ ਮਿਲਿਆ, ਪਰ ਕਾ ਬੁਰਾ ਨਾ ਰੱਖੋ ਚੀਤ, ਕਿਸੇ ਦਾ ਚਿੱਤ ਵਿੱਚ ਬੁਰਾ ਸੋਚੋਗੇ ਤੁਹਾਡਾ ਬੁਰਾ ਹੋਣ ਲੱਗ ਪਿਆ। ਉਹ ਮੰਤਰੀ ਨੇ ਕਿਹਾ ਤੂੰ ਬੁਰਾ ਸੋਚਿਆ ਤਾਂ ਤੇਰਾ ਬੁਰਾ ਹੋ ਰਿਹਾ। ਕਹਿੰਦਾ ਵੀ ਮੈਨੂੰ ਬਚਾਓ ਕਿਸੇ ਤਰ੍ਹਾਂ। ਮੰਤਰੀ ਕਹਿੰਦਾ ਇਹਦਾ ਮੈਂ ਕੀ ਕਰ ਸਕਦਾ, ਇੱਕੋ ਹੀ ਹੱਲ ਹੈ, ਤੂੰ ਰਾਜੇ ਦਾ ਭਲਾ ਮੰਗਣ ਲੱਗ ਜਾ, ਤੇਰਾ ਭਲਾ ਹੋ ਜਾ। ਰੋਜ਼ ਰਾਜੇ ਦਾ ਭਲਾ ਮੰਗੇ, ਹੁਣ ਰੋਜ਼ ਸਵੇਰੇ ਉੱਠ ਕੇ ਰਾਜੇ ਦਾ ਭਲਾ ਮੰਗਦਾ, ਐ ਰੱਬਾ ਰਾਜੇ ਦਾ ਵੀ ਭਲਾ ਕਰ, ਰਾਜੇ ਦਾ ਭਲਾ ਕਰ। ਉਹ ਭਲਾ ਮੰਗਣ ਲੱਗ ਪਿਆ। ਤੁਹਾਨੂੰ ਤਾਂ ਗੁਰੂ ਨੇ ਜੁਗਤ ਦੀ ਬੜੀ ਪਿਆਰੀ ਦੱਸੀ ਹੈ ਸਿੱਖੋ, ਹਰ ਰੋਜ਼ ਸਵੇਰੇ ਉੱਠ ਕੇ ਜੋ ਮਰਜ਼ੀ ਰੱਬ ਕੋਲੋਂ ਮੰਗੋ, ਤੰਦਰੁਸਤ

ਕਾਂ ਨੇ ਢਾ ਦਿਓ, ਉਹਨੂੰ ਪੈਸੇ ਦਿਓ ਤੇ ਇਹ ਜਗ੍ਹਾ ਉੱਤੇ ਪਾਰਕ ਹੋਣੀ ਚਾਹੀਦੀ। ਮੰਤਰੀ ਨੇ ਹੱਥ ਜੋੜ ਕੇ ਕਿਹਾ, ਬਾਦਸ਼ਾਹ ਸਲਾਮਤ, ਤੁਹਾਡੇ ਹੁਕਮ ਦੀ ਤਮੀਲ ਹੋਏਗੀ, ਥੋੜਾ ਕੰਮ ਲੇਟ ਹੋ ਗਿਆ, ਪਰ ਇੱਕ ਬੇਨਤੀ ਹੈ, ਇਹ ਬਿਲਡਿੰਗ ਬਹੁਤ ਪੁਰਾਣੀ ਹੈ ਤੇ ਪੁਰਾਣੀਆਂ ਇਮਾਰਤਾਂ ਸ਼ਹਿਰ ਦੀਆਂ ਸ਼ਾਨ ਹੋਇਆ ਕਰਦੀਆਂ ਨੇ, ਪੁਰਾਣੀ ਇਮਾਰਤ ਆਪਣੇ ਰਾਜ ਦੀ ਸ਼ਾਨ ਹੈ, ਇੰਨੀ ਪੁਰਾਣੀ ਇਮਾਰਤ ਢਾਵਾਂਗੇ, ਪੁਰਾਣੀਆਂ ਇਮਾਰਤਾਂ ਤਾਂ ਸ਼ਾਨ ਵਧਾਉਂਦੀਆਂ ਨੇ, ਇਹਨੂੰ ਸਵਾਰ ਕੇ ਰੱਖਣਾ ਚਾਹੀਦਾ। ਰਾਜੇ ਦਾ ਇੱਕਦਮ ਪੋਜ਼ਿਟਿਵ ਖਿਆਲ ਆ ਗਿਆ, ਖਿਆਲ ਨੂੰ ਬਦਲ ਗਿਆ, ਹੁਣ ਭਲਾ ਮੰਗਣ ਲੱਗ ਪਿਆ। ਉਹੀ ਰਾਜਾ ਫਿਰ ਕਹਿੰਦਾ ਅੱਛਾ ਗੱਲ ਤਾਂ ਠੀਕ ਹੈ, ਇੰਜ ਕਰੋ ਫਿਰ, ਜਿਹਦੀ ਵੀ ਬਿਲਡਿੰਗ ਹੈ ਸਰਕਾਰੀ ਖਰਚੇ ਤੈਨੂੰ ਰੰਗ ਰੋਗਨ ਕਰਾ ਕੇ ਨਾ ਸੋਹਣੀ ਬਣਾਓ, ਇਹ ਚੁਰਸਤੇ ਵਿੱਚ ਹੈ, ਮੇਰੇ ਰਾਜ ਦੀ ਸ਼ਹਿਰ ਦੀ ਸ਼ਾਨ ਹੈ, ਇਹਨੂੰ ਸੋਹਣਾ ਬਣਾ ਕੇ ਰੱਖੋ, ਇਹਨੂੰ ਚੂਨਾ ਗੱਜ ਲਾ ਕੇ ਲਿਪ ਕੇ ਇਹਨੂੰ ਰੰਗ ਕਰਕੇ ਵਧੀਆ ਬਣਾਓ। ਉਹ ਮੰਤਰੀ ਕਹਿੰਦਾ ਜੀ ਜਿਵੇਂ ਤੁਹਾਡਾ ਹੁਕਮ। ਅਗਲੇ ਦਿਨ ਹੀ ਬੰਦੇ ਲਾਤੇ, ਹੁਣ ਵਪਾਰੀ ਦਾ ਇੱਕ ਪੈਸਾ ਨਹੀਂ ਲੱਗਾ, ਉਹਦੀ ਬਿਲਡਿੰਗ ਨੂੰ ਚਾਰ ਚੁਫੇਰਿਓ ਚੂਨਾ ਲਾ ਕੇ ਲਿਪ ਕੇ ਰੰਗ ਕਰਕੇ ਰੋਗਨ ਕਰਕੇ ਵਧੀਆ ਬਣਾ ਦਿੱਤਾ। ਉਹ ਵਪਾਰੀ ਹੱਥ ਜੋੜ ਮੰਤਰੀ ਨੂੰ ਕਹਿੰਦਾ ਤੂੰ ਮੈਨੂੰ ਰਾਹੇ ਪਾ ਦਿੱਤਾ, ਮੈਂ ਰਾਜੇ ਦਾ ਬੁਰਾ ਚਿਤਵਿਆ, ਮੇਰਾ ਬੁਰਾ ਹੋਇਆ, ਮੈਂ ਰਾਜੇ ਦਾ ਭਲਾ ਚਿਤਵਣ ਲੱਗ ਪਿਆ, ਰੱਬ ਨੇ ਮੇਰਾ ਭਲਾ ਕਰਾ ਦਿੱਤਾ। ਏਦਾਂ ਯਾਦ ਰੱਖਿਓ, ਪਰ ਕਾ ਬੁਰਾ ਨਾ ਰੱਖੋ ਚੀਤ। ਇੱਕ ਤਾਂ ਗੱਲ ਹੁਣ ਯਾਦ ਰਹੇਗੀ ਨਾ ਤੁਹਾਨੂੰ, ਵੀ ਕਿਸੇ ਦਾ ਬੁਰਾ ਨਹੀਂ ਪਰ

0: ਉਹ ਕੀ ਕਰੇ ਸੋ ਭਲਕੇ ਉੱਠ ਹਰ ਨਾਮ ਦਿਆਵੇ, ਸੋ ਭਲਕੇ ਉੱਠ ਹਰ ਉੱਠਦਿਆਂ ਸਾਰ ਕਵੇ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਭ ਦਿਨ ਭਲੇ ਨੇ, ਕੋਈ ਸਗਨ ਅਪ ਸਗਨ ਨਹੀਂ, ਕੋਈ ਚੰਗਾ ਮਾੜਾ ਦਿਨ ਨਹੀਂ, ਤੁਹਾਡੇ ਵਾਸਤੇ ਭਲਾ ਹੀ ਭਲਾ ਹੈ ਸਭ ਕੋਈ। ਇਸ ਲਈ ਸਾਹਿਬ ਨੇ ਕਿਹਾ ਜੇ ਤੈਨੂੰ ਫਿਰ ਕ੍ਰੋਧ ਆਉਂਦਾ ਹੈ, ਮਨ ਚ ਬੁਰੇ ਖਿਆਲ ਆਉਂਦੇ ਨੇ, ਉਹਦਾ ਇਲਾਜ ਸੁਣ ਲਓ। ਮਹਾਰਾਜ ਕੀ ਹੈ ਕਹਿੰਦੇ, ਜੇ ਕ੍ਰੋਧ ਮਨ ਵਿੱਚ ਲੰਬਾ ਸਮਾਂ ਰਹਿਣ ਲੱਗ ਜਾਏ ਨਾ, ਤੂੰ ਚਾਹੁੰਦਾ ਤੈਨੂੰ ਰੋਗ ਨਾ ਲੱਗੇ, ਤੇਰੀ ਦੇਹੀ ਨੂੰ ਰੋਗ ਨਾ ਲੱਗੇ, ਫਿਰ ਕ੍ਰੋਧ ਤੋਂ, ਕਾਮ ਤੋਂ, ਵਿਕਾਰਾਂ ਤੋਂ, ਲੋਭ ਤੋਂ, ਬਾਸ਼ਨਾ ਤੋਂ ਬਚ। ਉਹਦੇ ਬਚਣ ਦਾ ਇੱਕੋ ਹੀ ਹੱਲ ਹੈ, ਜਦੋਂ ਤੇਰੇ ਮਨ ਵਿੱਚ ਕੋਈ ਕ੍ਰੋਧ ਬੁਰਾ ਖਿਆਲ ਆਵੇ, ਉਦੋਂ 5-7 ਵਾਰ ਚੁੱਪ ਕਰਕੇ ਕਹਿ ਦਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 10 ਵਾਰ ਕਿਹਾ ਕਰੋ, 10 ਫੁੱਟ ਦੂਰ ਹੋ ਜਾਏਗਾ ਤੁਹਾਡੇ ਕ੍ਰੋਧ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

0: ਦੁਨੀਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਆਕਾਰ ਵਿੱਚ ਛੋਟੀਆਂ ਨਜ਼ਰ ਆਉਂਦੀਆਂ ਨੇ, ਜਦੋਂ ਦੁਨੀਆਂ ਵਿੱਚ ਉਹਨਾਂ ਦੀ ਕੀਮਤ ਪੈਂਦੀ ਹੈ ਤਾਂ ਸਾਧ ਸੰਗਤ ਉਹਨਾਂ ਦਾ ਮੁੱਲ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਨਾਲੋਂ ਵੀ ਵੱਡਾ ਹੁੰਦਾ ਹੈ। ਸੰਸਾਰ ਵਿੱਚ ਮਨੁੱਖ ਨੂੰ ਭੁਲੇਖਾ ਰਹਿੰਦਾ ਕਿ ਸ਼ਾਇਦ ਮੈਨੂੰ ਦੁਨੀਆਂ ਵਿੱਚ ਸੁੱਖ ਧਨ ਦੌਲਤ ਪਦਾਰਥ ਜਾਂ ਹੋਰ ਚੀਜ਼ਾਂ ਸਾਧਨਾਂ ਵਿੱਚੋਂ ਪ੍ਰਾਪਤ ਹੋਏਗਾ। ਪਾਤਸ਼ਾਹ ਨੇ ਬਚਨ ਗਏ, ਕਹਿੰਦੇ ਭਾਈ ਸਭ ਤੋਂ ਕੀਮਤੀ ਚੀਜ਼ ਗੁਰੂ ਦਾ ਦਿੱਤਾ ਹੋਇਆ ਮੰਤਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਜੇ ਕੋਈ ਖਿੰਨ ਸਮੇਂ ਵਾਸਤੇ ਵੀ ਕਿਸੇ ਉੱਤੇ ਕਿਰਪਾ ਬਖਸ਼ਿਸ਼ ਹੋ ਜਾਏ, ਕੋਈ ਸੁਰਤ ਜੋੜ ਕੇ ਜਪ ਲੈ ਸਤਨਾਮ ਸ੍ਰੀ ਵਾਹਿਗੁਰੂ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦਾ ਮੰਤਰ ਉਸ ਨੂੰ ਬਹੁਤ ਵੱਡੇ ਵੱਡੇ ਸੰਕਟਾਂ ਤੋਂ ਬਚਾ ਲੈਂਦਾ। ਦੁਨਿਆਵੀ ਤੌਰ ਤੇ ਮਨੁੱਖ ਦੇ ਕੋਲ ਤਿੰਨ ਚੀਜ਼ਾਂ ਨੇ, ਇੱਕ ਸਿਆਣਪ, ਇੱਕ ਪੈਸਾ ਧਨ ਦੌਲਤ, ਔਰ ਦੂਸਰਾ ਦੁਨੀਆਂ ਵਿੱਚ ਬਹੁਤ ਸਾਰੇ ਬੰਦਿਆਂ ਦਾ ਸਹਿਯੋਗ ਹੋਣਾ। ਤਿੰਨਾਂ ਚੀਜ਼ਾਂ ਤੇ ਬੰਦਾ ਮਾਣ ਕਰਦਾ ਜਾਂ ਆਪਣੀ ਸਿਆਣਪ ਉੱਤੇ ਕਿ ਮੈਂ ਸਾਰੇ ਕੰਮ ਅਕਲ ਨਾਲ ਸਹੀ ਕਰ ਲੈਣੇ ਨੇ, ਜਾਂ ਫਿਰ ਉਹ ਧਨ ਪੈਸੇ ਉੱਤੇ ਮਾਣ ਕਰਦਾ ਕਿ ਮੈਂ ਜੋ ਮਰਜ਼ੀ ਖਰੀਦ ਲਾਂ, ਜਾਂ ਫਿਰ ਬੰਦੇ ਦਾ ਮਾਣ ਹੁੰਦਾ ਕਿ ਮੇਰੇ ਮਗਰ ਬੰਦੇ ਬਹੁਤ ਨੇ। ਪਰ ਪਾਤਸ਼ਾਹ ਨੇ ਬਚਨ ਕਿਹਾ ਭਾਈ ਇਹ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਸੰਸਾਰ ਵਿੱਚ ਕਈ ਵਾਰ ਤੁਸ਼ ਵੀ ਨਹੀਂ ਰਹਿੰਦੀਆਂ। ਇੱਕ ਵਕਤ ਇਸ ਤਰ੍ਹਾਂ ਦਾ ਆਉਂਦਾ ਜਿੱਥੇ ਸਿਆਣਪ ਪੈਸਾ ਤੇ ਬੰਦੇ ਦਾ ਵੱਲ ਜਿਹੜਾ ਉਹ ਕੰਮ ਨਹੀਂ ਆਉਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਕੀਮਤੀ ਚੀਜ਼ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਿਹਾ, ਭਾਈ ਕਿਸੇ ਵੀ ਕੰਮ ਵਿੱਚ ਤੇਰੀ ਸਿਆਣਪ ਨਾਲ ਕੀਤੇ ਹੋਏ ਕੰਮ ਫੇਲ ਹੋ ਸਕਦੇ ਨੇ। ਬਹੁਤ ਲੋਕ ਨੇ ਸਾਧ ਸੰਗਤ ਜਿਹੜੇ ਬੁੱਧੀਜੀਵ ਨੇ, ਕਈ ਵਾਰ ਉਹਨਾਂ ਦੇ ਲਏ ਹੋਏ ਫੈਸਲੇ ਜਿਹੜੇ ਨੇ ਉਹ ਗਲਤ ਹੁੰਦੇ ਨੇ, ਉਹਨਾਂ ਨੂੰ ਬਦਲਣੇ ਪੈਂਦੇ ਨੇ। ਦੇਸ਼ ਚਲਾਉਣ ਵਾਲੇ ਲੋਕ ਜਿਨ੍ਹਾਂ ਕੋਲ ਬਹੁਤ ਬੁੱਧੀ ਅਰਥ ਸ਼ਾਸਤਰੀ ਬੰਦੇ ਨੇ, ਕਈ ਵਾਰ ਉਹਨਾਂ ਨੂੰ ਵੀ ਆਪਣੇ ਫੈਸਲੇ ਬਦਲਣੇ ਪੈਂਦੇ ਨੇ, ਕੀਤੇ ਹੋਏ ਫੈਸਲੇ ਉਹਨਾਂ ਨੂੰ ਵੀ ਲੱਗਦਾ ਵੀ ਗਲਤ ਹੈ। ਮਨੁੱਖ ਦੀ ਸਿਆਣਪ ਜਿਹੜੀ ਹੈ ਉਹ ਦੁਨੀਆਂ ਵਿੱਚ ਸਦਾ ਸਹੀ ਨਹੀਂ ਹੋ ਸਕਦੀ, ਸਦਾ ਸੁੱਖ ਨਹੀਂ ਦੇ ਸਕਦੀ। ਬਹੁਤ ਵਾਰ ਫੈਸਲੇ ਕੀਤਿਆਂ ਉੱਤੇ ਪਛਤਾਵਾ ਹੁੰਦਾ ਕਿ ਜੀ ਜੇ ਆਹ ਕੰਮ ਉਦੋਂ ਨਾ ਕਰਦੇ ਤੇ ਫਿਰ ਆਹ ਕੁਝ ਨੁਕਸਾਨ ਨਹੀਂ ਸੀ ਹੋਣਾ, ਉਹਨਾਂ ਫੈਸਲਿਆਂ ਤੇ ਪਛਤਾਵਾ ਹੋਣ ਲੱਗ ਪੈਂਦਾ। ਇਸੇ ਲਈ ਪਾਤਸ਼ਾਹ ਨੇ ਬਚਨ ਕਹੇ ਭਾਈ ਜਿੱਥੇ ਕੋਈ ਚੀਜ਼ ਕੰਮ ਨਾ ਆਵੇ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਆਸਰਾ ਲਈ, ਨਾਮ ਦਾ ਆਸਰਾ ਲੈ ਕੇ ਪਰਮਾਤਮਾ ਦੇ ਆਸਰੇ ਨਾਲ ਕੀਤਾ ਹੋਇਆ ਕੰਮ ਹਮੇਸ਼ਾ ਸਹੀ ਹੁੰਦਾ, ਔਰ ਜੇ ਉਹਦੇ ਵਿੱਚ ਕੋਈ ਰੁਕਾਵਟ ਵੀ ਹੋਵੇ ਤਾਂ ਅਕਾਲ ਪੁਰਖ ਰੱਬ ਜਿਹੜਾ ਉਹਨੂੰ ਸਹੀ ਕਰਨ ਦੀ ਸਮਰੱਥਾ ਰੱਖਦਾ। ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿੰਨ ਮਹੇ ਉਦਾਰੀ। ਜਿੱਥੇ ਕੋਈ ਕੰਮ ਨਾ ਆਵੇ ਉੱਥੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਔਰ ਪਰਮੇਸ਼ਰ ਦਾ ਆਸਰਾ, ਰੱਬ ਦਾ ਸਹਾਰਾ, ਜਿਹੜਾ ਅਕਾਲ ਪੁਰਖ ਦਾ ਆਸਰਾ ਲੈ ਕੇ ਚੱਲਦਾ ਉਹਨੂੰ ਦੁਨੀਆਂ ਵਿੱਚ ਕਦੇ ਨਿਆਸਰਾ ਨਹੀਂ ਹੋਣਾ ਪੈਂਦਾ। ਜਿਸ ਦਾ ਦੁਨੀਆਂ 'ਚ ਕੋਈ ਆਸਰਾ ਨਾ ਰਵੇ ਉਹਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਬਣਦਾ। ਉਹ ਪਰਮਾਤਮਾ ਦਾ ਖਿੰਨ ਮਾਤਰ ਜਪਿਆ ਹੋਇਆ ਨਾਮ ਸਾਡੇ ਗਲਤ ਕੰਮਾਂ ਨੂੰ ਵੀ ਸਹੀ ਕਰਾਰ ਦੇ ਸਕਦਾ, ਭਾਵ ਸਹੀ ਦਿਸ਼ਾ ਦੇ ਸਕਦਾ, ਕਿਉਂਕਿ ਮਨੁੱਖ ਦੀ ਇੰਨੀ ਸੋਚ ਇੰਨੀ ਸਿਆਣਪ ਨਹੀਂ ਕਿ ਸਾਰੇ ਕੰਮ ਆਪਾਂ ਦੁਨੀਆਂ ਵਿੱਚ ਸਹੀ ਕਰ ਸਕੀਏ। ਇਸੇ ਲਈ ਪਾਤਸ਼ਾਹ ਨੇ ਕਿਹਾ ਹਰ ਕੰਮ ਤੋਂ ਪਹਿਲਾਂ ਗੁਰਸਿੱਖੀ ਦੀ ਨਿਸ਼ਾਨੀ ਹੈ, ਗੁਰਸਿੱਖ ਪਹਿਲਾਂ ਅਕਾਲ ਪੁਰਖ ਦਾ ਆਸਰਾ ਲੈਂਦਾ। ਕੋਈ ਕੰਮ ਹੋਵੇ ਕੀਤਾ ਲੋੜੀ ਹੈ ਕੰਮ ਸੋ ਹਰ ਪੈ ਅੱਖੀ ਹੈ, ਉਹ ਰੱਬ ਨੂੰ ਪਹਿਲਾਂ ਕਹਿੰਦਾ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਜਿਹੜੇ ਕੰਮ ਵਿੱਚ ਸਤਿਗੁਰੂ ਸਾਖੀ ਬਣ ਜਾਣ, ਜਾਮਣੀ ਪਾ ਦੇਣ ਸਾਧ ਸੰਗਤ, ਉਸ ਕਾਰਜ ਦੀ ਜ਼ਿੰਮੇਵਾਰੀ ਫਿਰ ਗੁਰੂ ਦੀ ਹੈ। ਉਸ ਕਾਰਜ ਨੂੰ ਗੁਰੂ ਕਦੇ ਵੀ ਵਿਗੜਨ ਨਹੀਂ ਦਿੰਦਾ, ਉਸ ਕੰਮ ਨੂੰ ਕਦੇ ਵੀ ਕੀਤੇ ਹੋਏ ਕਾਰਜ ਤੇ ਬੰਦੇ ਨੂੰ ਪਛਤਾਵਾ ਨਹੀਂ ਹੋਏਗਾ, ਕਿਉਂਕਿ ਗੁਰੂ ਦੇ ਆਸਰੇ ਕੀਤਾ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਖਿੰਨ ਜਪਿਆ ਹੋਇਆ ਨਾਮ ਵੀ ਜਿਹੜਾ ਉਹ ਤੈਨੂੰ ਬਹੁਤ ਵੱਡਾ ਸੁੱਖ ਦੇ ਸਕਦਾ। ਜਿਵੇਂ ਦੁਨਿਆਵੀ ਤੌਰ ਤੇ ਕਿਸੇ ਬੰਦੇ ਕੋਲ ਚੈੱਕ ਹੋਵੇ ਬੈਂਕ ਦਾ, ਹੁਣ ਉਹ ਚੈੱਕ ਦਾ ਆਕਾਰ ਤਾਂ ਬਿਲਕੁਲ ਛੋਟਾ ਹੈ, ਉਹਨੂੰ ਤੁਸੀਂ ਫੋਲਡ ਕਰਕੇ ਜੇਬ ਵਿੱਚ ਪਾ ਸਕਦੇ ਹੋ, ਪਰਸ ਵਿੱਚ ਪਾ ਸਕਦੇ ਹੋ, ਪਰ ਜਦੋਂ ਕਿਸੇ ਬੈਂਕ ਵਿੱਚ ਉਹ ਕੈਸ਼ ਹੁੰਦਾ ਹੈ ਤਾਂ ਸਾਧ ਸੰਗਤ ਉਹਦਾ ਹਜ਼ਾਰਾਂ ਲੱਖਾਂ ਰੁਪਈਆ ਮਿਲਦਾ ਹੈ, ਫਿਰ ਉਹ ਜੇਬ ਵਿੱਚ ਪੈਸੇ ਨਹੀਂ ਪੈਂਦੇ, ਉਹ ਫਿਰ ਥੈਲਿਆਂ ਵਿੱਚ ਬੈਗ ਵਿੱਚ ਪਾਉਣੇ ਪੈਂਦੇ ਨੇ। ਏਦਾਂ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਹੈ ਤਾਂ ਪਰਮਾਤਮਾ ਦਾ ਨਾਮ ਬਿਲਕੁਲ ਛੋਟਾ ਜਿਹਾ, ਕੋਈ ਕਵੇ ਸਤਨਾਮ ਸ੍ਰੀ ਵਾਹਿਗੁਰੂ ਪਰ ਖਿੰਨ ਮਾਤਰ ਜਪਿਆ ਨਾਮ ਵੀ ਜਦੋਂ ਕੀਮਤ ਪੈਂਦੀ ਹੈ ਉਦੋਂ ਹਨੇਰੇ ਸੁੱਖ ਪ੍ਰਾਪਤ ਹੁੰਦੇ ਨੇ। ਦੂਜੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿੰਦੇ ਬੋਹੜ ਦਾ ਦਰਖਤ ਉਹਦਾ ਬੀਜ ਵੇਖੋ। ਹੁਣ ਬੋਹੜ ਦੇ ਦਰਖਤ ਦਾ ਬੀਜ ਹੈ ਤਾਂ ਬਿਲਕੁਲ ਛੋਟਾ ਜਿਹਾ, ਪਰ ਜਦੋਂ ਬੀਜ ਦਿੱਤਾ ਜਾਵੇ ਉਹ ਲੱਖਾਂ ਬੀਜਾਂ ਨੂੰ ਜਨਮ ਦਿੰਦਾ ਹੈ, ਉਹ ਬਹੁਤ ਵੱਡਾ ਹੋ ਜਾਂਦਾ ਹੈ। ਉਹ ਬੋਹੜ ਦੇ ਦਰਖਤ ਥੱਲੇ 500 ਪੌਂਦਾ ਵੀ 600 ਛਾਵੇਂ ਬਿਠਾ ਦਿਓ, ਇੰਨਾ ਵੱਡਾ ਫੈਲ ਜਾਂਦਾ ਉਹ ਦਰਖਤ। ਏਦਾਂ ਭਾਈ
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸਮੋਸਾ ਜੰਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਮੋਸਾ ਜੰਕਸ਼ਨ ਤੋਂ ਸਮੋਸੇ, ਸਵੀਟਸ ਅਤੇ ਪਕੌੜੇ ਆਰਡਰ ਕਰਨ ਲਈ ਤੁਸੀਂ 403-648-2727 ਯਾਨੀ 403-648-2727 'ਤੇ ਸੰਪਰਕ ਕਰ ਸਕਦੇ ਹੋ। ਸਮੋਸਾ ਜੰਕਸ਼ਨ ਦਾ ਪਤਾ ਹੈ ਜੈਕਸਨ ਪੋਰਟ ਪਲਾਜ਼ਾ, ਯੂਨਿਟ ਨੰਬਰ 2110, 3730, 108 ਐਵਨਿਊ, ਨਾਰਥ ਈਸਟ ਕੈਲਗਰੀ। ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 'ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਡੋਡ ਇਮੀਗ੍ਰੇਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਇਮੀਗ੍ਰੇਸ਼ਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਜਸਦੀਪ ਡੋਡ ਜੀ ਨੂੰ 403-325-1111 ਯਾਨੀ 403-325-1111 'ਤੇ ਸੰਪਰਕ ਕਰ ਸਕਦੇ ਹੋ। ਡੋਡ ਇਮੀਗ੍ਰੇਸ਼ਨ ਦਾ ਪਤਾ ਹੈ ਯੂਨਿਟ ਨੰਬਰ 1130-4818 ਵੈਸਟ ਬਿੰਡ ਡਰਾਈਵ, ਨਾਰਥ ਈਸਟ ਕੈਲਗਰੀ, ਗ੍ਰੀਨ ਪਲਾਜ਼ਾ ਦੇ ਅੰਦਰ।

0: ਸਾਰੇ
1: ਵਾਹਿਗੁਰੂ ਕਹਿਣ ਨਾਲ ਕੀ ਹੁੰਦਾ, ਪਰ ਬਹੁਤ ਵੱਡੀਆਂ ਬਖਸ਼ਿਸ਼ਾਂ ਹੋ ਜਾਂਦੀਆਂ। ਤਾਂ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਇਸੇ ਤਰ੍ਹਾਂ ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ ਜਾਨੀਏ ਮਹੱਤਮ ਗਏ ਹਰਿਦੁਆਰ ਜੀ। ਭਾਈ ਉਹਦਾ ਮਹੱਤਵ ਵੇਖੋ, ਜਦੋਂ ਨਾਮ ਜਪੇ ਦਾ ਫਲ ਮਿਲਦਾ, ਫਿਰ ਦੁਨੀਆਂ ਵਿੱਚ ਜਿਹੜਾ ਪੈਸਾ ਅਕਲ ਸਿਆਣਪ ਬੰਦਿਆਂ ਤੋਂ ਸੁੱਖ ਨਹੀਂ ਮਿਲਦਾ, ਉਹ ਸੁੱਖ ਗੁਰੂ ਦੇ ਸ਼ਬਦ ਚੋਂ ਮਿਲਦਾ। ਤਾਂਹੀਓ ਹਜ਼ੂਰ ਨੇ ਬਚਨ ਕਹੇ ਮਾਧੋ ਹਮਰਾ ਧੰਨ। ਭਾਈ ਸਾਡਾ ਧੰਨ ਕਿਹੜਾ ਹੈ? ਵਾਹਿਗੁਰੂ ਦਾ ਨਾਮ। ਕਹਿੰਦੇ ਹਮਰਾ ਧੰਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧੰਨ ਕਹੀਏ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਭਾਈ ਜਿਹੜਾ ਸੁਖ ਸੇਵਾ ਵਿੱਚ ਨਾਮ ਵਿੱਚ ਹੈ ਉਹ ਰਾਜ ਗੱਦੀਆਂ ਤੇ ਬਹਿ ਕੇ ਸੁੱਖ ਨਹੀਂ ਹੈ। ਜਿਹੜਾ ਸੁੱਖ ਨਾਮ ਵਿੱਚ ਹੈ ਜਾਂ ਗੁਰੂ ਦੀ ਸੇਵਾ ਵਿੱਚ ਹੈ ਉਹ ਹੋਰ ਕਿਸੇ ਚੀਜ਼ ਚੋਂ ਨਹੀਂ ਮਿਲ ਸਕਦਾ। ਬੰਦਾ ਕਵੇ ਮੈਂ ਸਿਆਣਪ ਨਾਲ ਸੁੱਖ ਲੈ ਲੈਣੇ ਤਾਂ ਮਿਲਦੇ ਨਹੀਂ। ਵੱਡੇ ਵੱਡੇ ਸਿਆਣਪਾਂ ਵਾਲੇ ਬੰਦੇ ਬਾਅਦ ਚ ਪਛਤਾਉਂਦੇ ਨੇ। ਵੱਡੇ ਵੱਡੇ ਸਿਆਣਪ ਵਾਲੇ ਬੰਦੇ ਜਿਹੜੇ ਨੇ ਸਾਧ ਸੰਗਤ ਤੋਂ ਗ੍ਰਸਤੀ ਵਿੱਚ ਫੇਲ ਹੋ ਗਏ। ਇਸ ਲਈ ਸਿਆਣਪ ਅਕਲ ਪੈਸਾ ਇਹ ਸਭ ਕੁਝ ਇਹਨਾਂ ਤੋਂ ਉੱਪਰ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜਦੋਂ ਕੋਈ ਨਾਮ ਦਾ ਆਸਰਾ ਲੈਂਦਾ ਫਿਰ ਅਕਾਲ ਪੁਰਖ ਵਾਹਿਗੁਰੂ ਉਹਦੇ ਕਾਰਜਾਂ ਵਿੱਚ ਸਾਖੀ ਬਣਦੇ ਨੇ, ਭਾਵ ਜਾਮਣ ਬਣਦੇ ਨੇ, ਫਿਰ ਗੁਰੂ ਦੀ ਜਾਮਣੀ ਪੈ ਜਾਂਦੀ। ਇਸੇ ਲਈ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ, ਕਹਿੰਦੇ ਭਾਈ ਜਿਹੜਾ ਸੁੱਖ ਸੇਵਾ ਵਿੱਚ ਹੈ ਉਹ ਕਿਤੇ ਹੋਰ ਮਿਲ ਹੀ ਨਹੀਂ ਸਕਦਾ। ਇੱਕ ਸ਼ਬਦ ਤੁਸੀਂ ਸਲੋਕ ਸਹਿਸਕ੍ਰਿਤੀ ਵਿੱਚ ਸੁਣੋਗੇ, ਉਹਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿਹੜੀ ਚੀਜ਼ ਹੈ ਜਿਹੜੀ ਸੇਵਾ ਚੋਂ ਨਹੀਂ ਮਿਲਦੀ? ਕੋਈ ਸੇਵਾ ਕਰਕੇ ਵੇਖੇ ਸਭ ਕੁਝ ਮਿਲਦਾ ਹੈ। ਕੋਈ ਸਿਮਰਨ ਕਰੇ, ਕੋਈ ਸੇਵਾ ਕਰੇ, ਭਾਈ ਉਹਨੂੰ ਕੀ ਮਿਲਦਾ? ਕਹਿੰਦੇ ਪਾਸ਼ੰ ਕਰੋ ਤਗਰਣੀ ਵਹਿ। ਪਛੜਿਆ ਹੋਇਆ ਬੰਦਾ ਜਿਹੜਾ ਸਭ ਤੋਂ ਪਿੱਛੇ ਪਛੜ ਜਾਏ, ਉਹਨੂੰ ਲੱਗੇ ਮੈਂ ਪਿੱਛੇ ਰਹਿ ਗਿਆ ਦੁਨੀਆਂ ਚ, ਪਾਤਸ਼ਾਹ ਕਹਿੰਦੇ ਗੁਰੂ ਉਹਨੂੰ ਰੱਬ ਉਹਨੂੰ ਆਗੂ ਬਣਾ ਦਿੰਦਾ। ਪਤਾ ਨਹੀਂ ਕਦੋਂ ਉਹਦੇ ਸਿਰ ਉੱਤੇ ਵਡਿਆਈ ਦਾ ਛਤਰ ਰੱਖਦਾ, ਕਦੋਂ ਉਹਦੇ ਸਿਰ ਉੱਤੇ ਵਡਿਆਈ ਦੇ ਛਤਰ ਝੁੱਲਣ ਲੱਗ ਜਾਣ। ਪਾਸ਼ੰ ਕਰੋ ਤਗਰਣੀ ਵਹਿ ਨਿਰਾਸੰ ਆਸ ਪੂਰਨ। ਕੋਈ ਬੰਦਾ ਨਿਰਾਸਾ ਹੋਵੇ, ਆਸ ਨਾ ਪੂਰੀ ਹੁੰਦੀ ਹੋਵੇ, ਸੇਵਾ ਕਰੇ ਨਾਮ ਜਪੇ ਉਹਦੀਆਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ। ਤਾਂਹੀ ਮਹਾਰਾਜ ਕਈ ਵਾਰ ਹੁਕਮਨਾਮਾ ਬਖਸ਼ਦੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਕੇ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਪੈਸਾ ਸਿਆਣਪ ਬੰਦਿਆਂ ਦੀ ਸੰਗਤ ਸਾਰਾ ਸੁੱਖ ਨਹੀਂ ਮਿਲ ਸਕਦਾ। ਸਾਰਾ ਸੁੱਖ ਕਿਹਦੇ ਵਿੱਚੋਂ ਮਿਲਦਾ? ਸਾਰੇ ਸੁੱਖ ਨਾਮ ਵਿੱਚੋਂ। ਤਾਂ ਸਰਬ ਸੁਖ ਪਾਈਏ ਮੇਰੇ ਮਨਾ ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਤਾਂ ਪਾਤਸ਼ਾਹ ਨੇ ਉੱਥੇ ਬਚਨ ਕਹੇ ਪਾਸ਼ੰ ਕਰੋ ਤਗਰਣੀ ਵੈ ਨਿਰਾਸੰ ਆਸ ਪੂਰਨ, ਨਿਰ ਧਨ ਬੈਅੰਗ ਧਨਵੰਤੇ ਰੋਗੀਅੰ ਰੋਗ ਖੰਡਣ। ਕੋਈ ਬੰਦਾ ਨਿਰਧਨ ਹੋਵੇ, ਪੈਸਾ ਨਾਲ ਜੁੜਦਾ ਹੋਵੇ, ਅਕਾਲ ਪੁਰਖ ਦਾ ਨਾਮ ਜਪੇ ਸੇਵਾ ਕਰੇ, ਪਾਤਸ਼ਾਹ ਕਹਿੰਦੇ ਉਹ ਨਿਰਧਨ ਗਰੀਬ ਬੰਦਾ ਵੀ ਧਨਵਾਨ ਹੋ ਜਾਂਦਾ, ਗੁਰੂ ਉਹਨੂੰ ਅਮੀਰ ਬਣਾ ਦਿੰਦਾ। ਰੋਗੀਅੰਗ ਰੋਗ ਖੰਡਣ, ਕੋਈ ਰੋਗ ਨਾ ਹਟਦਾ ਹੋਵੇ, ਸੇਵਾ ਕਰਕੇ ਵੇਖੇ ਜਿਹੜਾ ਰੋਗ ਸਿਆਣਪ ਨਾਲ ਪੈਸੇ ਨਾਲ ਦੂਰ ਨਹੀਂ ਹੁੰਦਾ, ਉਹ ਵਾਹਿਗੁਰੂ ਦਾ ਨਾਮ ਜਪ ਕੇ ਸੇਵਾ ਕਰਕੇ ਰੋਗ ਦੂਰ ਹੋ ਜਾਂਦਾ। ਰੋਗੀਅੰਗ ਰੋਗ ਖੰਡਣ। ਫਿਰ ਪਾਤਸ਼ਾਹ ਨੇ ਕਿਹਾ ਕਿਸੇ ਦੀ ਸੁਰਤ ਸ਼ਬਦ ਵਿੱਚ ਨਾ ਜੁੜਦੀ ਹੋਵੇ, ਕੋਈ ਭਗਤੀ ਕਰਨੀ ਚਾਹੁੰਦਾ ਹੋਵੇ, ਭਾਈ ਉਹ ਗੁਰੂ ਅੱਗੇ ਅਰਦਾਸ ਕਰੇ ਸੇਵਾ ਕਰੇ ਤਾਂ ਸੇਵਾ ਦੇ ਵਿੱਚੋਂ ਨਾਮ ਵਿੱਚੋਂ ਆ ਫਲ ਮਿਲਦਾ, ਉਹਦੀ ਸੁਰਤ ਜੁੜਨ ਲੱਗ ਜਾਂਦੀ। ਭਗਤ ਭਗਤ ਦਾਨੰ, ਗੁਰੂ ਉਹਨੂੰ ਭਗਤੀ ਦਾ ਦਾਨ ਦੇ ਦਿੰਦਾ।

ब्रह्म पुरख दातार, नानक गुर सेवकन न लभते। केड़ी चीज है जिहड़ी सेवा चो नहीं लभदे, केड़ा सुख है जिहड़ा नाम विचो नहीं मिलता। इसलिए हर कार्ज विच सिख नूं गुरु दा हुक्म है, भाई ओहदा आसरा लैके चल, ओहदा नाम जप, तैनूं सुख मिल सकदा। महापुरश श्रीमान संत बाबा ईश्वर सिंह जी, उन्होंने एक दीवान लाया तो 1.5 घंटा नाम सिमरन ते कथा करी गए। भाई नाम जपन नाल दुख दूर हुंदे है, नाम जपन नाल जन्म सफल हुंदा है, नाम जपन नाल जन्म मरण विच नहीं पईदा, नाम जपन दे नाल बंदा जूना चो बच जांदा है, नाम जपन नाल बंदा नरकां चो बच जांदा है। तां जदों ओह नाम दी कथा करदे रहे 1.5 घंटा, एक बहुत वड्डा पढ़िया लिखिया बंदा, बड़ा सियाणप वाला, ओह बहुत वड्डा ऑफिसर सी, तो वी उस दीवान विच आया क्योंकि ओहदा पिंड सी। ओह महापुरश कदे किसे दा नाम नहीं सी लैंदे कथा विच, किसे दा भी नाम, कोई वड्याई नहीं सी करदे किसे, सिर्फ वड्याई नाम दी, अकाल पुरख दी, गुरु ग्रंथ साहिब महाराज दी, बंदयां दी नहीं कोई वड्याई। उहने बड़ा महसूस कीता वे मेरा कोई नाम नहीं बोलिया, मैं एडा वड्डा ऑफिसर हाँ, इन्ना वड्डा मेरा रुतबा है, इन्ने लोग मैनू जानदे ने। तां जदों दीवान समाप्त होए उह बाहर मिल पिया, 3-4-5 उहदे नाल बंदे वी, क्यों अफसर सी उह, तो रोक के कहना महापुरशो की तुसी 1.5 घंटा यही सुनाई गए भी नाम जपन नाल दुख हट जांदे आ, नरकां च नहीं पईदा, नाम जपन नाल जन्म मरण तो बच जाईदा, नाम जपन नाल आ कोई हो जांदा, तुसी ध्रुव दी प्रहलाद दी नाम दी कथा करी गए। कहिंदे इदां कहण नाल की हुंदा, कहिंदा मैं कह दिंदा लो वाहिगुरु वाहिगुरु वाहिगुरु, कहिंदा मैं मुक्त हो गया। कहिंदा इदां नाम जपण नाल थोड़ी कोई मुक्त हुंदा, लो कहिंदा मैं कह दिंदा वाहिगुरु वाहिगुरु वाहिगुरु, कहिंदा मैं मुक्त हो गया। तां महापुरशां ने उहनूं कोई जवाब नहीं दिता, गल विच पाया होया जिहड़ा हजूरिया सी ओह कपड़े नाल हजूरिया नाल इदां मूंह ढक के ना उहदे वलों तां चले गए नाल सेवादार वी। ओह बाद विच बंदिआं नाल गल्लां करे, कहिंदा देख लो मेरी गल दा जवाब ही नहीं आया संतां नूं, कहिंदा एवें तुसीं कही जांदे एडे वड्डे संत आ प्रचारक आ, लो कहिंदा मेरी गल दा जवाब नहीं आया उहनां। तो महापुरश जदों गड्डी विच जा के बह गए, सेवादार कहिंदे जी बाबा जी तुसीं उहनूं जवाब क्यों नहीं दिता, कोई तुसीं कथा विच इन्नियां उदाहरणां दिंदे आ, उहनूं कोई उदाहरण दिंदे वी भाई नाम जपण नाल इदां, बाबा जी उहनूं जवाब क्यों नहीं दिता। तां महापुरश मुस्कुरा के कहिंदे भाई कल्ले कल्ले नूं समझाउण दा सानूं हुक्म नहीं है, गुरू ग्रंथ साहिब महाराज दी तब आ, गुरू दा हुक्म कहण दा हुक्म है, जिहदा भला करना है गुरू ग्रंथ साहिब महाराज ने करना है। कहते भाई कले कले नूं समझाउण दा सानूं हुक्म नहीं है, असीं गुरु ग्रंथ साहिब महाराज दा उपदेश कहा, जिहनूं समझाउणा उहनूं गुरु साहिब ने आपे समझा लेना, असीं कौण हुंदे उहनूं जवाब देण वाले, आपे अकाल पुरख रब दी ड्यूटी है, असीं तां उहदा नाम सुणाया उह जवाब दवे ना दवे। कहते भाई कले कले नूं समझाउण दा हुक्म नहीं, कहण तों भाव साधू नूं इस गल दी लोड़ नहीं रहिंदी, उह कले कले लोकां नूं समझावे सैटिस्फाई करे नहीं। कहते फिर की होया, कोई बंदा 2-4-6 महीने साल लंघ गया, जदों उस अफसर का रिटायरमेंट का वक्त सी, आखिरी साल सी, तो उहदे मन के अंदर लालच आ गया, क्योंकि किसी सच्चे बंदे नाल उही बहस करे जिहड़ा बंदा सच्चा हो गया, साधु के सामने वह बंदा बचन करके बच सकता जिहड़ा आप सच्चा हो गए। तो हुण उह बंदे दे अंदर लालच आ गया, थोड़ा बहुत वह रिश्वत पहला भी लैंदा सी, उहदे मन च लालच आया वे आखिरी साल है, रिटायर हो जाना, पैसे बना लईए थोड़े जे, उहने को बहुत वड्डी डील कर ली, कई हजारां लखां रुपयां दी रिश्वत दी गल कर ली। तां जदों उह आखिरी साल उहदा रिटायरमेंट दा, किसे तों रिश्वत लैणी सी, उह रंगे हत्थीं रिश्वत लैंदा पकड़िया गया, जिन्हां रिश्वत देणी उहने फड़ा दित्ता, जदों रिश्वत लैंदा पकड़िया गया सस्पेंड हो गया नौकरी तों, घर बह गया, सारी उम्र की नौकरी उहदी जांदी लगी, पछतावा आ गया मन च, बदनामी भी होई, नौकरी भी गई, हुण पेंशन उत्ते भी इफेक्ट पैणा, बहुत कुछ बिल्ला बह के सस्पेंड होया, घर विच सोचण लग पिया। तां बहुत चिंता ते परेशानी विच कहिंदे सोचदिआं सोचदिआं बीमार रहण लग पिया। एक दिन उहनूं फिर बहुत वड्डा अटैक आया, तां सतसंग तों कोमा च चला गया, उहनूं पैरालाइज हो गया, ना बोल होवे ना हथ पैर हिलण, वो बहुत वड्डी टेंशन लै गया इस गल। 2 महीने 1.5 निकल गए, डॉक्टरां ने भी 15-20 दिनां बाद घर भेजता भाई कोमा चला गया, उठ खड़े तां 2 दिनां नूं हुण उठ खड़े, ना होश विच आवे तां कई कई साल नहीं कोमा वाले होश च आउंदे, भाई इहनूं लै जाओ इहदा कोई इलाज नहीं। वो घर लै आए, 2-2.5 महीने लंघे,
ਕੋਈ ਉਹਦੇ ਨਾਲ ਦਾ ਸੱਜਣ ਨੌਕਰੀ ਕਰਨ ਵਾਲਾ ਘਰ ਵਿੱਚ ਖਬਰ ਲੈਣ ਆਇਆ ਤਾਂ ਉਹਦੇ ਮਨ ਵਿੱਚ ਇਹ ਖਿਆਲ ਆਇਆ ਵੀ ਜਦੋਂ ਦੀਵਾਨ ਲੱਗੇ ਸੀ ਨਾ 2 ਸਾਲ ਹੋ ਗਏ ਉਦੋਂ ਇਹਨੇ ਸਵਾਲ ਕੀਤਾ ਸੀ ਤਾਂ ਉਹ ਭਾਵਨਾ ਵਾਲਾ ਬੰਦਾ ਸੀ ਉਹਦੇ ਮਨ ਵਿੱਚ ਆਇਆ ਕਹਿੰਦਾ ਵੀ ਇਹਨੇ ਗਲਤ ਸਵਾਲ ਕੀਤਾ ਇਹਨੇ ਅਕਾਲ ਪੁਰਖ ਰੱਬ ਦੇ ਨਾਮ ਉੱਤੇ ਕਿੰਤੂ ਪਰੰਤੂ ਕੀਤੀ ਹੈ ਨਾਲੇ ਇਹ ਬੰਦਾ ਆਪ ਸੱਚਾ ਨਹੀਂ ਹੈ ਵੀ ਹੋਵੇ ਨਾ ਜੇ ਇਹਦਾ ਭਲਾ ਹੋਣਾ ਉਸੇ ਜਗ੍ਹਾ ਤੇ ਹੋਣਾ ਉਹਨੇ ਘਰ ਵਾਲਿਆਂ ਨੂੰ ਕਿਹਾ ਕਹਿੰਦਾ ਵੀ ਉਹ ਮਹਾਂਪੁਰਸ਼ਾਂ ਕੋਲ ਲੈ ਜਾਓ ਜੇ ਕਿਤੇ ਇਹਦਾ ਭਲਾ ਹੋ ਜਾਏ ਉਹ ਘਰ ਵਾਲੇ ਹੁਣ ਜਦੋਂ ਬੰਦਾ ਦੁਖੀ ਹੋਵੇ ਜਿੱਥੇ ਕੋਈ ਦੱਸੋ ਉੱਥੇ ਜਾਂਦਾ ਉਹਨਾਂ ਗੱਡੀ ਵਿੱਚ ਉਹਨੂੰ ਪਾਇਆ ਇੱਦਾਂ ਹੀ ਮੰਜਾ ਲੈ ਗਏ ਜਦੋਂ ਉਹ ਜਗ੍ਹਾ ਤੇ ਗਏ ਤਾਂ ਧੁੱਪੇ ਬੈਠੇ ਸਨ ਮਹਾਂਪੁਰਸ਼ ਤਾਂ ਉਹ ਗੁਰਮੁਖ ਪਿਆਰੇ ਰੱਬ ਦੀ ਰੂਹ ਮਹਾਂਪੁਰਸ਼ਾਂ ਨੂੰ ਜਾ ਕੇ ਪਰਿਵਾਰ ਵਾਲੇ ਕਹਿੰਦੇ ਬਾਬਾ ਜੀ ਸਾਡਾ ਭਲਾ ਕਰੋ ਆਹ ਬੰਦਾ ਫਲਾਨੇ ਪਿੰਡ ਦਾ ਅਫਸਰ ਹੈ ਇਹਨੇ ਤੁਹਾਨੂੰ ਇੱਦਾਂ ਇੱਕ ਵਾਰ ਸਵਾਲ ਕੀਤਾ ਸੀ ਜਾਂ ਦੀਵਾਨ ਲੱਗੇ ਸੀ ਇਹ ਕੋਮਾ ਚ ਚਲਾ ਗਿਆ ਇਹਨੂੰ ਪੈਰਾਲਾਈਜ ਅਟੈਕ ਹੋ ਗਿਆ ਉਹ ਮਹਾਂਪੁਰਸ਼ ਕਹਿੰਦੇ ਭਾਈ ਸਾਨੂੰ ਕੀ ਪਤਾ ਸਾਨੂੰ ਤਾਂ ਰੋਜ਼ ਬਹੁਤ ਲੋਕ ਸਵਾਲ ਕਰਦੇ ਕਹਿੰਦੇ ਅਸੀਂ ਨਹੀਂ ਤਾਂ ਯਾਦ ਰੱਖਦੇ ਕਿਹਨੇ ਸਵਾਲ ਕੀਤਾ ਕੌਣ ਹੈ ਕੀ ਸਵਾਲ ਕੀਤਾ ਕਹਿੰਦੇ ਸਾਨੂੰ ਨਹੀਂ ਭਾਈ ਯਾਦ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਕਹਿੰਦੇ ਹੁਕਮ ਦੱਸੋ ਤੁਸੀਂ ਕੀ ਹੈ ਸੰਤ ਕਹਿੰਦੇ ਹੀ ਉਹਨੂੰ ਹੈ ਜਿਹੜਾ ਕਿਸੇ ਨਾਲ ਵੈਰ ਨਾ ਰੱਖੇ ਜੇ ਮਨ ਚ ਕੋਈ ਵੈਰ ਰੱਖ ਰਿਹਾ ਉਹ ਕਹਿੰਦਾ ਸੰਤ ਹੈ ਸੰਤ ਨੂੰ ਕਿਸੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਮਿੱਤਰਤਾ ਨਹੀਂ ਉਹਦੇ ਬਰਾਬਰ ਸਭ ਇੱਕ ਸਮਾਨ ਆ ਸੁੱਖ ਦੁੱਖ ਉਹਨੂੰ ਬਰਾਬਰ ਨਜ਼ਰ ਆਉਂਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨੇ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਤਿੰਨ ਜਗ ਤੱਤ ਪਛਾਨਾ ਉਹ ਸਾਧੂ ਉਹ ਹੈ ਜਿਹਦੇ ਵਾਸਤੇ ਸਭ ਕੁਝ ਬਰਾਬਰ ਹੈ ਉਹ ਮਾਣ ਅਪਮਾਨ ਮੰਨਦਾ ਹੀ ਨਹੀਂ ਕਦੇ ਕਹਿੰਦੇ ਉਹ ਮਹਾਂਪੁਰਸ਼ ਪਿਆ ਕਹਿੰਦੇ ਭਾਈ ਸਾਨੂੰ ਕੀ ਪਤਾ ਸਾਨੂੰ ਤਾਂ ਬਹੁਤ ਲੋਕ ਸਵਾਲ ਕਰਦੇ ਤੁਸੀਂ ਹੁਕਮ ਕਰੋ ਕੀ ਹੈ ਉਹ ਕਹਿੰਦੇ ਜੀ ਇਹਦਾ ਭਲਾ ਕਰਦੇ ਉਹ ਕਹਿੰਦੇ ਅਸੀਂ ਕੌਣ ਹੁੰਦੇ ਭਲਾ ਕਰਨ ਵਾਲੇ ਭਲਾ ਅਕਾਲ ਪੁਰਖ ਰੱਬ ਕਰਨ ਵਾਲਾ ਸਾਰੀ ਸ੍ਰਿਸ਼ਟੀ ਦਾ ਭਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਸਕਦੇ ਆ ਅਸੀਂ ਕੌਣ ਭਲਾ ਕਰਨ ਵਾਲੇ ਕਹਿੰਦੇ ਭਾਈ ਅਸੀਂ ਨੀ ਕੁਛ ਵੀ ਕਰ ਸਕਦੇ ਇਹਦੇ ਕੋਲ ਬਹਿ ਕੇ ਵਾਹਿਗੁਰੂ ਜਪਿਆ ਕਰੋ ਜੋ ਕਰਨਾ ਵਾਹਿਗੁਰੂ ਨੇ ਕਰਨਾ ਮਹਾਂਪੁਰਸ਼ਾਂ ਨੇ ਨਾਮ ਜਪਾਉਣ ਲਈ ਕਮਾਲਾ ਕੋਲੋਂ ਦੇ ਦਿੱਤੀ ਸਿਮਰਨਾ ਕਹਿੰਦੇ ਭਾਈ ਇਹਦੇ ਕੋਲ ਬਹਿ ਕੇ ਸਿਮਰਨ ਕਰੋ ਵਾਹਿਗੁਰੂ ਜਪੋ ਜੋ ਕੁਝ ਦੇਣਾ ਅਕਾਲ ਪੁਰਖ ਰੱਬ ਨੇ ਦੇਣਾ ਭਲਾ ਤਾਂ ਵਾਹਿਗੁਰੂ ਨੇ ਕਰਨਾ ਹੈ ਅਸੀਂ ਕੌਣ ਹੁੰਦੇ ਉਹ ਪਰਿਵਾਰ ਵਾਲੇ ਚਲੇ ਗਏ ਕਹਿੰਦੇ ਭਾਈ ਲੰਗਰ ਪ੍ਰਸ਼ਾਦਾ ਛਕੋ ਤਾਂ ਜਦੋਂ ਚਲੇ ਗਏ ਪਰਿਵਾਰ ਵਾਲੇ ਫਿਰ ਉਹਨੇ ਬਚਨ ਮੰਨਿਆ ਕੱਲਾ ਕੱਲਾ ਘਰ ਦਾ ਜੀ ਜਿਹੜਾ ਸੀ ਕੋਈ ਘੰਟਾ ਕੋਈ ਡੇਢ ਘੰਟਾ ਕੋਲ ਬਹਿ ਕੇ ਸਿਮਰਨ ਕਰਨ ਲੱਗ ਪਿਆ ਇੱਕ ਜਣਾ ਉੱਠ ਖੜੇ ਦੂਜਾ ਬਹਿ ਜਾਏ ਵਾਹਿਗੁਰੂ ਜਪਦੇ ਰਹੇ ਤਾਂ ਕਹਿੰਦੇ ਜਿਹਨੂੰ ਡਾਕਟਰ ਕਹਿੰਦੇ ਸੀ ਨਾਮ ਬੋਲੇ ਤਾਂ 2-4, 6-7, 9 ਸਾਲ ਨਾ ਵੀ ਬੋਲੇ ਕੋਈ ਇਹਦਾ ਪੱਕਾ ਪਤਾ ਨਹੀਂ ਹੈ ਵੀ ਉੱਠ ਖੜੇ ਬੋਲ ਪਵੇ ਤਾਂ ਹੁਣੇ ਠੀਕ ਹੋ ਜਾਏ ਨਾ ਬੋਲੇ ਤਾਂ ਸਾਲਾਂ ਬੱਧੀ ਕੋਮਾ ਵਿੱਚ ਰਹਿੰਦੇ ਲੋਕ ਇਹ ਬਿਮਾਰੀ ਇੱਦਾਂ ਦੀ ਹੈ ਉਹ ਪਰਿਵਾਰ ਵਾਲੇ ਸ਼ਾਮੀ ਬੈਠ ਕੇ ਨਾਮ ਜਪਣਾ ਸ਼ੁਰੂ ਕੀਤਾ ਜਪਦੇ ਰਹੇ ਜਦੋਂ ਸਾਧ ਸੰਗਤ ਸਵੇਰੇ ਅੰਮ੍ਰਿਤ ਵੇਲੇ 2:30 ਵਜੇ ਉਹਦੇ ਘਰ ਵਾਲੀ ਕੋਲ ਬੈਠ ਕੇ ਮਾਲਾ ਫੇਰ ਰਹੀ ਸੀ ਵਾਹਿਗੁਰੂ ਜਪ ਰਹੀ ਸੀ ਤਾਂ ਕਹਿੰਦੇ ਉਹ ਬੰਦਾ ਕੋਮਾ ਚੋਂ ਬਾਹਰ ਆ ਗਿਆ ਉਹਨੂੰ ਹੋਸ਼ ਆ ਗਈ ਤੇ ਪਹਿਲਾ ਸ਼ਬਦ ਉਹਨੇ ਪਤਾ ਕੀ ਬੋਲਿਆ ਵਾਹਿਗੁਰੂ ਸਵੇਰੇ ਦਿਨ ਚੜਿਆ ਉਹ ਘਰ ਵਾਲੇ ਫਿਰ ਮਹਾਂਪੁਰਸ਼ਾਂ ਕੋਲ ਕਹਿੰਦੇ ਜੀ ਉਹ ਕੋਮਾ ਚੋਂ ਬਾਹਰ ਆ ਗਿਆ ਹੋਸ਼ ਵਿੱਚ ਕਹਿੰਦੇ ਵਾਹਿਗੁਰੂ ਕਹਿਣ ਲੱਗ ਪਿਆ ਕਹਿੰਦੇ ਭਾਈ ਹੋਰ ਜਪੋ ਉਹਦੇ ਕੋਲ ਜੇ ਵਾਹਿਗੁਰੂ ਨੇ ਚਾਹਿਆ ਕਹਿੰਦੇ ਭਾਈ ਵਾਹਿਗੁਰੂ ਨੇ ਭਲਾ ਕਰਨਾ ਜੇ ਵਾਹਿਗੁਰੂ ਨੇ ਚਾਹਿਆ ਉਮਰ ਚ ਵਾਧਾ ਹੋਇਆ ਆਪੇ ਠੀਕ ਤੁਰਨ ਫਿਰਨ ਲੱਗ ਜਾਓ ਘਰ ਵਾਲੇ ਹੋਰ ਜਪਦੇ ਰਹੇ ਅੱਜ ਹੋਰ ਕੱਲ ਹੋਰ ਉਹ ਬੰਦਾ ਨਾਮ ਜਪਦਿਆਂ ਠੀਕ ਹੋਇਆ ਤੁਰਨ ਫਿਰਨ ਲੱਗ ਪਿਆ ਕਈ ਸਾਲ ਫਿਰ ਸਰੀਰ ਵਿੱਚ ਰਿਹਾ ਤੁਰਦਾ ਫਿਰਦਾ ਰਿਹਾ ਕਹਿਣ ਤੋਂ ਭਾਵ ਜਿਹੜਾ ਬੰਦਾ ਕਹਿੰਦਾ ਸੀ ਵਾਹਿਗੁਰੂ ਕਹਿਣ ਨਾਲ ਕੀ ਹੁੰਦਾ ਉਹ ਬੰਦਾ ਏਡੇ ਵੱਡੇ ਦੁੱਖ ਚੋਂ ਵਾਹਿਗੁਰੂ ਕਰਕੇ ਬਾਹਰ ਆਇਆ ਫਿਰ ਵਾਹਿਗੁਰੂ ਜਪਦਾ ਰਿਹਾ ਜਿੰਨਾ ਚਿਰ ਉਹ ਰਿਹਾ ਤੁਰਦਾ ਫਿਰਦਾ ਜਿੱਥੇ ਉਹਨੇ ਜਾਣਾ ਤੁਰਦਾ ਫਿਰਦਾ ਵਾਹਿਗੁਰੂ ਹੋਰ ਕੁਝ ਨਹੀਂ ਕਹਿਣ ਤੋਂ ਭਾਵ ਵਾਹਿਗੁਰੂ ਦਾ ਨਾਮ ਇੰਨੀ ਵੱਡੀ ਤਾਕਤ ਦਿੰਦਾ ਤਾਂਹੀਓ ਪਾਤਸ਼ਾਹ ਕਹਿੰਦੇ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਬਿਆਨ ਦੂਤ ਜਮ ਦਲੈ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਹਾਈ ਹੁੰਦਾ ਉੱਥੇ ਹੋਰ ਕੋਈ ਚੀਜ਼ ਪਹੁੰਚ ਨਹੀਂ ਸਕਦੀ ਜੈ ਮਹਾ ਬਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਇਹਨੂੰ ਮਹਾਰਾਜ ਨੇ ਫਿਰ ਉਦਾਹਰਨ ਦੇ ਕੇ ਕਿਹਾ

ਤਿਲਤ ਕਹਿੰਦੇ ਡੁੱਬਦੇ ਬੰਦੇ ਨੂੰ ਬੇੜੀ ਮਿਲ ਜਾਏ, ਬੁੱਝਦੇ ਦੀਵੇ ਨੂੰ ਤੇਲ ਮਿਲ ਜਾਏ, ਏਦਾਂ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਹਾਈ ਹੁੰਦਾ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
3: ਹਰ ਜੈਸਾ ਪੁਰਖ ਨਾ ਲੱਭੀ

0: ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700, 403-439-7700।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਨਾਨਕ ਰਾਮ ਦਾਮੋਦਰ ਮਾਧਵ ਹੈ।

0: ਦਾ ਨਾਮ ਹੈ ਜੋ ਕਿ ਰਾਗ ਵਿੱਦਿਆ ਅਨੁਸਾਰ ਮੰਨੇ ਜਾਂਦੇ ਰਾਗ ਪਰਿਵਾਰਾਂ ਦੇ ਵਿੱਚੋਂ ਮੇਘ ਰਾਗ ਦੀ ਇਸਤਰੀ ਮੰਨੀ ਜਾਂਦੀ ਹੈ। ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵਹਿ ਆਸਾ ਗੁਣ ਗੁਣੀ ਉੱਚੈ ਸੁਰ ਸੂਹਉ ਪੁਨ ਕੀਨੀ ਮੇਘ ਰਾਗ ਸਿਉ ਪੰਚਉ ਚੀਨੀ। ਸੂਹੀ ਰਾਗ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਪਹਿਲੇ ਪ੍ਰਤੱਖ ਸਰੂਪ ਰਾਗ ਦੇ ਨਾਵੇਂ ਘਰ ਭਾਵ ਸੁਰ ਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਅਦੁੱਤੀ ਹੈ, ਅਦਵੈਤ ਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ।
1: ਕੱਚਾ ਰੰਗ ਕਸੁੰਭਕਾ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਆਰੰਭਤਾ ਦੇ ਵਿੱਚ ਫੁਰਮਾਨ ਕਰਦੇ ਨੇ, ਕੱਚਾ ਰੰਗ ਕਸੁੰਭਕਾ। ਕਸੁੰਭੇ ਦਾ ਫੁੱਲ ਬਹੁਤ ਸੁੰਦਰ ਰੂਪ ਵਾਲਾ ਹੁੰਦਾ ਹੈ ਔਰ ਉਸ ਫੁੱਲ ਨੂੰ ਉਬਾਲ ਕੇ ਪਾਣੀ ਦੇ ਵਿੱਚ ਇੱਕ ਰੰਗ ਤਿਆਰ ਕੀਤਾ ਜਾਂਦਾ ਹੈ ਜੋ ਕਿ ਕੋਰੇ ਕੱਪੜੇ ਨੂੰ ਚਾੜ੍ਹਿਆ ਜਾਂਦਾ ਹੈ। ਕਸੁੰਬੇ ਦੇ ਰੰਗ ਵਿੱਚ ਰੰਗਿਆ ਹੋਇਆ ਬਸਤਰ ਵੇਖਣ ਨੂੰ ਬਹੁਤ ਸੁੰਦਰ ਲੱਗਦਾ ਹੈ, ਮਨ ਨੂੰ ਦੂਰੋਂ ਹੀ ਖਿੱਚ ਪਾਉਂਦਾ ਹੈ, ਪਿਆਰਾ ਲੱਗਦਾ ਹੈ ਮਨ ਨੂੰ। ਪਰ ਹਜ਼ੂਰ ਫਰਮਾਉਂਦੇ ਨੇ ਕਿ ਇਹ ਰੰਗ ਜਿਹੜਾ ਹੈ ਇਹ ਕੱਚਾ ਹੈ। ਅਨੇਕ ਵਾਰ ਗੁਰਬਾਣੀ ਵਿੱਚ ਇੱਕ ਕਸੁੰਬੇ ਰੰਗ ਦਾ ਵਰਣਨ ਆਇਆ ਹੈ ਅਤੇ ਭਾਈ ਗੁਰਦਾਸ ਜੀ ਵੀ ਫਰਮਾਨ ਕਰਦੇ ਨੇ ਕਿ ਕੱਚਾ ਰੰਗ ਕਸੁੰਬਕਾ, ਪਾਣੀ ਧੋਤੈ ਥਿਰ ਨਾਰ ਹੋਈ। ਇੰਨਾ ਇਹ ਰੰਗ ਕੱਚਾ ਹੈ ਕਿ ਪਾਣੀ ਦੇ ਨਾਲ ਜਦੋਂ ਕੱਪੜੇ ਨੂੰ ਧੋਤਾ ਜਾਵੇ ਤਾਂ ਇਹ ਰੰਗ ਸਥਿਰ ਨਹੀਂ ਰਹਿੰਦਾ, ਸਾਰਾ ਉੱਤਰ ਜਾਂਦਾ ਹੈ। ਧੋਣ ਦੀ ਤਾਂ ਗੱਲ ਹੀ ਦੂਰ, ਜੇ ਕਿਤੇ ਉਸ ਕਸੁੰਬੇ ਰੰਗ ਵਿੱਚ ਰੰਗੇ ਹੋਏ ਕੱਪੜੇ ਉੱਪਰ ਪਾਣੀ ਦੀ ਛਿੱਟ ਵੀ ਪੈ ਜਾਵੇ ਤਾਂ ਵੀ ਉਹ ਰੰਗ ਖਰਾਬ ਹੋ ਜਾਂਦਾ ਹੈ, ਫਿੱਟ ਜਾਂਦਾ ਹੈ। ਇਉਂ ਭਾਈ ਇਹ ਕਸੁੰਬ ਦਾ ਰੰਗ ਜਿਹੜਾ ਹੈ ਇਹ ਕੱਚਾ ਹੈ।
1: ਥੋੜਿਆ ਦਿਨ ਚਾਰ ਜੀਓ,
0: ਇਹਦੀ ਮਿਆਦ ਬੜੀ ਥੋੜ੍ਹੀ ਹੈ, ਐਵੇਂ ਚਾਰ ਕੁ ਦਿਨਾਂ ਕੀ, ਕੁਝ ਕੁ ਦਿਨਾਂ ਦੀ ਇਹਦੀ ਮਿਆਦ ਹੈ। ਬਹੁਤਾ ਚਿਰ ਇਹ ਬਸਤਰ ਦੇ ਉੱਪਰ ਰਹਿੰਦਾ ਨਹੀਂ ਅਤੇ ਬਸਤਰ ਦੀ ਸੋਭਾ ਫਿਰ ਆਖਰ ਕਾਇਮ ਨਹੀਂ ਰਹਿੰਦੀ। ਇਉਂ ਚਾਰ ਦਿਨਾਂ ਦਾ, ਥੋੜ੍ਹੇ ਦਿਨਾਂ ਦਾ ਹੀ ਇਹ ਰੰਗ ਹੈ ਕਸੁੰਬੇ ਦਾ ਜੋ ਕਿ ਬਿਲਕੁਲ ਕੱਚਾ ਹੈ, ਲੱਥ ਜਾਣ ਵਾਲਾ ਹੈ। ਇਹਦੇ ਤੋਂ ਭਾਵ ਕਿ ਇਹ ਜਿਹੜਾ ਸੰਸਾਰ ਹੈ, ਇਹ ਦੁਨੀਆ ਰੰਗ ਰੰਗੀਨੀ ਮਨ ਨੂੰ ਬੜੀ ਭਾਉਂਦੀ ਹੈ, ਚੰਗੀ ਲੱਗਦੀ ਹੈ। ਇਸ ਦੇ ਵਿੱਚ ਮੋਹ ਮਾਇਆ ਦੇ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ, ਅਨੇਕਾਂ ਕੌਤਕ, ਗਾਣੇ ਵਜਾਣੇ, ਰਾਗ ਰੰਗ ਸਵਾਦ ਇਤਿਆਦਿਕ, ਰਸਨਾ ਦੇ ਸਵਾਦ, ਹੋਰ ਇੰਦਰੀਆਂ ਦੇ ਸਵਾਦ ਮਨੁੱਖ ਦੇ ਮਨ ਨੂੰ ਕਸੁੰਬੇ ਦੇ ਰੰਗ ਦੀ ਤਰ੍ਹਾਂ ਲੁਭਾਉਂਦੇ ਨੇ, ਪਿਆਰੇ ਲੱਗਦੇ ਨੇ, ਚੰਗੇ ਲੱਗਦੇ ਨੇ। ਪਰ ਅਸਲ ਵਿੱਚ ਇਹਨਾਂ ਦਾ ਰੰਗ ਜਿਹੜਾ ਹੈ ਇਹ ਕੱਚਾ ਹੈ, ਐਵੇਂ ਚਾਰ ਕੁ ਦਿਨਾਂ ਦਾ ਰੰਗ, ਜਿਵੇਂ ਕੱਪੜੇ ਨੂੰ ਚੜਿਆ ਹੋਇਆ ਕਸੁੰਬੇ ਦਾ ਰੰਗ ਉੱਤਰ ਜਾਂਦਾ, ਕਾਇਮ ਨਹੀਂ ਰਹਿੰਦਾ, ਸਥਿਰ ਨਹੀਂ ਰਹਿੰਦਾ। ਇਉਂ ਇਹ ਮੋਹ ਮਾਇਆ ਦੀ ਜਿੰਨੀ ਰੰਗਣ ਮਨੁੱਖ ਤੇਰੇ ਮਨ ਰੂਪੀ ਬਸਤਰ ਨੂੰ ਚੜ੍ਹੀ ਹੋਈ ਹੈ ਨਾ, ਇਹ ਸਾਰੀ ਕੁਝ ਕੁ ਦਿਨਾਂ ਦੀ ਐਵੇਂ ਖੇਡ ਹੈ। ਇਹ ਰੰਗ ਕਸੁੰਬਾ ਹੈ, ਇਹ ਮਾਇਆ ਦਾ ਰੰਗ ਲੱਥ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ, ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ। ਸੋ ਇਸ ਪ੍ਰਕਾਰ ਭਾਈ ਇਹ ਕੁਝ ਕੁ ਦਿਨਾਂ ਦੀ ਹੀ ਖੇਡ ਹੈ, ਦੁਨੀਆਂ ਦੇ ਰੰਗ ਤਮਾਸ਼ੇ, ਦੁਨੀਆਂ ਦਾ ਜਿਹੜਾ ਮੋਹ ਦਾ ਰੰਗ ਪ੍ਰੇਮ ਇਤਿਆਦਿਕ ਹੈ।
1: ਵਿਣ ਨਾਵੈ ਭ੍ਰਮ ਭੁੱਲੀਆ,
0: ਇਸ ਕਸੁੰਬੇ ਰੰਗ ਦੇ ਵਿੱਚ ਬਿਰਤੀ ਭੁੱਲ ਕੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਜੀਵ ਇਸਤਰੀ ਆਪਣਾ ਜਨਮ ਬਿਤਾ ਰਹੀ ਹੈ। ਵਿਣ ਨਾਵੈ ਭ੍ਰਮ ਭੁੱਲੀਆ, ਭਰਮ ਕੇ ਭੁਲੇਖੇ ਦਾ ਸ਼ਿਕਾਰ ਹੋ ਕੇ, ਜਿਵੇਂ ਕਿ ਕਸੁੰਬੇ ਰੰਗ ਦੇ ਰੰਗੇ ਹੋਏ ਬਸਤਰ ਦੀ ਚਮਕ ਦਮਕ, ਉਹਦੀ ਸੋਭਾ, ਉਹਦੀ ਸੁੰਦਰਤਾ ਵੇਖ ਕੇ ਕੋਈ ਭੁੱਲ ਜਾਵੇ ਕਿ ਬੜਾ ਪਿਆਰਾ ਹੈ, ਬੜਾ ਚਮਕਦਾਰ ਹੈ, ਪਰ ਪਾਣੀ ਧੋਤਿਆਂ ਝੱਟ ਹੀ ਉੱਤਰ ਜਾਣਾ ਹੈ ਉਹ ਰੰਗ। ਇਸੇ ਤਰ੍ਹਾਂ ਦੁਨੀਆਂ ਦੀ ਜਿਹੜੀ ਚਕਾ ਚੌਂਦ ਹੈ, ਦੁਨੀਆਂ ਦੀਆਂ ਰੰਗ ਰੰਗੀਨੀਆਂ ਨੇ, ਇਹਨਾਂ ਦੇ ਵਿੱਚ ਭਰਮ ਦੇ ਵਿੱਚ ਪੈ ਕੇ ਬਿਰਤੀ ਭੁੱਲੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ, ਦੁਨੀਆਦਾਰੀ ਦੇ ਵਿੱਚ ਸੁਰਤੀ ਖਚਤ ਹੋ ਰਹੀ ਹੈ।
1: ਠੱਗ ਮੁੱਠੀ ਕੂੜਿਆਰ ਜੀਓ,
0: ਜਿਵੇਂ ਕੋਈ ਠੱਗ ਜਿਹੜੇ ਨੇ ਸਾਧ ਸੰਗਤ ਜੀ, ਉਹ ਆਪਣੀਆਂ ਲੁਭਾਵਣੀਆਂ ਗੱਲਾਂ ਦੇ ਨਾਲ, ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਦੇ ਨਾਲ ਲੋਕਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਨੇ, ਮੋਹ ਲੈਂਦੇ ਨੇ ਅਤੇ ਆਖਰ ਉਹਨਾਂ ਨੂੰ ਲੁੱਟ ਲੈਂਦੇ ਨੇ। ਇਸੇ ਤਰ੍ਹਾਂ ਇੱਕ ਬੂਟੀ ਵੀ ਮੰਨੀ ਜਾਂਦੀ ਹੈ ਜਿਹੜੀ ਕਿ ਮਨੁੱਖ ਦੇ ਸੁੰਘਣ ਤੋਂ ਉਸਨੂੰ ਬੇਹੋਸ਼ ਕਰ ਦਿੰਦੀ ਹੈ, ਅਤੇ ਪੁਰਾਣੇ ਸਮੇਂ ਦੇ ਠੱਗ ਡਾਕੂ ਲੋਕ ਉਹ ਬੂਟੀ ਵਰਤਿਆ ਕਰਦੇ ਸਨ। ਉਸ ਦੇ ਉਸ ਔਗਣ ਕਰਕੇ ਉਸਨੂੰ ਠੱਗ ਬੂਟੀ ਹੀ ਕਿਹਾ ਜਾਂਦਾ ਸੀ। ਜਿਵੇਂ ਬਿਰਤੀ ਮਨੁੱਖ ਦੀ ਠੱਗੀ ਜਾ ਰਹੀ ਹੈ ਨਾ ਮੋਹ ਮਾਇਆ ਦੇ ਵਿੱਚ, ਕੂੜਿਆਰ ਝੂਠੀ ਜਿਹੜੀ ਬਿਰਤੀ ਝੂਠੇ ਪਦਾਰਥਾਂ ਵਿੱਚ ਲੱਗ ਕੇ ਸ਼ੁਭ ਗੁਣਾਂ ਨੂੰ ਗਵਾਈ ਜਾ ਰਹੀ ਹੈ ਅਤੇ ਅਧਿਆਤਮਿਕ ਤੌਰ 'ਤੇ ਲੁੱਟੀ ਜਾ ਰਹੀ ਹੈ।
1: ਸੱਚੇ ਸੇਤੀ ਰਤਿਆ,
0: ਅਤੇ ਹਜ਼ੂਰ ਫਰਮਾਨ ਕਰਦੇ ਨੇ ਕਿ ਜੇ ਮਨੁੱਖ ਦਾ ਮਨ, ਮਨੁੱਖ ਦੀ ਸੁਰਤ, ਮਨੁੱਖ ਦੀ ਬਿਰਤੀ ਸੱਚੇ ਪਰਮਾਤਮਾ ਦੇ ਪ੍ਰੇਮ ਦੀ ਸੱਚੀ ਰੰਗਣ ਦੇ ਵਿੱਚ ਰੰਗੀ ਜਾਵੇ,
1: ਜਨਮ ਨਾ ਦੂਜੀ ਵਾਰ ਜੀਓ,
0: ਫਿਰ ਉਹਦਾ ਦੁਨੀਆਂ ਵਿੱਚ ਦੂਜੀ ਵਾਰ ਜਨਮ ਨਹੀਂ ਹੁੰਦਾ, ਭਾਵ ਕਿ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਹੈ। ਦੋ ਤਰ੍ਹਾਂ ਦੇ ਰੰਗ ਇਹ ਗੁਰਬਾਣੀ ਅੰਦਰ ਫਰਮਾਏ, ਇੱਕ ਕਸੁੰਬਾ ਰੰਗ, ਇੱਕ ਮਜੀਠੀ ਰੰਗ। ਕਸੁੰਬੇ ਰੰਗ ਬਾਰੇ ਪਹਿਲਾਂ ਬੇਨਤੀ ਕੀਤੀ ਹੈ ਕਿ ਕਸੁੰਬੇ ਦੇ ਫੁੱਲਾਂ ਦੇ ਵਿੱਚੋਂ, ਕੇਸੂ ਦੇ ਫੁੱਲਾਂ ਵਿੱਚੋਂ, ਹੋਰ ਇਹੋ ਜਿਹੇ ਸੁੰਦਰ ਫੁੱਲਾਂ ਦੇ ਵਿੱਚੋਂ ਉਹ ਰੰਗ ਕੱਢਿਆ ਜਾਂਦਾ ਹੈ। ਉਹਦੇ ਨਾਲ ਰੰਗਿਆ ਕੱਪੜਾ ਬੜਾ ਸੋਹਣਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਪਰ ਉਹ ਰੰਗ ਪੱਕਾ ਨਹੀਂ, ਬਹੁਤਾ ਹੀ ਕੱਚਾ ਹੈ, ਝਟਪਟ ਹੀ ਫਿੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ, ਉੱਤਰ ਜਾਣ ਵਾਲਾ ਹੈ। ਅਤੇ ਦੂਸਰੇ ਪਾਸੇ ਮਜੀਠ ਦਾ ਇੱਕ ਪੌਦਾ ਹੁੰਦਾ ਛੋਟਾ ਜਿਹਾ, ਉਹਦੀਆਂ ਜੜ੍ਹਾਂ ਕੱਢ ਕੇ ਉਹਨਾਂ ਜੜ੍ਹਾਂ ਨੂੰ ਪਾਣੀ ਵਿੱਚ ਉਬਾਲ ਕੇ ਉਹਦੇ ਨਾਲ ਬਸਤਰ ਰੰਗਿਆ ਜਾਂਦਾ ਹੈ। ਉਹ ਰੰਗ ਕਸੁੰਬੇ ਦੇ ਰੰਗ ਦੀ ਤਰ੍ਹਾਂ ਬਹੁਤਾ ਚਮਕਦਾਰ ਨਹੀਂ, ਦੂਰੋਂ ਮਨ ਨੂੰ ਖਿੱਚ ਪਾਉਣ ਵਾਲਾ ਨਹੀਂ, ਪਰ ਇੱਕ ਵਾਰ ਜਿਸ ਕੱਪੜੇ ਨੂੰ ਉਹ ਮਜੀਠ ਦਾ ਰੰਗ ਚਾੜ ਦਿੱਤਾ ਜਾਵੇ, ਬਸਤਰ ਘਸ ਘਸ ਕੇ ਪਾਟ ਭਾਵੇਂ ਜਾਵੇ, ਪਰ ਉਸ ਰੰਗ ਨੂੰ ਕੋਈ ਫਰਕ ਨਹੀਂ ਪੈਂਦਾ, ਰੰਗ ਉੱਤਰਦਾ ਨਹੀਂ, ਉਹ ਪੱਕਾ ਰੰਗ ਹੈ। ਅਤੇ ਸਤਿਗੁਰੂ ਫਰਮਾਨ ਕਰਦੇ ਨੇ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਪਰਮਾਤਮਾ ਦੇ ਨਾਮ ਦਾ ਰੰਗ ਜਿਹੜਾ ਇਹ ਮਜੀਠੀ ਰੰਗ ਹੈ। ਇੱਕ ਵਾਰ ਮਨ ਨੂੰ ਚੜ ਗਿਆ ਤਾਂ ਰਾਮ ਰੰਗ ਕਦੇ ਉੱਤਰ ਨਾ ਜਾਏ, ਫਿਰ ਇਹ ਰੰਗ ਉੱਤਰਦਾ ਨਹੀਂ। ਸਾਨੂੰ ਰੰਗ ਲੱਗਾ ਹੈ ਕਾਮ ਦਾ, ਕ੍ਰੋਧ ਦਾ, ਲੋਭ ਮੋਹ ਹੰਕਾਰ ਦਾ, ਈਰਖਾ, ਨਿੰਦਿਆ, ਚੁਗਲੀ, ਬਖੀਲੀ ਇਤਿਆਦਿਕ ਅਨੇਕਾਂ ਔਗਣਾਂ ਰੂਪੀ ਰੰਗਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਰੰਗੀਜੇ ਬੈਠੇ ਹਾਂ, ਪਰ ਇਹ ਸਾਰਾ ਰੰਗ ਨਾਸਵੰਤ ਹੈ। ਇਹ ਸਾਰਾ ਰੰਗ ਐਵੇਂ ਧੋਖਾ ਹੈ, ਐਵੇਂ ਛਲ ਹੈ, ਫਰੇਬ ਹੈ, ਠੱਗ ਲੈਣ ਵਾਲਾ ਹੈ, ਨਾਸ ਹੋ ਜਾਣ ਵਾਲਾ ਹੈ, ਪਰ ਵਾਹਿਗੁਰੂ ਦੇ ਨਾਮ ਦੀ ਜਿਹੜੀ ਰੰਗਣ ਹੈ ਨਾ, ਇਹ ਮਜੀਠੀ ਰੰਗ ਦੀ ਤਰ੍ਹਾਂ ਇਹ ਪੱਕਾ ਰੰਗ ਹੈ। ਸਤਿਗੁਰਾਂ ਦੇ ਪਾਵਨ ਬਚਨ ਪੰਗਤੀਆਂ ਤਕਰੀਬਨ ਸਭ ਸੰਗਤਾਂ ਨੂੰ ਚੇਤੇ ਹੋਣਗੀਆਂ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਇਸ ਆਪਣੇ ਸੂਖਮ ਤਨ ਨੂੰ, ਆਪਣੇ ਮਨ ਨੂੰ, ਆਪਣੇ ਅੰਤਸ਼ਕਰਨ ਨੂੰ ਆਪਾਂ ਮੋਹ ਮਾਇਆ ਦੀ ਰੰਗਣ ਵਿੱਚ ਰੰਗਿਆ ਹੋਇਆ ਹੈ, ਅਤੇ ਇਸੇ ਪ੍ਰਕਾਰ ਮਾਇਆ ਦੀ ਪਹਿਲਾਂ ਪਾਹ ਚਾੜੀ ਹੈ, ਮਾਇਆ ਦੀ ਪਾਹ ਚਾੜ ਕੇ ਲੱਭ ਲਾਲਚ ਇਤਿਆਦਿਕ ਦੀ ਰੰਗਣ ਵਿੱਚ ਰੰਗਿਆ ਹੈ। ਪਰ ਜਿਹੜਾ ਇਹ ਆਤਮਾ ਰੂਪੀ, ਮਨ ਰੂਪੀ ਚੋਲਾ ਲੱਭ ਇਤਿਆਦਿਕ ਔਗਣਾਂ ਵਿਕਾਰਾਂ ਦੀ ਰੰਗਣ ਵਿੱਚ ਰੰਗਿਆ ਗਿਆ, ਉਹ ਸਰੂਪ, ਉਹ ਪਹਿਰਾਵਾ ਮੇਰੇ ਕੰਤ ਪਰਮਾਤਮਾ ਅਕਾਲ ਪੁਰਖ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ, ਉਸ ਰੰਗ ਨੂੰ ਪਹਿਨਣ ਵਾਲੀ ਜਿਹੜੀ ਜੀਵ ਆਤਮਾ ਰੂਪ ਸਖੀ ਹੈ, ਕਿਵੇਂ ਪਰਮਾਤਮਾ ਦੀ ਮਿਲਾਪ ਰੂਪੀ ਸੇਜਾ ਉੱਪਰ ਜਾ ਸਕਦੀ ਹੈ? ਨਹੀਂ ਜਾ ਸਕਦੀ। ਹਜ਼ੂਰ ਫਰਮਾਨ ਕਰਦੇ ਨੇ, ਕਾਇਆ ਰੰਗਣ ਜੇ ਥੀ ਹੈ ਪਿਆਰੇ, ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰੱਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਪਰਮਾਤਮਾ ਦੇ ਨਾਮ ਰੂਪੀ ਮਜੀਠੀ ਰੰਗ ਦੇ ਰੰਗਣ ਵਿੱਚ ਜਿਨ੍ਹਾਂ ਦੇ ਮਨ ਰੂਪੀ ਚੋਲੇ ਰੰਗੇ ਗਏ, ਅਕਾਲ ਪੁਰਖ ਵਾਹਿਗੁਰੂ ਫਿਰ ਨਿੱਤ ਉਹਨਾਂ ਦੇ ਪਾਸ ਹੈ, ਨਿੱਤ ਉਹਨਾਂ ਨੂੰ ਮਿਲਾਪ ਦਾ ਆਨੰਦ ਹੈ। ਇਉਂ ਜਿਹੜੇ ਸੱਚੇ ਪਰਮਾਤਮਾ ਦੇ ਨਾਮ ਦੀ ਰੰਗਣ ਵਿੱਚ, ਸੱਚੇ ਵਾਹਿਗੁਰੂ ਕੀ ਪ੍ਰੇਮ ਦੀ ਰੰਗਣ ਵਿੱਚ ਰੰਗੇ ਗਏ, ਉਹਨਾਂ ਦਾ ਫਿਰ ਦੂਜੀ ਵਾਰ ਦੁਨੀਆਂ ਉੱਪਰ ਜਨਮ ਨਹੀਂ ਹੁੰਦਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਇੱਕ ਵਾਰ ਤਾਂ ਮਨੁੱਖਾ ਜਨਮ ਲੈ ਕੇ ਦੁਨੀਆਂ 'ਤੇ ਆਏ, ਦੁਬਾਰਾ ਉਹ ਗੁਰਮੁਖ ਪਿਆਰੇ ਫਿਰ ਜੂਨਾਂ ਵਿੱਚ ਨਹੀਂ ਆਉਂਦੇ, ਸਮਾ ਜਾਂਦੇ ਨੇ ਵਾਹਿਗੁਰੂ ਕੇ ਦਰਸ਼ਨਾਂ ਦੇ ਵਿੱਚ, ਇਉਂ ਦੂਜੀ ਵਾਰ ਫਿਰ ਉਹਨਾਂ ਦਾ ਕਿਸੇ ਵੀ ਜੂਨ ਵਿੱਚ ਜਨਮ ਨਹੀਂ ਹੁੰਦਾ।
2: ਰੰਗੇ ਕਾ ਕਿਆ ਰੰਗੀਐ,
0: ਜਿਹੜਾ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਰੰਗਿਆ ਗਿਆ, ਰੰਗੇ ਕਾ ਕਿਆ ਰੰਗੀਐ, ਉਸ ਰੰਗੇ ਦਾ ਭਲਾ ਹੋਰ ਕੀ ਰੰਗਣਾ ਹੈ, ਭਾਵ ਕਿ ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਉਹਨੂੰ ਦੂਜੇ ਰੰਗਾਂ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ, ਦੂਜੇ ਰੰਗਾਂ ਵੱਲ ਉਹਦਾ ਖਿਆਲ ਜਾਂਦਾ ਹੀ ਨਹੀਂ। ਸੋ ਇਸ ਪ੍ਰਕਾਰ ਉਹ ਹਮੇਸ਼ਾ ਵਾਹਿਗੁਰੂ ਕੇ ਨਾਮ ਸਿਮਰਨ ਦੀ ਰੰਗਣ ਵਿੱਚ ਰੰਗਿਆ ਹੋਇਆ ਦੁਨੀਆਂ ਦੇ ਰਾਗ ਰੰਗ ਤਮਾਸ਼ਿਆਂ ਤੋਂ ਦੂਰ ਹੀ ਰਹਿੰਦੇ ਨੇ, ਮੋਹ ਮਾਇਆ ਤੋਂ ਨਿਰਲੇਪ ਹੀ ਰਹਿੰਦੇ ਨੇ। ਇਉਂ ਰੰਗੇ ਦਾ ਭਲਾ ਕੀ ਰੰਗਣਾ ਹੈ ਭਾਈ, ਨਹੀਂ ਉਹ ਦੁਨੀਆਂ ਦੇ ਰੰਗਾਂ ਰਾਗਾਂ ਦੇ ਵਿੱਚ ਪੈਂਦੇ, ਇਹਨਾਂ ਨੂੰ ਤੁਸ਼ ਜਾਣਦੇ ਨੇ।

0: ਸਾਹਿਬ ਰੰਗਣ ਵਾਲਾ ਲਲਾਰੀ ਹੈ ਸਤਿਗੁਰੂ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਮਨ ਰੂਪੀ ਚੋਲੇ ਨੂੰ ਪਰਮਾਤਮਾ ਦੇ ਨਾਮ ਦੀ ਵਾਹਿਗੁਰੂ ਦੀ ਪ੍ਰੀਤ ਦੀ ਰੰਗਣ ਵਿੱਚ ਰੰਗੇ ਰੰਗ ਦੇਣ, ਇਹੋ ਜਿਹਾ ਰੰਗ ਚੜ੍ਹੇਗਾ ਕਿ ਐਸਾ ਰੰਗ ਨਾ ਡੀਠ ਜਿਹੜਾ ਕਦੇ ਤੱਕਿਆ ਵੀ ਨਾ ਹੋਵੇ, ਐਸਾ ਆਨੰਦ ਆਵੇਗਾ, ਐਸੇ ਨਾਮ ਦੀ ਰੰਗਣ ਮਨ ਨੂੰ ਚੜ੍ਹੇਗੀ। ਸਾਧ ਸੰਗਤ ਜੀ, ਬਸਤਰ ਮੈਲਾ ਹੋਵੇ ਤਾਂ ਰੰਗਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਧੋਤਾ ਜਾਂਦਾ ਹੈ, ਧੋਣ ਤੋਂ ਉਪਰੰਤ ਉਹਨੂੰ ਪਾਹ ਚਾੜੀ ਜਾਂਦੀ ਹੈ, ਪਾਹ ਚਾੜਨ ਤੋਂ ਬਾਅਦ ਫਿਰ ਉਹਨੂੰ ਮੱਟੀ ਵਿੱਚ ਪਾ ਕੇ ਰੰਗਿਆ ਜਾਂਦਾ ਹੈ। ਮਤ ਪਾਪਾਂ ਸੇ ਭਰ ਰਹੀ ਨਾਮ ਸਬੂਣ ਲਗਾਏ, ਨਿਸ਼ਚਾ ਪਟੜਾ ਡਾਹੇ ਕਹਿ ਉੱਦਮ ਕਰੋ ਸਦਾਏ, ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਮਨ ਬਸਤਰ ਕੋ ਧੋਈਐ ਮੁੱਕੀ ਜੁਗਤ ਲਗਾਹੇ। ਸਾਡੀ ਜਿਹੜੀ ਮਨ ਦੀ ਮਤ ਹੈ ਨਾ, ਇਹ ਪਾਪਾਂ ਦੀ ਮੈਲ ਨਾਲ ਭਰੀ ਹੋਈ ਹੈ, ਪਹਿਲਾਂ ਇਸ ਨੂੰ ਸਾਫ਼ ਕਰਨਾ ਪਵੇਗਾ, ਮਨ ਰੂਪੀ ਬਸਤਰ ਨੂੰ ਧੋਣਾ ਪਵੇਗਾ। ਕਿਵੇਂ ਧੋਤਾ ਜਾਵੇਗਾ? ਨਾਮ ਸਾਬੂਣ ਲਗਾਏ, ਨਾਮ ਰੂਪੀ ਸਾਬਣ ਲਾ ਕੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਰੂਪੀ ਸਾਬਣ ਨਾਲ ਮਤ ਨੂੰ ਧੋਣ ਦੇ ਵਾਸਤੇ, ਸੋ ਜਿਵੇਂ ਪ੍ਰਾਤਨ ਸਮਿਆਂ ਵਿੱਚ ਮਾਈਆਂ ਬੀਬੀਆਂ ਕੁਝ ਤਲਾਬਾਂ ਦੇ ਕਿਨਾਰਿਆਂ 'ਤੇ ਜਾ ਕੇ ਬਸਤਰ ਧੋਇਆ ਕਰਦੀਆਂ ਸਨ, ਕੋਈ ਪੱਥਰ ਜਾਂ ਲੱਕੜ ਦਾ ਫੱਟਾ ਜਿਹਨੂੰ ਪਟੜਾ ਕਿਹਾ ਜਾਂਦਾ ਹੈ ਉਹ ਹੇਠਾਂ ਰੱਖਿਆ ਜਾਂਦਾ, ਤਲਾਬ ਵਿੱਚੋਂ ਪਾਣੀ ਵਰਤ ਕੇ ਬੀਬੀਆਂ ਸਾਬਣ ਲਗਾ ਲਗਾ ਕੇ ਬਸਤਰ ਨੂੰ ਧੋ ਕੇ ਉਹਦੀ ਮੈਲ ਕੱਢ ਕੇ ਸਾਫ਼ ਕਰਦੀਆਂ ਨੇ। ਕਹਿੰਦੇ ਨਿਸ਼ਚਾ ਪਟੜਾ ਡਾਹੇ ਕਹਿ ਉੱਦਮ ਕਰੋ ਸਦਾਏ, ਨਿਸ਼ਚਾ ਰੂਪੀ ਪਟੜਾ ਡਾਹ ਕੇ, ਗੁਰੂ 'ਤੇ ਨਿਸ਼ਚਾ ਰੱਖ ਕੇ, ਭਰੋਸਾ ਰੱਖ ਕੇ ਨਾਮ ਦੀ ਰੰਗਣ ਵਿੱਚ ਆਪਣੇ ਮਨ ਨੂੰ ਰੰਗਣ ਦਾ ਯਤਨ, ਉਹਦੇ ਤੋਂ ਪਹਿਲਾਂ ਮਨ ਰੂਪੀ ਬਸਤਰ ਨੂੰ ਧੋਣ ਦਾ ਯਤਨ ਕਰੋ। ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਸਤ ਸੰਗਤ ਰੂਪੀ ਤਲਾਬ ਕੋਲ ਜਾਈਏ ਜਿੱਥੇ ਵਾਹਿਗੁਰੂ ਕੇ ਪ੍ਰੇਮ ਦਾ ਪਾਣੀ ਭਰਿਆ ਹੋਇਆ, ਮਨ ਬਸਤਰ ਕੋ ਧੋਈਐ ਮੁੱਕੀ ਜੁਗਤ ਲਗਾਹੇ। ਗੁਰੂ ਕੀ ਦੱਸੀ ਜੁਗਤ, ਗੁਰੂ ਕਾ ਬਖਸ਼ਿਆ ਉਪਦੇਸ਼, ਉਸ ਉਪਦੇਸ਼ ਦੀਆਂ ਮੁੱਕੀਆਂ ਮਾਰ ਮਾਰ ਕੇ ਆਪਣੇ ਮਨ ਰੂਪੀ ਬਸਤਰ ਨੂੰ ਪ੍ਰੇਮ ਦਾ ਪਾਣੀ ਅਤੇ ਨਾਮ ਦਾ ਸਾਬਣ ਵਰਤ ਕੇ ਧੋ ਲਈਏ। ਜਦੋਂ ਇਉਂ ਗੁਰੂ ਕੀ ਕਿਰਪਾ ਨਾਲ ਇਹ ਮਨ ਰੂਪੀ ਬਸਤਰ ਸਾਫ਼ ਹੋ ਜਾਵੇਗਾ ਤਾਂ ਭਗਤ ਮੱਟੀ ਮੈਂ ਰੰਗੀਐ ਰੰਗ ਹਰੀ ਆਨੰਦ, ਗੁਰ ਰੰਗਰੇਜ ਮੈਂ ਪ੍ਰੇਮ ਕਰ ਚਾੜੈ ਰੰਗ ਮੁਕੰਦ। ਗੁਰੂ ਰੂਪੀ ਲਲਾਰੀ ਦੇ ਨਾਲ ਫਿਰ ਆਪਣਾ ਪ੍ਰੇਮ ਕਰੀਏ, ਭਗਤੀ ਰੂਪੀ ਮੱਟੀ ਦੇ ਵਿੱਚ, ਮਟਕੀ ਦੇ ਵਿੱਚ ਪਾ ਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨ ਰੂਪੀ ਬਸਤਰ ਨੂੰ ਵਾਹਿਗੁਰੂ ਕੇ ਨਾਮ ਦਾ ਰੰਗ ਚਾੜ ਦੇਣਗੇ। ਜਦੋਂ ਨਾਮ ਦਾ ਰੰਗ ਮੁਕਤੀ ਦਾ ਅਤੇ ਸਤਿਗੁਰਾਂ ਨੇ ਚਾੜ ਦਿੱਤਾ ਤਾਂ ਬੁੱਧੀ ਦੋਹੇ ਲੋਕਨ ਸੁਖੀ ਪਾਵੈ ਪਤ ਦਰਬਾਰ, ਮੈਲਾ ਕਦੇ ਨਾ ਹੋਏਗਾ ਚੜ੍ਹਿਆ ਰੰਗ ਕਰਤਾਰ। ਫਿਰ ਇਹ ਮਨ ਰੂਪੀ ਬਸਤਰ ਕਦੇ ਮੈਲਾ ਹੀ ਨਹੀਂ ਹੋਵੇਗਾ, ਇਹੋ ਜਿਹਾ ਪਰਮਾਤਮਾ ਦੇ ਨਾਮ ਦਾ ਰੰਗ ਗੁਰੂ ਕੀ ਕਿਰਪਾ ਨਾਲ ਇਸ ਨੂੰ ਚੜ੍ਹ ਜਾਵੇਗਾ। ਇਸ ਲਈ ਭਾਈ ਰੰਗਣ ਵਾਲਾ ਸੇਵੀ ਹੈ, ਰੰਗਣ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨ ਰੂਪੀ ਬਸਤਰ ਨੂੰ ਮਜੀਠੀ ਰੰਗ ਵਿੱਚ। ਗੁਰੂ ਕਾ ਸਿਮਰਨ ਕਰੀਏ, ਗੁਰੂ ਕੀ ਸੇਵਾ ਕਰੀਏ, ਗੁਰੂ ਕੇ ਲੜ ਲੱਗੀਏ।
1: ਸੱਚੇ ਸਿਉ ਚਿੱਤ ਲਾਏ ਜੀਓ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡਾ ਚਿੱਤ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਾ ਦੇਣਗੇ, ਜੋੜ ਦੇਣਗੇ,
1: ਰਹਾਓ
0: ਵਿਸਰਾਮ ਦੇ ਕੇ। ਸਤਿਗੁਰੂ ਗਰੀਬ ਨਿਵਾਜ ਜੀ ਫਰਮਾਨ ਕਰਦੇ ਹਨ,
1: ਚਾਰੇ ਕੁੰਡਾਂ ਜੇ ਭਵਹਿ,
0: ਮਨੁੱਖ ਦੁਨੀਆਂ ਵਿੱਚ ਬੜੀ ਦੌੜ ਭੱਜ ਕਰਦਾ ਹੈ, ਕਾਹਦੇ ਲਈ? ਦੁਨਿਆਵੀ ਧਨ ਦੌਲਤ ਕਮਾਉਣ ਲਈ। ਹਜ਼ੂਰ ਫਰਮਾਨ ਕਰਦੇ ਨੇ, ਉਤ ਤੱਕ ਹੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ, ਕਦੇ ਉੱਧਰ ਨੂੰ ਤੱਕਦਾ, ਕਦੇ ਉੱਧਰ ਤੋਂ ਉੱਧਰ ਦੂਜੇ ਪਾਸੇ ਵੱਲ ਨੂੰ ਵੇਖਦਾ। ਕਿਸੇ ਤਰੀਕੇ ਮਾਇਆ ਮਿਲ ਜਾਵੇ, ਧਨ ਮਿਲ ਜਾਵੇ, ਕਮਾਈ ਹੋ ਜਾਵੇ, ਆਪਾਂ ਦੁਨੀਆਂ ਦੇ ਕੰਮ ਕਾਜ ਕਾਰੋਬਾਰ ਵੀ ਕਰਦੇ ਹਾਂ, ਕਿਰਤ ਵੀ ਕਰਦੇ ਹਾਂ, ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਾਂ ਜਿਸ ਦੇ ਨਾਲ ਮਾਇਆ ਕਮਾਈ ਜਾ ਸਕੇ, ਧਨ ਦੌਲਤ ਦੀ ਪ੍ਰਾਪਤੀ ਹੋ ਸਕੇ। ਹਜ਼ੂਰ ਫਰਮਾਉਂਦੇ ਨੇ, ਚਾਰੇ ਕੁੰਡਾ ਜੇ ਭਵ ਹੈ, ਜੇ ਜੀਵ ਭਾਈ ਚਾਰੇ ਕੁੰਡਾਂ ਪੂਰਬ ਪੱਛਮ ਉੱਤਰ ਦੱਖਣ ਚੌਹਾਂ ਦਿਸ਼ਾਵਾਂ ਵਿੱਚ ਭਰਮ ਭਟਕ ਲਵੇ, ਜਿੰਨੀ ਮਰਜ਼ੀ ਦੌੜ ਭੱਜ ਕਰ ਲਵੇ ਸੰਸਾਰ ਦੇ ਵਿੱਚ,
1: ਬਿਨ ਭਾਗਾ ਧਨ ਨਾਹੇ ਜੀਓ,
0: ਬਿਨ ਭਾਗਾ ਧਨ ਨਾਹੇ ਜੀਓ, ਬਿਨਾਂ ਭਾਗਾਂ ਤੋਂ ਧਨ ਜਿਹੜਾ ਹੈ ਇਹ ਪ੍ਰਾਪਤ ਨਹੀਂ ਹੋਣਾ। ਉਹ ਕੁਝ ਮਿਲੇਗਾ ਜੋ ਵਾਹਿਗੁਰੂ ਨੇ ਕਿਸਮਤ ਵਿੱਚ ਮੁਕੱਦਰ ਵਿੱਚ ਲਿਖਿਆ, ਜੋ ਭਾਗਾਂ ਵਿੱਚ ਹੈ ਉਹ ਪ੍ਰਾਪਤ ਹੋਵੇ।

0: ਬਿਨਾਂ ਭਾਗਾਂ ਤੋਂ ਧਨ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ। ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਸੰਪਦਾ ਵਾਸਤੇ, ਧਨ ਜਾਇਦਾਦ ਵਾਸਤੇ ਈਸਰ ਸ਼ਿਵਜੀ ਇਤਿਆਦਿਕ ਨੂੰ ਵੀ ਕਈ ਧਿਆਉਂਦੇ ਨੇ, ਕਈ ਹੋਰ ਆਪਣੇ ਇਸ਼ਟ ਦਾ ਧਿਆਨ ਧਾਰਨ ਕਰਦੇ ਨੇ, ਪਰ ਭਾਈ ਜਿਹੜੀ ਸੰਪੈ ਧਨ ਦੌਲਤ ਹੈ ਨਾ, ਪੁਰਬ ਲਿਖੇ ਕੀ ਪਾਈਐ। ਜੋ ਪੂਰਬਲੀ ਲਿਖਤ ਪਰਮਾਤਮਾ ਨੇ ਸਾਡੀ ਪ੍ਰਾਰਬਧ ਦੇ ਮੁਤਾਬਕ ਲਿਖੀ ਹੈ, ਉਹ ਲਿਖੇ ਹੋਏ ਮੁਤਾਬਕ ਹੀ ਪਾਈ ਜਾਂਦੀ ਹੈ। ਬਿਨਾਂ ਭਾਗਾਂ ਤੋਂ ਧਨ ਇਤਿਆਦਿਕ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਚਾਰੇ ਕੁੰਡਾਂ ਜੇ ਭਵੈ, ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਕੋਈ ਘੁੰਮ ਲਵੇ, ਚਤੁਸ਼ਟੇ ਸਾਧਨ ਜਿਹੜੇ ਅੰਤਸ਼ਕਰਨ ਦੇ ਨੇ, ਵੈਰਾਗ ਵਿਵੇਕ ਖੱਟ ਸੰਪਤੀ ਮੋਖ ਹਿੱਸਾ, ਚਾਹੇ ਇਹ ਕੋਈ ਕਰ ਲਵੇ, ਬਿਨ ਭਾਗਾ ਧਨ ਨਾ ਹੀ ਜੀਓ। ਜਿੰਨਾ ਚਿਰ ਭਾਗ ਆਪਣੇ ਉਦੈ ਨਹੀਂ ਹੋਏ, ਗੁਰੂ ਕੀ ਬਖਸ਼ਿਸ਼ ਨਹੀਂ ਹੁੰਦੀ, ਨਾਮ ਰੂਪੀ ਧਨ ਦੀ ਪ੍ਰਾਪਤੀ ਓਨਾ ਚਿਰ ਕਦੇ ਨਹੀਂ ਹੋ ਸਕਦੀ।
1: ਅਵਗਣ ਮੁੱਠੀ ਜੇ ਫਿਰਹੇ,
0: ਜੇ ਇਹ ਜੀਵ ਰੂਪ ਇਸਤਰੀ ਔਗਣਾਂ ਦੀ ਲੁੱਟੀ ਹੋਈ ਹੀ ਤੁਰੀ ਫਿਰਦੀ ਹੈ, ਭਾਵ ਔਗਣਾਂ ਦੇ ਵਿੱਚ ਹੀ ਬਿਰਤੀ ਲੱਗੀ ਹੈ, ਵਿਕਾਰਾਂ ਦੇ ਵਿੱਚ ਹੀ ਸੁਰਤ ਲੱਗੀ ਹੋਈ ਹੈ, ਤੁਰੀ ਫਿਰੇ ਭਾਵੇਂ ਕਿਸੇ ਵੀ ਪਾਸੇ,
1: ਬਦਕ ਥਾਏ ਨਾ ਪਾਹੇ ਜੀਓ।
0: ਇਹਨਾਂ ਔਗਣਾਂ ਵਿੱਚ ਲੱਗ ਕੇ ਬਿਰਤੀ ਹੋ ਰਹੀ ਹੈ, ਬਦਕ ਸ਼ਿਕਾਰੀ ਵਰਗੀ ਭਾਵ ਹਿੰਸਕ, ਹਿੰਸਕ ਬਿਰਤੀ ਦੇ ਧਾਰਨੀ ਬਣ ਕੇ ਤੁਰਿਆਂ ਫਿਰਦਿਆਂ ਹੋਇਆਂ ਥਾਏ ਨਾ ਪਾਹੇ ਜੀਓ। ਉਹ ਜਿੰਨੀ ਦੌੜ ਭੱਜੈ ਥਾਈ ਨਹੀਂ ਪੈਂਦੀ, ਕੋਈ ਫਾਇਦਾ ਨਹੀਂ ਹੁੰਦਾ, ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਵਾਹਿਗੁਰੂ ਦੇ ਦਰ ਤੇ ਭਾਈ ਇਉਂ ਔਗਣਾਂ ਦੇ ਵਿੱਚ ਫਸਿਆ ਹੋਇਆ ਪ੍ਰਵਾਨ ਨਹੀਂ ਹੋ ਸਕੀਦਾ।
1: ਗੁਰ ਰਾਖੇ ਸੇ ਉਬਰੇ,
0: ਜਿਨ੍ਹਾਂ ਦੇ ਰਖਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਏ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖ ਲਿਆ, ਉਹ ਮੋਹ ਮਾਇਆ ਤੋਂ ਬਚ ਗਏ, ਸੰਸਾਰ ਸਾਗਰ ਵਿੱਚ ਡੁੱਬਣ ਤੋਂ ਬਚ ਗਏ।
1: ਸ਼ਬਦ ਰੱਤੇ ਮਨ ਮਾਹੇ ਜੀਓ,
0: ਜੋ ਆਪਣੇ ਮਨ ਅੰਦਰ ਗੁਰੂ ਕੇ ਸ਼ਬਦ ਦੀ ਰੰਗਣ ਵਿੱਚ ਰੰਗੇ ਗਏ, ਸਤਿਗੁਰਾਂ ਨੇ ਸ਼ਬਦ ਬਖਸ਼ਿਆ, ਉਪਦੇਸ਼ ਬਖਸ਼ਿਆ, ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ੀ, ਨਾਮ ਦੀ ਰੰਗਣ ਵਿੱਚ ਜਿਹੜੇ ਮਨ ਕਰਕੇ ਰੰਗੇ ਗਏ, ਉਹ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਚ ਗਏ ਸੰਸਾਰ ਸਾਗਰ ਵਿੱਚ ਡੁੱਬਣ ਤੋਂ।
1: ਚਿੱਟੇ ਜਿਨਕੇ ਕੱਪੜੇ,
0: ਬਾਕੀ ਤਾਂ ਭਾਈ ਦਿਖਾਵਾ ਮਾਤਰ ਜਿੰਨੇ ਮਰਜ਼ੀ ਆਪਾਂ ਕਰਮ ਕਰ ਲਈਏ, ਚਿੱਟੇ ਜਿਨਕੇ ਕੱਪੜੇ, ਬਾਹਰੋਂ ਕੱਪੜੇ ਤਾਂ ਬੜੇ ਚਿੱਟੇ, ਬੜੇ ਸਫੈਦ ਰੰਗ ਦੇ ਬਸਤਰ ਲਿਸ਼ਕਦੇ ਧੋਤੇ ਹੋਏ ਪਹਿਨੇ ਹੋਏ ਹੋਣ,
1: ਮੈਲੇ ਚਿੱਤ ਕਠੋਰ ਜੀਓ,
0: ਪਰ ਚਿੱਤ ਜਿਹੜੇ ਨੇ ਉਹ ਕਠੋਰ ਹਨ, ਔਗਣਾਂ ਪਾਪਾਂ ਵਿਕਾਰਾਂ ਦੀ ਮੈਲ ਕਰਕੇ ਮੈਲੇ ਹਨ। ਬਾਹਰੋਂ ਲਿਬਾਸ ਤਾਂ ਬੜਾ ਵਧੀਆ, ਪਰ ਅੰਦਰੋਂ ਚਿੱਤ ਕਠੋਰ, ਪਾਪਾਂ ਦੀ ਮੈਲ ਨਾਲ ਮੈਲੇ ਹੋਏ ਹੋਏ ਚਿੱਤ ਹਨ ਜਿਨ੍ਹਾਂ ਦੇ।
1: ਤਿੰਨ ਮੁਖ ਨਾਮ ਨਾ ਉਪਜੈ,
0: ਉਹਨਾਂ ਦੇ ਮੁਖ ਅੰਦਰ ਪਰਮਾਤਮਾ ਦਾ ਨਾਮ ਨਹੀਂ ਉਪਜਦਾ, ਭਾਵ ਨਾਮ ਪੈਦਾ ਨਹੀਂ ਹੁੰਦਾ, ਭਾਵ ਕਿ ਉਹਨਾਂ ਕੋਲੋਂ ਨਾਮ ਜਪਿਆ ਨਹੀਂ ਜਾਂਦਾ, ਜਿਨ੍ਹਾਂ ਨੇ ਕੇਵਲ ਬਾਹਰੀ ਤੌਰ 'ਤੇ ਲਿਬਾਸ ਧਾਰਨ ਕੀਤਾ ਹੋਇਆ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮੁਲਤਾਨ ਦੇ ਨਜ਼ਦੀਕ ਜਦੋਂ ਤੁਲੰਬੇ ਨਗਰ ਦੇ ਵਿੱਚ ਗਏ, ਸੱਜਣ ਦੀ ਸਾਖੀ ਆਮ ਹੀ ਸੰਗਤਾਂ ਨੇ ਸਰਵਣ ਕੀਤੀ ਹੈ, ਲਿਬਾਸ ਮਹਾਤਮਾ ਵਾਲਾ, ਬਨਾਵਟ ਸਾਧੂਆਂ ਵਾਲੀ, ਦਿਖਾਵਾ ਬੜੇ ਨੇਕ ਭਲੇ ਪੁਰਸ਼ਾਂ ਵਾਲਾ, ਪਰ ਕਰਮ ਕਰਤੱਵ ਜਿਹੜੇ ਨੇ ਉਹ ਠੱਗਾਂ ਚੋਰ ਡਾਕੂਆਂ ਵਾਲੇ, ਕਤਲੋ ਗਾਰਤ ਲੁੱਟਾਂ ਖੋਹਾਂ ਇਹ ਕਿਰਤ ਬਣੀ ਹੋਈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਪਾਵਨ ਬਚਨ ਫਰਮਾਨ ਕੀਤੇ ਸੀ, ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਾਸ, ਕਾਂਸੀ ਦਾ ਬਰਤਨ ਜਿਹਨੂੰ ਆਮ ਤੌਰ 'ਤੇ ਆਪਾਂ ਕਹਿਹਾਂ ਕਹਿੰਦੇ ਹਾਂ, ਇਹ ਬੜਾ ਉੱਜਲ, ਬੜਾ ਚਿਲਕਾਂ ਮਾਰਦਾ, ਬੜੀਆਂ ਲਿਸ਼ਕਾਂ ਮਾਰਦਾ ਹੈ, ਦੇਖਣ ਨੂੰ ਸੋਹਣਾ ਲੱਗਦਾ, ਪਰ ਜਿਉਂ ਜਿਉਂ ਇਹਨੂੰ ਰਗੜੀ ਜਾਈਏ ਹੱਥ ਕਾਲੇ ਹੁੰਦੇ ਜਾਂਦੇ ਨੇ, ਘੋਟਿਆਂ ਭਾਵ ਰਗੜਿਆਂ ਵਿੱਚੋਂ ਕਾਲੀ ਸਿਆਹੀ ਹੀ ਨਿਕਲਦੀ ਹੈ, ਕਾਲਖ ਹੀ ਨਿਕਲਦੀ ਹੈ। ਧੋਤਿਆਂ ਜੂਠ ਨਾ ਉਤਰਿਆ ਜੇ ਸੋ ਧੋਵਾਂ ਤੇਸ, ਸੈਂਕੜੇ ਵਾਰ ਵੀ ਭਾਵੇਂ ਮਾਂਜ ਧੋ ਲਈਏ, ਉਹ ਕਾਲਖ ਰੂਪੀ ਜੂਠ ਜਿਹੜੀ ਹੈ ਨਾ, ਉਹ ਉਤਰਦੀ ਨਹੀਂ, ਲੱਥਦੀ ਨਹੀਂ, ਨਾਸ ਨਹੀਂ ਹੁੰਦੀ, ਚਮਕ ਵੱਧਦੀ ਜਾਵੇਗੀ ਪਰ ਕਾਲਖ ਵਿੱਚੋਂ ਮੁੱਕਣੀ ਨਹੀਂ। ਇਹ ਕਹਿਹੇ ਦੇ ਬਰਤਨ ਦਾ ਇਸ ਤਰ੍ਹਾਂ ਦਾ ਸਾਰਾ ਤਰੀਕਾ ਹੁੰਦਾ। ਇਸੇ ਤਰ੍ਹਾਂ ਭਾਈ ਬਾਹਰੋਂ ਲਿਬਾਸ ਤਾਂ ਬੜਾ ਸੁੰਦਰ ਹੈ, ਬਾਹਰੋਂ ਵੇਖਣ ਨੂੰ ਵਰਤਣ ਬੜੀ ਭਲੀ ਲੱਗਦੀ ਹੈ, ਪਰ ਅਸਲ ਵਿੱਚ ਮਨ ਜਿਹੜਾ ਹੈ ਵਿਕਾਰਾਂ ਦੇ ਨਾਲ ਪਾਪਾਂ ਦੇ ਨਾਲ ਭਰਿਆ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਨੇ ਅਗਾਂਹ ਇਹ ਵੀ ਫਰਮਾਨ ਦਿੱਤੇ ਕਿ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਆਂ ਨ। ਬਗਲਾ ਜਿਹੜਾ ਹੈ ਉਹਦਾ ਸਰੀਰ ਸਫੈਦ ਹੈ, ਉਹਦੇ ਖੰਭ ਸਫੈਦ ਨੇ, ਅਤੇ ਇੱਕ ਲੱਤ ਚੁੱਕ ਕੇ ਇੱਕ ਲੱਤ ਦੇ ਭਾਰ ਅੱਧੀਆਂ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਵੀ ਉਹ ਖਲੋਂਦਾ ਹੈ, ਪਰ ਉਹ ਸਮਾਧੀ ਪਰਮਾਤਮਾ ਦੇ ਸਿਮਰਨ ਵਾਸਤੇ ਨਹੀਂ। ਕੱਪੜੇ ਚਿੱਟੇ ਭਾਵ ਕੇ ਖੰਭ ਬੜੇ ਸਫੈਦ, ਪਰ ਕਰਤੂਤ ਕਰਨੀ ਇਹੋ ਜਿਹੀ ਕਿ ਜੀਵਾਂ ਨੂੰ ਖਾਣਾ, ਮੱਛੀਆਂ ਡੱਡਾਂ ਖਾਣੀਆਂ, ਇਹ ਬਗਲੇ ਦਾ ਸੁਭਾਅ। ਇਉਂ ਬਾਹਰੋਂ ਭਾਈ ਜਿਨ੍ਹਾਂ ਦਾ ਦਿਖਾਵਾ ਤਾਂ ਬੜਾ ਸੁੰਦਰ ਹੈ, ਲਿਬਾਸ ਜਿਹੜੇ ਨੇ ਮਹਾਤਮਾ ਵਾਲੇ ਨੇ, ਧਾਰਮਿਕ ਪੁਰਸ਼ਾਂ ਵਾਲੇ ਐਨ ਚਿੱਟੇ ਕੱਪੜੇ ਪਹਿਨੇ ਹੋਏ ਨੇ, ਪਰ ਅੰਦਰ ਚਿੱਤ ਕਠੋਰ ਹੈ ਅਤੇ ਪਾਪਾਂ ਵਿਕਾਰਾਂ ਦੀ ਮੈਲ ਭਰੀ ਹੋਈ ਹੈ। ਵਾਹਿਗੁਰੂ ਕਾ ਨਾਮ ਕਦੇ ਉਹਨਾਂ ਕੋਲੋਂ ਆਪਣੀ ਬਿਰਤੀ ਮੈਲੀ ਹੋਣ ਕਰਕੇ ਮੁੱਖ ਤੋਂ ਜਪਿਆ ਨਹੀਂ ਜਾ ਸਕਦਾ।
1: ਦੂਜੇ ਵਿਆਪੇ ਚੋਰ ਜੀਓ,
0: ਦੂਜੇ ਦਵੈਤ ਭਾਵਨਾ ਦੇ ਵਿੱਚ ਹੀ ਵਿਆਪੇ ਰਹਿੰਦੇ ਨੇ। ਦੂਜੀ ਮਾਇਆ ਜਗਤ ਚਿਤਵਾਸ, ਮੋਹ ਮਾਇਆ ਦੇ ਵਿੱਚ ਹੀ ਉਹਨਾਂ ਦਾ ਮਲ ਹਮੇਸ਼ਾ ਲੱਗਾ ਰਹਿੰਦਾ। ਇਉਂ ਵਾਹਿਗੁਰੂ ਕਾ ਨਾਮ ਨਾ ਜਪਣ ਕਰਕੇ ਉਹ ਪਰਮਾਤਮਾ ਦੇ ਚੋਰ ਨੇ। ਨਾਮ ਦੁਰਾਏ ਚੱਲੇ ਸੇ ਚੋਰ, ਜਿਹੜੇ ਨਾਮ ਛੁਪਾ ਕੇ ਚੱਲੇ, ਜੋ ਵਾਹਿਗੁਰੂ ਕਾ ਨਾਮ ਨਹੀਂ ਜਪਦੇ, ਵਾਹਿਗੁਰੂ ਕੇ ਚੋਰ। ਚੋਰ ਕਿਵੇਂ? ਸਾਧ ਸੰਗਤ ਜੀ, ਇਹ ਗੱਲ ਆਪਾਂ ਸਮਝੀਏ ਟੂਕ ਮਾਤਰ। ਕਿਸੇ ਸੇਠ ਨੇ ਜਾਂ ਕਿਸੇ ਰਾਜੇ ਮਹਾਰਾਜੇ ਨੇ ਕਿਸੇ ਮਨੁੱਖ ਉੱਪਰ ਯਕੀਨ ਕਰਕੇ ਉਹਨੂੰ ਆਪਣੇ ਕੋਲੋਂ ਮਾਇਆ ਦਿੱਤੀ, ਖਜ਼ਾਨਾ ਦਿੱਤਾ ਕਿ ਲੈ ਭਾਈ ਫਲਾਣੇ ਇਲਾਕੇ ਵਿੱਚ ਜਾ ਕੇ ਇਸ ਮਾਇਆ ਨੂੰ ਸੋਚ ਸਮਝ ਕੇ ਵਰਤੀ ਅਤੇ ਲਾਹੇ ਬੰਦਾ ਵਪਾਰ ਕਰਕੇ ਸੌਦਾ ਕਰਕੇ ਵਾਪਸ ਆਵੀਂ। ਹੁਣ ਜਿਹੜਾ ਕੋਈ ਮਨੁੱਖ ਤਾਂ ਆਪਣੇ ਮਾਲਕ ਵੱਲੋਂ ਦਿੱਤੀ ਪੂੰਜੀ ਨੂੰ ਲੈ ਕੇ ਸੋਚ ਸਮਝ ਕੇ ਪੂੰਜੀ ਖਰਚੇ ਅਤੇ ਲਾਹੇ ਬੰਦਾ ਵਪਾਰ ਕਰਕੇ ਵਾਪਸ ਮੁੜੇ, ਉਹ ਤਾਂ ਆਪਣੇ ਮਾਲਕ ਦੀ ਖੁਸ਼ੀ ਪ੍ਰਾਪਤ ਕਰੇਗਾ, ਬਖਸ਼ਿਸ਼ਾਂ ਪ੍ਰਾਪਤ ਕਰੇਗਾ। ਪਰ ਜਿਹੜਾ ਮਨੁੱਖ ਰਾਸ ਪੂੰਜੀ ਲੈ ਕੇ ਚਲਾ ਗਿਆ, ਕੋਈ ਸੋਚ ਨਹੀਂ, ਕੋਈ ਸਮਝ ਨਹੀਂ, ਸਾਰੀ ਪੂੰਜੀ ਐਵੇਂ ਗਵਾ ਦਿੱਤੀ, ਔਰ ਪਰ ਆਪਣੇ ਮਾਲਕ ਦਾ ਚੇਤਾ ਹੀ ਭੁੱਲ ਗਿਆ, ਉਹ ਤਾਂ ਫਿਰ ਉਸ ਮਾਲਕ ਦਾ, ਉਸ ਰਾਜੇ ਦਾ ਚੋਰ ਹੀ ਕਿਹਾ ਜਾਵੇਗਾ ਨਾ। ਫਿਰ ਉਹਨੂੰ ਫੜਨ ਵਾਸਤੇ ਰਾਜੇ ਦੇ ਸਿਪਾਹੀ ਜਾਣਗੇ, ਸਜ਼ਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਾਹਿਗੁਰੂ ਰੂਪ ਰਾਜੇ ਨੇ ਸਾਨੂੰ ਸਵਾਸਾਂ ਦੀ ਅਮੋਲਕ ਪੂੰਜੀ ਦੇ ਕੇ ਇਸ ਸੰਸਾਰ ਵਿੱਚ ਭੇਜਿਆ, ਕਾਹਦੇ ਲਈ? ਵਾਹਿਗੁਰੂ ਕੇ ਨਾਮ ਦਾ ਲਾਹੇ ਬੰਦਾ ਵਣਜ ਵਪਾਰ ਕਰਨ ਵਾਸਤੇ। ਵਣਜ ਕਰੋ ਵਣਜਾ ਰਿਹੋ, ਵੱਖਰ ਲਿਓ ਸਮਾਲ, ਜੈਸੀ ਵਸਤ ਵਿਸਾਹੀ ਹੈ ਤੈਸੀ ਨਿਭਹਿ ਨਾਲ, ਅੱਗੇ ਸਾਹੁ ਸਜਾਣ ਹੈ ਲੈਸੀ ਵਸਤ ਸੰਭਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲਹੋ ਸਹੋ ਦੇਖੈ ਪਤੀਆਏ। ਇਉਂ ਨਾਮ ਦਾ ਵਪਾਰ ਕਰਨ ਵਾਸਤੇ ਸਵਾਸਾਂ ਦੀ ਕੀਮਤੀ ਪੂੰਜੀ ਦੇ ਕੇ ਪਰਮਾਤਮਾ ਨੇ ਭੇਜਿਆ। ਹੁਣ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਸਵਾਸਾਂ ਨੂੰ ਸੋਚ ਸਮਝ ਕੇ ਖਰਚਿਆ, ਸਤਸੰਗਤ ਕੀਤੀ, ਗੁਰੂ ਕਾ ਲੜ ਪਕੜਿਆ, ਨਾਮ ਜਪਿਆ, ਸਿਮਰਨ ਕੀਤਾ, ਬੰਦਗੀ ਕੀਤੀ, ਉਹਨਾਂ ਨੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰ ਲਿਆ ਅਤੇ ਉਹ ਵਾਹਿਗੁਰੂ ਦੇ ਦਰ 'ਤੇ ਵਡਿਆਏ ਜਾਣਗੇ, ਬਖਸ਼ਿਸ਼ਾਂ ਪ੍ਰਾਪਤ ਕਰਨਗੇ, ਪ੍ਰਭੂ ਦੀ ਖੁਸ਼ੀ ਪ੍ਰਾਪਤ ਕਰਨਗੇ। ਪਰ ਜਿਹੜੇ ਸਾਡੇ ਵਰਗੇ ਆਮ ਸੰਸਾਰਕ ਜੀਵ ਵਾਹਿਗੁਰੂ ਦੀ ਦਿੱਤੀ ਸਵਾਸਾਂ ਦੀ ਅਮੋਲਕ ਪੂੰਜੀ ਨੂੰ ਲੈ ਕੇ ਸੰਸਾਰ 'ਤੇ ਆ ਤਾਂ ਗਏ, ਪਰ ਉਸ ਜੀਵਨ ਦੇਣ ਹਾਰੇ ਵਾਹਿਗੁਰੂ ਕਾ ਚੇਤਾ ਹੀ ਭੁਲਾ ਛੱਡਿਆ, ਯਾਦ ਹੀ ਭੁੱਲ ਗਈ, ਖਿਆਲ ਹੀ ਨਹੀਂ ਕੀਤਾ ਕਿ ਜੀਵਨ ਕਾਹਦੇ ਵਾਸਤੇ ਮਿਲਿਆ। ਸਵਾਸਾਂ ਦੇ ਇਸ ਕੀਮਤੀ ਧਨ ਨੂੰ ਐਵੇਂ ਗਵਾ ਦਿੱਤਾ, ਉਹ ਫਿਰ ਵਾਹਿਗੁਰੂ ਦੇ ਦਰ ਦੇ ਚੋਰ ਕਹੇ ਜਾਣਗੇ। ਉਹਨਾਂ ਨੂੰ ਜਮਦੂਤਾਂ ਰੂਪੀ ਫੌਜ ਆ ਕੇ ਪਕੜੇਗੀ ਅਤੇ ਵਾਹਿਗੁਰੂ ਦੇ ਦਰ 'ਤੇ ਸਜਾਵਾਂ ਮਿਲਣਗੀਆਂ। ਇਉਂ ਭਾਈ ਜਿਹੜੇ ਇਉਂ ਬਾਹਰੋਂ ਤਾਂ ਦਿਖਾਵਤਾਂ ਬਥੇਰੀਆਂ ਕਰਦੇ ਨੇ, ਪਰ ਅੰਦਰ ਜਿਨ੍ਹਾਂ ਦੇ ਖੋਟ ਹੈ, ਨਾਮ ਵਾਹਿਗੁਰੂ ਦਾ ਮੁੱਖੋਂ ਜਪਦੇ ਨਹੀਂ, ਦੂਸਰੇ ਆਮ ਖਿਆਲਾਂ ਦੇ ਵਿੱਚ, ਦੁਨੀਆਦਾਰੀ ਵਿੱਚ ਹੀ ਉਲਝੇ ਰਹਿੰਦੇ ਨੇ, ਭਾਈ ਉਹ ਪਰਮਾਤਮਾ ਦੇ ਫਿਰ ਚੋਰ ਕਹੇ ਜਾਂਦੇ ਹਨ।
1: ਮੂਲ ਨਾ ਬੁੱਝੇ ਆਪਣਾ,
0: ਆਪਣੇ ਮੂਲ ਨੂੰ ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ, ਸਮਝਿਆ ਨਹੀਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਇਹ ਸਤਿਗੁਰਾਂ ਨੇ ਸਿੱਖਿਆ ਦਿੱਤੀ, ਪਰ ਆਪਣੇ ਮੂਲ ਰੂਪ ਪਰਮਾਤਮਾ ਵਾਹਿਗੁਰੂ ਨੂੰ ਬੁੱਝਿਆ ਨਹੀਂ, ਜਾਣਿਆ ਹੀ ਨਹੀਂ ਕਿ ਉਹ ਪਰਮਾਤਮਾ ਹੀ ਸਾਰਿਆਂ ਦਾ ਸਾਡਾ ਮੁੱਢ ਰੂਪ ਹੈ ਅਤੇ ਉਸੇ ਦੇ ਨਾਲ ਅਸੀਂ ਜੁੜਨਾ, ਇਹ ਸਮਝ ਹੀ ਪ੍ਰਾਪਤ ਨਹੀਂ ਕੀਤੀ। ਇਉਂ ਭਾਈ ਐਵੇਂ ਜੀਵਨ ਦਾ ਬੋਝ ਹੀ ਢੋਂਦੇ ਪਏ ਨੇ। ਸੇ ਪਸ਼ੂਆ, ਉਹ ਪਸ਼ੂ ਬਿਰਤੀ ਵਾਲੇ ਬੇਸਮਝ ਲੋਕ ਨੇ। ਸੇ ਢੋਰ ਜੀਓ, ਢੋਰ ਕਿਹਾ ਜਾਂਦਾ ਭਾਰ ਵਾਹਣ ਵਾਲੇ, ਭਾਰ ਢੋਣ ਵਾਲੇ ਪਸ਼ੂਆਂ ਨੂੰ। ਐਵੇਂ ਗ੍ਰਿਸਤੀ ਦਾ ਤੇ ਜੀਵਨ ਦਾ ਬੋਝ ਹੀ ਢੋਂਦੇ ਪਏ ਨੇ ਢੋਰ ਪਸ਼ੂਆਂ ਦੀ ਨਿਆਈ। ਇਹੋ ਜਿਹਾ ਜੀਵਨ ਹੈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜ਼ਿੰਦਗੀ ਜਿਉਣ ਵਾਲਿਆਂ ਦਾ।
1: ਸੇ ਪਸ਼ੂਆ ਸੇ ਢੋਰ ਜੀਓ।
0: ਸੋ ਪਸ਼ੂ ਤੇ ਢੋਰ ਗਵਾਰਾਂ ਦੀ ਤਰ੍ਹਾਂ ਹਨ, ਉਹ ਜੀਵ ਬੇਸਮਝ ਹਨ।
1: ਨਿਤ ਨਿਤ ਖੁਸ਼ੀਆਂ ਮਨ ਕਰੇ।
0: ਮਨੁੱਖ ਦਾ ਮਨ ਨਿਤ ਨਿਤ ਰੋਜ਼ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਖੁਸ਼ੀਆਂ ਕਰਦਾ ਹੈ ਤੇ ਖੁਸ਼ੀਆਂ ਮਾਨਣਾ ਚਾਹੁੰਦਾ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਨਿਤ ਤਰ੍ਹਾਂ ਤਰ੍ਹਾਂ ਦੀਆਂ ਦੁਨਿਆਵੀ ਖੁਸ਼ੀਆਂ ਦੇ ਵਿੱਚ ਇਹ ਮਨ ਲੱਗਾ ਹੋਇਆ, ਨਿਤ ਰਾਗ ਰੰਗ ਤਮਾਸ਼ਿਆਂ ਦੇ ਵਿੱਚ ਲੱਗਾ ਰਹਿੰਦਾ ਹੈ।
1: ਨਿਤ ਨਿਤ ਮੰਗੈ ਸੁਖ ਜੀਓ।
0: ਨਿਤ ਨਿਤ ਹਰ ਰੋਜ਼ ਨਿਤਾ ਪ੍ਰਤੀ ਇਹ ਸੁਖਾਂ ਦੀ ਦਾਤ ਮੰਗਦਾ, ਮੈਨੂੰ ਸੁਖ ਮਿਲਣ, ਮਹਾਰਾਜ ਸੁਖ ਵਰਤਾਈ, ਬਾਬਿਆ ਸੁਖ ਰੱਖੀ, ਸੁਖਾਂ ਦੇ ਵਾਸਤੇ ਯਤਨ ਕਰਦਾ ਤੇ ਨਿਤ ਨਿਤ ਸੁਖ ਮੰਗਦਾ ਹੈ, ਲੱਗਿਆ ਰਹਿੰਦਾ ਆਪਣੇ ਮਨ ਦੀਆਂ ਖੁਸ਼ੀਆਂ ਵਿੱਚ ਨਿਤਾ ਪ੍ਰਤੀ ਹਰ ਵਕਤ।
1: ਕਰਤਾ ਚੇਤਨਾ ਆਵਈ।
0: ਪਰ ਸੁਖ ਜਿੱਥੋਂ ਪ੍ਰਾਪਤ ਹੋਣੇ ਸਨ, ਉਹ ਸੁਖਾਂ ਦਾ ਦਾਤਾ ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕਦੇ ਚੇਤੇ ਨਹੀਂ ਆਇਆ, ਉਸ ਪਰਮਾਤਮਾ ਨੂੰ ਯਾਦ ਹੀ ਨਹੀਂ ਕੀਤਾ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁਖਾਂ ਦੀ ਪ੍ਰਾਪਤੀ ਦੇ ਯਤਨ ਤਾਂ ਬਥੇਰੇ ਕਰ ਲਏ, ਪਰ ਦੁੱਖ ਦੀ ਨਿਵਿਰਤੀ ਦਾ ਯਤਨ ਕੋਈ ਕੀਤਾ ਹੀ ਨਹੀਂ। ਦੁੱਖ ਨਿਵਿਰਤ ਹੋਵੇਗਾ ਤਾਂ ਸੁਖ ਮਿਲੇਗਾ, ਮਿਲਣਾ ਕਿਵੇਂ ਸੀ? ਸੁਖ ਨਾ ਹੀ ਰੇ ਹਰ ਭਗਤ ਬਿਨਾਂ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਸੁਖ ਦੀ ਪ੍ਰਾਪਤੀ ਨਹੀਂ। ਇਉਂ ਨਿਤ ਖੁਸ਼ੀਆਂ ਤਾਂ ਮੰਨਣਾ ਚਾਹੁੰਦਾ ਹੈ, ਨਿਤ ਸੁਖਾਂ ਦੀਆਂ ਦਾਤਾਂ ਤਾਂ ਮੰਗਦਾ ਹੈ, ਪਰ ਕਰਤਾ ਅਕਾਲ ਪੁਰਖ ਵਾਹਿਗੁਰੂ ਕਦੇ ਚੇਤੇ ਆਉਂਦਾ ਹੀ ਨਹੀਂ।
1: ਫਿਰ ਫਿਰ ਲੱਗੇ ਹੈ ਦੁੱਖ ਜੀਓ।
0: ਇਸ ਕਰਕੇ ਇਸ ਜੀਵ ਨੂੰ ਵਾਰ ਵਾਰ ਦੁੱਖ ਹੀ ਦੁੱਖ ਆ ਕੇ ਲੱਗਦਾ ਹੈ। ਸਤਿਗੁਰਾਂ ਦੇ ਬਚਨ ਬੜੇ ਸੁੰਦਰ ਗੁਰਬਾਣੀ ਦੇ ਵਿੱਚ ਕਿ ਇਹ ਮਨੁੱਖ ਵਾਰ ਵਾਰ ਭਾਵੇਂ ਸੁੱਖ ਮੰਗਣ ਵਾਸਤੇ ਅਰਦਾਸਾਂ ਬੇਨਤੀਆਂ ਕਰਦਾ, ਦੁੱਖ ਨਹੀਂ ਮੰਗਦਾ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸਾਰੇ ਸੁੱਖ ਹੀ ਮੰਗਦੇ ਨੇ, ਕਦੇ ਦੁੱਖ ਤਾਂ ਕੋਈ ਨਹੀਂ ਨਾ ਮੰਗਦਾ। ਪਰ ਫਿਰ ਵੀ ਸੁਖੈ ਕਹੋ ਦੁੱਖ ਅਗਲਾ। ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਸੁੱਖ ਮਾਨਣ ਦੀਆਂ ਕੀਤੀਆਂ, ਜਿੰਨੇ ਯਤਨ ਕੀਤੇ ਸੁੱਖ ਦੀ ਪ੍ਰਾਪਤੀ ਦੇ ਕੀਤੇ, ਜਿੰਨੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਉਹ ਸੁੱਖ ਦੀ ਪ੍ਰਾਪਤੀ ਦੀਆਂ ਕੀਤੀਆਂ, ਪਰ ਫਿਰ ਵੀ ਸੱਚਾਈ ਇਹ ਹੈ ਕਿ ਸੁਖੈ ਕਹੋ ਦੁੱਖ ਅਗਲਾ। ਜੀਵਨ ਵਿੱਚ ਸੁੱਖ ਨਾਲੋਂ ਦੁੱਖ ਬਹੁਤੇ ਨੇ। ਕਾਰਨ ਕੀ? ਮਨਮੁੱਖ ਬੂਝ ਨਾ ਹੋਏ, ਮਨਮੁੱਖ ਨੂੰ ਬੋਝ ਹੀ ਨਹੀਂ, ਸਮਝ ਹੀ ਨਹੀਂ। ਹਜ਼ੂਰ ਦੁੱਖਾਂ ਦਾ ਕਾਰਨ ਦੱਸਦੇ ਨੇ ਕਿ ਜਿਨ ਕੀਤਾ ਤਿਸਹਿ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਜਿਸ ਪਰਮਾਤਮਾ ਨੇ ਸੰਸਾਰ ਪੈਦਾ ਕੀਤਾ, ਜਿਸ ਨੇ ਇਸ ਜੀਵ ਨੂੰ ਪੈਦਾ ਕੀਤਾ, ਇਹ ਅਗਿਆਨ ਵਿੱਚ ਅੰਨਾ ਹੋਇਆ ਜੀਵ ਉਸ ਵਾਹਿਗੁਰੂ ਨੂੰ ਜਾਣਦਾ ਨਹੀਂ, ਤਾਂ ਦੁੱਖ ਭੋਗਣੇ ਪੈਂਦੇ ਨੇ। ਲਿਓ ਲਿਓ ਕਰਤ ਫਿਰੈ ਸਭ ਲੋਕ, ਤਾਂ ਕਾਰਨ ਵਿਆਪੈ ਬਹੁ ਸੋਗ। ਐ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਸਭ ਕੁਝ ਹੀ ਪ੍ਰਾਪਤ ਕਰ ਲਵਾਂ, ਇਹਦੇ ਕਰਕੇ ਬਹੁਤਾ ਦੁਖੀ ਰਹਿਣਾ ਪੈਂਦਾ। ਤੇ ਸਭ ਤੋਂ ਵੱਡਾ ਦੁੱਖਾਂ ਦਾ ਕਾਰਨ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਣਾ, ਵਾਹਿਗੁਰੂ ਕਾ ਨਾਮ ਨਾ ਜਪਣਾ। ਇਸ ਕਰਕੇ ਕਰਤਾ ਤਾਂ ਚੇਤੇ ਆਉਂਦਾ ਨਹੀਂ, ਜਿਸ ਕਰਕੇ ਵਾਰ ਵਾਰ ਇਸ ਜੀਵ ਨੂੰ ਦੁੱਖ ਹੀ ਪ੍ਰਾਪਤ ਹੁੰਦੇ ਨੇ।
1: ਸੁੱਖ ਦੁੱਖ ਦਾਤਾ ਮਨ ਵਸੈ।
0: ਸੁਖਾਂ ਦਾ ਦਾਤਾ ਵੀ ਤੇ ਦੁੱਖਾਂ ਦਾ ਦੇਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ। ਮਹਾਰਾਜ, ਸਾਰੇ ਸੁੱਖ ਦੁੱਖ ਤੇਰੀ ਆਗਿਆ ਦੇ ਵਿੱਚ ਹੀ ਨੇ, ਦੂਸਰੀ ਜਗ੍ਹਾ ਹੀ ਕੋਈ ਨਹੀਂ ਸੁੱਖਾਂ ਦੁੱਖਾਂ ਵਾਲੀ। ਭਾਈ, ਦੁੱਖਾਂ ਸੁੱਖਾਂ ਦਾ ਦਾਤਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਜੇ ਕਰਕੇ ਮਨ ਵਿੱਚ ਵਸ ਜਾਵੇ,
1: ਤਿਤ ਤਨ ਕੈਸੀ ਭੁੱਖ ਜੀਓ।
0: ਉਸ ਸਰੀਰ ਨੂੰ, ਉਸ ਮਨ ਨੂੰ ਫਿਰ ਭਲਾ ਕਿਹੋ ਜੀ ਭੁੱਖ ਰਹਿ ਜਾਣੀ ਹੈ? ਫਿਰ ਤਾਂ ਇਹੀ ਮਨ ਵਿੱਚ ਹੋਵੇਗਾ ਕਿ ਜੇ ਸੁੱਖ ਦੇਹ ਤਾਂ ਤੁਝ ਹੈ ਅਰਾਧੀ, ਦੁੱਖ ਭੀ ਤੁਝ ਹੈ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਕਿਸੇ ਵੀ ਤਰ੍ਹਾਂ ਦਾ ਸਮਾਂ ਆਵੇ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਨ ਰਹਿਣਾ, ਵਾਹਿਗੁਰੂ ਕੇ ਭਾਣੇ ਵਿੱਚ ਰਾਜੀ ਰਹਿਣਾ, ਇਹ ਭਾਈ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਮਨ ਅੰਦਰ ਆ ਵਸਿਆ ਅਕਾਲ ਪੁਰਖ ਵਾਹਿਗੁਰੂ। ਕੋਈ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿ ਜਾਂਦੀ, ਕੋਈ ਪਦਾਰਥਾਂ ਦੀ ਲਾਲਸਾ ਨਹੀਂ ਰਹਿ ਜਾਂਦੀ, ਜਿਨ੍ਹਾਂ ਦੇ ਮਨ ਅੰਦਰ ਸ੍ਰੀ ਵਾਹਿਗੁਰੂ ਆ ਕੇ ਆਪਣਾ ਵਾਸਾ ਕਰ ਲਵੇ।
1: ਬਾਕੀ ਵਾਲਾ ਤਲਬੀ ਹੈ,
0: ਬਾਕੀ ਵਾਲਾ ਤਲਬੀ ਹੈ, ਜਿਨ੍ਹਾਂ ਦੀ ਬਾਕੀ ਰਹਿ ਜਾਏ ਨਾ ਕਰਮਾਂ ਦੀ, ਉਹਨਾਂ ਦੀ ਪੇਸ਼ੀ ਹੁੰਦੀ ਹੈ। ਭਾਵ ਕਿ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਜੀਵ ਨੇ ਜਿਹੜੇ ਕਰਮ ਕੀਤੇ ਉਹਨਾਂ ਕਰਮਾਂ ਦੇ ਮੁਤਾਬਕ ਜਦੋਂ ਲੇਖਾ ਹੋਣਾ ਹੈ ਤਾਂ ਤਲਬਾ ਪੌਸਨ ਆਕੀਆ ਬਾਕੀ ਜਿੰਨਾ ਰਹੀ, ਜਿਨ੍ਹਾਂ ਦਾ ਬਕਾਇਆ ਰਹਿ ਗਿਆ, ਜਿਨ੍ਹਾਂ ਦੇ ਕਰਮ ਨਾ ਨਿਬੜੇ, ਜਿਨ੍ਹਾਂ ਦਾ ਲੇਖਾ ਨਾ ਨਿਬੜਿਆ, ਜਿਨ੍ਹਾਂ ਦੇ ਪਾਪ ਕਰਮ ਬਹੁਤੇ ਹੋਏ, ਨਾਮ ਨਾ ਜਪਿਆ ਹੋਇਆ, ਵਾਰ ਵਾਰ ਉਹਨਾਂ ਦੀਆਂ ਪੇਸ਼ੀਆਂ ਫਿਰ ਧਰਮ ਰਾਜੇ ਦੇ ਦੁਆਰੇ ਤੇ ਹੁੰਦੀਆਂ ਨੇ।
1: ਸਿਰ ਮਾਰੇ ਜੰਦਾਰ ਜੀਓ,
0: ਜੰਦਾਰ ਜੋ ਜਿੰਦ ਦਾ ਵੈਰੀ ਜਮ ਹੈ, ਉਸ ਦੇ ਜਿਹੜੇ ਦੂਤ ਨੇ ਉਹ ਫਿਰ ਇਸ ਮਨੁੱਖ ਦੇ ਸਿਰ ਵਿੱਚ ਮਾਰ ਪਾਉਂਦੇ ਹਨ, ਸਿਰ ਦੇ ਵਿੱਚ ਪਨੀਆਂ ਜੁੱਤੀਆਂ ਵੱਜਦੀਆਂ ਹਨ।
1: ਲੇਖਾ ਮੰਗੈ ਦੇਵਣਾ,
0: ਕਿਉਂਕਿ ਧਰਮ ਰਾਜ ਲੇਖਾ ਮੰਗਦਾ ਹੈ ਤੇ ਜੋ ਲੇਖਾ ਹਿਸਾਬ ਕਿਤਾਬ ਮੰਗਦਾ ਹੈ ਦੇਵਣਾ ਉਹ ਦੇਣਾ ਹੀ ਪੈਂਦਾ, ਕੰਨੀ ਨਹੀਂ ਕਤਰਾਈ ਜਾ ਸਕਦੀ, ਟਾਲਿਆ ਨਹੀਂ ਜਾ ਸਕਦਾ। ਘੜੀ ਘੜੀ ਕਾ ਲੇਖਾ ਲੇਵੈ, ਰੱਤੀਆ ਉਹ ਮਾਸਾ ਤੋਲ ਕਢਾਵਣਿਆ, ਇਉਂ ਮੰਗਿਆ ਹੋਇਆ ਲੇਖਾ ਭਾਈ ਦੇਣਾ ਹੀ ਪੈਣਾ ਹੈ ਉਸ ਥਾਂ ਤੇ ਜਾ ਕੇ।
1: ਪੁੱਛੈ ਕਰ ਵਿਚਾਰ ਜੀਓ,
0: ਜੀਵ ਦੇ ਚੰਗੇ ਮੰਦੇ ਸਾਰੇ ਕਰਮਾਂ ਦੀ ਵਿਚਾਰ ਕਰ ਕਰਕੇ ਫਿਰ ਧਰਮ ਰਾਜਾ ਪੁੱਛਦਾ ਹੈ, ਕੀ ਪੁੱਛਦਾ ਹੈ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਛੇਤੀ ਚੱਲ ਭਾਈ ਤੈਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਬੁਲਾ ਲਿਆ ਗਿਆ, ਉੱਥੇ ਜਾ ਕੇ ਦੱਸ ਕੇ ਕਿਆ ਤੈ ਖੱਟਿਆ, ਮਨੁੱਖਾ ਜੀਵਨ ਵਿੱਚ ਆ ਕੇ ਤੂੰ ਕੀ ਖੱਟਿਆ, ਕਹਾਂ ਗਵਾਇਆ, ਕਿੱਥੇ ਗਵਾ ਛੱਡਿਆ ਸਾਰਾ ਮਨੁੱਖਾ ਜੀਵਨ, ਇਹ ਚੰਗੇ ਮੰਦੇ ਕਰਮਾਂ ਦਾ ਲੇਖਾ ਦੇਣਾ ਪੈਂਦਾ, ਐਨ ਇਕੱਲੇ ਇਕੱਲੇ ਕਰਮ ਦੀ ਵਿਚਾਰ ਕਰਕੇ ਉਹਦੇ ਬਾਰੇ ਧਰਮ ਰਾਜਾ ਪੁੱਛਦਾ, ਤੂੰ ਇਹ ਕਰਮ ਕਿਉਂ ਕੀਤਾ, ਇਹ ਕਰਤੂਤ ਕਿਉਂ ਕੀਤੀ, ਇਹ ਮਾੜਾ ਕਰਤੱਬ ਕਿਉਂ ਕੀਤਾ, ਇਉਂ ਲੇਖਾ ਪੁੱਛਿਆ ਜਾਂਦਾ ਹੈ।
1: ਸੱਚੇ ਕੀ ਲੇਵ ਉਭਰੈ,
0: ਜਿਹੜੇ ਪਰਮਾਤਮਾ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਵ ਜੋੜ ਲੈਂਦੇ ਨੇ, ਸੱਚੇ ਦੀ ਲਿਵ ਲਗਾਉਣ ਕਰਕੇ ਉਹ ਬਚਾ ਹੋ ਜਾਂਦਾ, ਉਹਨਾਂ ਦਾ ਬਚ ਜਾਂਦੇ ਨੇ ਲੇਖਾ ਦੇਣ ਤੋਂ।
1: ਬਖਸ਼ੇ ਬਖਸ਼ਣ ਹਾਰ ਜੀਓ,
0: ਕਿਉਂਕਿ ਬਖਸ਼ਣ ਹਾਰਾ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਕੇ ਉਹਨਾਂ ਨੂੰ ਬਖਸ਼ ਲੈਂਦਾ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ, ਜਿਸ ਦਾ ਮਨ ਸਰਬ ਵਿਆਪਕ ਵਾਹਿਗੁਰੂ ਦੇ ਨਾਮ ਨਾਲ ਲੱਗ ਗਿਆ, ਜਮ ਰੂ ਦੂਤ ਜੋ ਹੈ ਜਾਂ ਜਮ ਰਾਜ ਜੋ ਹੈ ਨਾ, ਉਹ ਲੱਜਾਮਾਨ ਹੋ ਕੇ ਸ਼ਰਮਿੰਦਾ ਹੀ ਹੋ ਕੇ ਉੱਥੋਂ ਭੱਜ ਜਾਂਦਾ ਕਿ ਮੈਂ ਇੱਥੋਂ ਹੁਣ ਲੇਖਾ ਨਹੀਂ ਲੈ ਸਕਦਾ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁੱਟ ਹੈ ਨਿਕਟਾ ਜਾਈਏ ਹਦੂਤ, ਇਹ ਆਪਣੇ ਦੂਤਾਂ ਨੂੰ ਧਰਮ ਰਾਜਾ ਹੁਕਮ ਕਰਦਾ, ਜਿੱਥੇ ਪ੍ਰਭੂ ਦੇ ਪਿਆਰੇ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਹੋਣ, ਜਿੱਥੇ ਨਿੱਤ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੋਵੇ, ਮੇਰੇ ਦੂਤੋ ਉੱਥੇ ਉਹਨਾਂ ਗੁਰਮੁਖਾਂ ਦੇ ਨੇੜੇ ਨਾ ਜਾਇਓ, ਜੇ ਉਹਨਾਂ ਨੂੰ ਜਾ ਕੇ ਤੰਗ ਕੀਤਾ ਤਾਂ ਵਾਹਿਗੁਰੂ ਦੇ ਦਰ ਤੇ ਬੱਧੇ ਹੋਏ, ਨਾ ਤੁਸੀਂ ਛੁੱਟੋਗੇ, ਨਾ ਮੈਂ ਛੁੱਟਾਂਗਾ, ਨਾ ਸਾਡੀ ਜੰਮਪੁਰੀ ਛੁੱਟੇਗੀ। ਇਉਂ ਭਾਈ ਉਹਨਾਂ ਦਾ ਲੇਖਾ ਨਿਬੜ ਜਾਂਦਾ, ਬਖਸ਼ਣਹਾਰਾ ਵਾਹਿਗੁਰੂ ਸਾਰੇ ਲੇਖੇ ਨੂੰ ਬਖਸ਼ ਲੈਂਦਾ, ਇਉਂ ਸੱਚੇ ਦੀ ਲੇਵ ਲਗਾਉਣ ਕਰਕੇ ਬਚਾ ਹੋ ਜਾਂਦਾ ਹੈ।
1: ਆਨ ਕੋ ਕੀਜੈ ਮਿਤੜਾ,
0: ਪਰ ਜਿਹੜਾ ਜੀਵ ਵਾਹਿਗੁਰੂ ਦੇ ਨਾਲ ਆਪਣੀ ਲਿਵ ਲਗਾਉਣ ਦੀ ਬਜਾਏ, ਗੁਰੂ ਕੇ ਲੜ ਲੱਗਣ ਦੀ ਬਜਾਏ ਆਨ ਕੋ ਕੀਜੈ ਮਿੱਤੜਾ, ਹੋਰਨਾਂ ਨੂੰ ਆਪਣਾ ਮਿੱਤਰ ਬਣਾਉਂਦਾ, ਦੁਨੀਆਦਾਰੀ ਦੀ ਮਿੱਤਰਤਾ ਦੇ ਵਿੱਚ ਦੋਸਤੀ ਵਿੱਚ ਗਲਤਾਨ ਰਹਿੰਦਾ, ਦੇਹਧਾਰੀਆਂ ਦੰਭੀਆਂ ਪਖੰਡੀਆਂ ਨੂੰ ਹੋਰਨਾਂ ਨੂੰ ਆਪਣੇ ਮਿੱਤਰ ਬਣਾਉਂਦਾ ਹੈ।
1: ਖਾਕ ਰਲੈ ਮਰ ਜਾਏ ਜੀਓ,
0: ਉਹ ਅੰਤ ਨੂੰ ਖਾਕ ਵਿੱਚ ਮਿੱਟੀ ਵਿੱਚ ਰਲ ਜਾਂਦਾ ਹੈ, ਕੋਈ ਕੀਮਤ ਨਹੀਂ ਪੈਂਦੀ, ਕੋਈ ਕਦਰ ਨਹੀਂ ਪੈਂਦੀ। ਮਰ ਜਾਏ ਜੀਓ, ਮਰ ਜਾਂਦਾ ਹੈ, ਮਰਦਾ ਤੇ ਜੰਮਦਾ ਰਹਿੰਦਾ ਹੈ ਨਿਤਾ ਪ੍ਰਤੀ।
1: ਬਹੁ ਰੰਗ ਦੇਖ ਭੁਲਾਇਆ,
0: ਦੁਨੀਆਂ ਦੇ ਬਹੁਤੇ ਰੰਗ ਤਮਾਸ਼ੇ ਵੇਖ ਵੇਖ ਕੇ ਭੁੱਲਿਆ ਹੋਇਆ ਹੈ ਜੀਵ ਪਰਮਾਤਮਾ ਵੱਲੋਂ।
1: ਭੁੱਲ ਭੁੱਲ ਆਵੇ ਜਾਏ ਜੀਓ,
0: ਭੁੱਲ ਭੁੱਲ ਕੇ ਪਰਮਾਰਥ ਵੱਲੋਂ, ਭੁੱਲ ਕੇ ਗੁਰੂ ਕੇ ਨਾਮ ਵੱਲੋਂ ਸਦਾ ਸਦਾ ਆਵਾ ਗਾਉਣ ਦੇ ਗੇੜੇ ਵਿੱਚ ਪਿਆ ਰਹਿੰਦਾ, ਜਨਮ ਲੈ ਕੇ ਆਉਂਦਾ ਤੇ ਮਰ ਕੇ ਜਾਂਦਾ ਹੈ ਵਾਰ ਵਾਰ।
1: ਨਦਰ ਪ੍ਰਭੂ ਤੇ ਛੁੱਟੀ ਹੈ,
0: ਜੇ ਉਹ ਪ੍ਰਭੂ ਸ਼ੁੱਧ ਭੂਮਾ ਰੂਪ ਆਸਰਾ ਰੂਪ ਸਰਬ ਕਲਾ ਸਮਰੱਥ ਵਾਹਿਗੁਰੂ ਆਪਣੀ ਨਦਰ ਕਰ ਦੇਵੇ, ਆਪਣੀ ਕਿਰਪਾ ਭਰੀ ਨਜ਼ਰ ਕਰ ਦੇਵੇ, ਨਦਰੇ ਇਨਾਇਤ ਬਖਸ਼ਿਸ਼ ਦੀ ਨਿਗਾਹ ਕਰ ਦੇਵੇ, ਤਾਂ ਉਸ ਪਰਮਾਤਮਾ ਦੀ ਕਿਰਪਾ ਭਰੀ ਨਜ਼ਰ ਦੇ ਨਾਲ ਸੰਸਾਰ ਸਾਗਰ ਤੋਂ ਜਮਾਂ ਤੋਂ ਤੇ ਨਰਕਾਂ ਤੋਂ ਛੁੱਟ ਜਾਈਦਾ ਹੈ।
1: ਨਦਰੀ ਮੇਲ ਮਿਲਾਏ ਜੀਓ,
0: ਕਿਉਂਕਿ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਆਪਣੇ ਮਿਲਾਪ ਵਿੱਚ ਵਡਭਾਗੀ ਜੀਵਾਂ ਨੂੰ ਮਿਲਾ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ।
1: ਗਾਫਲ ਗਿਆਨ ਵਿਹੂਣਿਆ,
0: ਐ ਗਾਫਲ ਲਾਪਰਵਾਹ ਹੋਏ ਹੋਏ ਭੁੱਲੇ ਹੋਏ ਜੀਵ, ਆਤਮਿਕ ਗਿਆਨ ਤੋਂ ਵੀ ਹੋਣੇ ਖਾਲੀ ਜੀਵ।
1: ਗੁਰ ਬਿਨ ਗਿਆਨ ਨਾ ਭਾਲ ਜੀਓ,
0: ਭਾਈ ਗੁਰੂ ਤੋਂ ਬਿਨਾਂ, ਗੁਰੂ ਕੇ ਲੜ ਲੱਗੇ ਤੋਂ ਬਿਨਾਂ ਆਤਮਿਕ ਗਿਆਨ ਦੀ ਭਾਲ ਨਾ ਕਰ, ਨਾ ਲੱਭ, ਨਹੀਂ ਲੱਭਣਾ ਗਿਆਨ ਗੁਰੂ ਤੋਂ ਬਿਨਾਂ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਸੋ ਗੁਰੂ ਤੋਂ ਬਿਨਾਂ ਆਤਮਿਕ ਗਿਆਨ ਦੀ ਪ੍ਰਾਪਤੀ ਕਦਾਚਿਤ ਵੀ ਨਹੀਂ ਹੋ ਸਕਣੀ। ਇਹ ਤਾਂ ਗੁਰੂ ਕੀ ਬਖਸ਼ਿਸ਼ ਹੈ ਕਿ ਗਿਆਨ ਸਲਾਕਾ ਦੈ ਬੁੱਧ ਲੋਚਨ, ਕਰ ਹੈ ਤਮ ਅਗਿਆਨ ਵਿਮੋਚਨ। ਮਨ ਬੁੱਧ ਰੂਪੀ ਜਿਹੜੇ ਸਾਡੇ ਅੰਤਰੀਵ ਨੇਤਰ ਨੇ, ਉਹਨਾਂ ਵਿੱਚ ਆਤਮਿਕ ਗਿਆਨ ਰੂਪੀ ਸੁਰਮੇ ਦੀਆਂ ਸਲਾਈਆਂ ਫੇਰ ਕੇ ਸਤਿਗੁਰੂ ਜੀ ਅਗਿਆਨਤਾ ਦਾ ਹਨੇਰਾ ਅਤੇ ਅੰਨ੍ਹਾਪੁਣਾ ਨਾਸ ਕਰ ਦਿੰਦੇ ਨੇ। ਗੁਰੂ ਤੋਂ ਬਿਨਾਂ ਆਤਮਿਕ ਗਿਆਨ ਨਾ ਲੱਭ, ਨਹੀਂ ਪ੍ਰਾਪਤ ਹੋਣਾ ਕਿਤੋਂ ਵੀ।
1: ਖਿੰਚੋ ਤਾਣ ਵਿਗੁੱਚੀ ਐ,
0: ਖਿੰਚੋ ਤਾਣ, ਖਿੱਚੋ ਤਾਣ ਵਿੱਚ ਹੀ ਪਿਆ ਰਵੇਗਾ ਕਿ ਕਦੇ ਕਿਸੇ ਦੇ ਲੜ ਲੱਗ ਗਿਆ, ਕਦੇ ਕਿਸੇ ਦੀ ਪੂਜਾ ਕਰ ਲਈ, ਕਦੇ ਕਿਸੇ ਨੂੰ ਧਿਆ ਲਿਆ, ਕਦੇ ਕਿਤੇ ਨੱਗ ਰਕੜ ਲਿਆ, ਕਦੇ ਕਿਤੇ ਮੱਥੇ ਟੇਕ ਲਏ। ਭਾਈ ਇਸ ਖਿੰਚੋ ਤਾਣ ਦੇ ਵਿੱਚ ਪੈ ਕੇ ਵਿਗੁੱਚੀਆ ਖੁਆਰ ਹੀ ਹੋਈਦਾ ਹੈ।
1: ਬੁਰਾ ਭਲਾ ਦੋਏ ਨਾਲ ਜੀਓ,
0: ਤੇਰੇ ਕੀਤੇ ਹੋਏ ਕਰਮ ਜਿਹੜੇ ਬੁਰਾ ਤੇ ਭਲਾ, ਇਹ ਦੋਵੇਂ ਤੇਰੇ ਨਾਲ ਨੇ। ਪਿਛਲੇ ਪੂਰਬਲੇ ਕਰਮਾਂ ਵਿੱਚ ਜਿਹੜੇ ਕੋਈ ਚੰਗੇ ਮੰਦੇ ਕਰਮ ਕੀਤੇ, ਉਹ ਸੁੱਖ ਦੁੱਖ ਰੂਪ ਪ੍ਰਾਰਬਦ ਬਣ ਕੇ ਹੁਣ ਤੇਰੇ ਨਾਲ ਨੇ, ਅਤੇ ਇਸ ਜੀਵਨ ਅੰਦਰ ਚੰਗੇ ਮੰਦੇ ਕਰਮ ਜਿਹੜੇ ਤੂੰ ਕਮਾਵੇਂਗਾ, ਦੋਵੇਂ ਇਹ ਅਗਾਂਹ ਤੇਰੇ ਨਾਲ ਚੱਲਣੇ ਹਨ।
1: ਬਿਨ ਸ਼ਬਦ ਭੈ ਰਤਿਆ,
0: ਗੁਰੂ ਕੇ ਸ਼ਬਦ ਤੋਂ, ਗੁਰੂ ਕੇ ਉਪਦੇਸ਼ ਤੋਂ ਬਿਨਾਂ ਭੈ ਰਤਿਆ, ਮਨ ਭੈ ਡਰ ਦੇ ਵਿੱਚ ਹੀ ਰੰਗਿਆ ਰਹਿੰਦਾ, ਡਰ ਹੀ ਪਿਆ ਰਹਿੰਦਾ ਹੈ। ਇਸ ਸੰਸਾਰ ਦਾ ਡਰ, ਜਮਾਂ ਦਾ ਡਰ, ਮੌਤ ਦਾ ਡਰ, ਨਰਕਾਂ ਵਿੱਚ ਪੈਣ ਦਾ ਡਰ, ਇਹ ਕਦੇ ਨਾਸ ਨਹੀਂ ਹੁੰਦਾ ਗੁਰੂ ਕੇ ਸ਼ਬਦ ਦੀ ਪ੍ਰਾਪਤੀ ਤੋਂ ਬਿਨਾਂ।
1: ਸਭ ਜੋਹੀ ਜਮ ਕਾਲ ਜੀਓ,
0: ਜਿੰਨੀ ਵੀ ਸ੍ਰਿਸ਼ਟੀ ਗੁਰ ਸ਼ਬਦ ਤੋਂ, ਗੁਰ ਉਪਦੇਸ਼ ਤੋਂ ਵੀ ਹੋਣੀ ਹੈ। ਸਭ ਜੋਹੀ ਜਮ ਕਾਲ ਜੀਓ, ਜਮ ਕਾਲ ਨੇ ਸਾਰਿਆਂ 'ਤੇ ਆਪਣੀ ਤੱਕ ਰੱਖੀ ਹੋਈ ਹੈ, ਸਾਰਿਆਂ ਨੂੰ ਆਪਣੀ ਤਾੜ ਵਿੱਚ ਰੱਖਿਆ ਹੋਇਆ। ਉਹ ਸਾਰੇ ਜੀਵ ਜਿਹੜੇ ਨੇ ਕਾਲ ਦੇ ਵਸ ਹੋ ਕੇ ਜਮ ਧਰਮ ਰਾਜੇ ਦੇ ਵਸ ਜਾ ਕੇ ਪੈਂਦੇ ਨੇ।
1: ਜਿਨ ਕਰ ਕਾਰਨ ਧਾਰਿਆ,
0: ਜਿਨ ਕਰ ਕਾਰਨ, ਇਹ ਕਾਰਨ ਰੂਪ ਜਿਹੜਾ ਸੰਸਾਰ ਹੈ, ਜਿਹੜਾ ਅਨੇਕ ਪ੍ਰਕਾਰ ਦੇ ਕਾਰਨਾਂ ਤੋਂ ਪਰਮਾਤਮਾ ਨੇ ਪੈਦਾ ਕੀਤਾ, ਜਿਸ ਪਰਮਾਤਮਾ ਨੇ ਕਾਰਨ ਰੂਪ ਸੰਸਾਰ ਨੂੰ ਪੈਦਾ ਕਰਕੇ ਧਾਰਿਆ, ਧਾਰਨ ਕੀਤਾ, ਭਾਵ ਆਪਣਾ ਆਸਰਾ ਬਖਸ਼ਿਸ਼ ਕੀਤਾ ਹੋਇਆ ਹੈ।
1: ਸਭ ਸਹਿ ਦੇ ਆਧਾਰ ਜੀਓ,
0: ਸਾਰਿਆਂ ਨੂੰ ਹੀ ਆਪਣਾ ਆਧਾਰ, ਆਪਣਾ ਨਾਮ ਦਾ ਆਸਰਾ ਦੇਣ ਵਾਲਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਕੁਝ ਵਾਹਿਗੁਰੂ ਕੇ ਨਾਮ ਦੇ ਆਸਰੇ ਹੈ। ਸਾਰਿਆਂ ਨੂੰ ਆਸਰਾ ਦੇਣ ਵਾਲਾ ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ।
1: ਸੋ ਕਿਉਂ ਮਨੋ ਵਿਸਾਰੀਐ,
0: ਐਸੇ ਆਸਰਾ ਰੂਪ ਪਰਮਾਤਮਾ ਨੂੰ ਆਪਣੇ ਮਨ ਵਿੱਚੋਂ ਕਿਉਂ ਭੁਲਾਈਏ, ਨਹੀਂ ਭੁਲਾਉਣਾ ਚਾਹੀਦਾ ਕਦੇ ਵਾਸਤੇ। ਮਨ ਕਹਾ ਵਿਸਾਰਿਓ ਰਾਮ ਨਾਮ, ਤਨ ਬਿਨ ਸਹਿ ਜਮ ਸਿਉ ਪਰੈ ਕਾਮ, ਨਾ ਭੁਲਾਈਏ ਕਦੇ ਵੀ ਆਪਣੇ ਮਨੋਂ ਐਸੇ ਪਰਮਾਤਮਾ ਨੂੰ।
1: ਸਦਾ ਸਦਾ ਦਾਤਾਰ ਜੀਓ,
0: ਜੋ ਸਾਰਿਆਂ ਦਾ ਆਸਰਾ ਰੂਪ ਹੁੰਦਿਆਂ ਸਦਾ ਸਦਾ ਦਾਤਾਰ ਜੀਓ, ਆਪ ਸਦੀਵ ਹੈ ਉਹ ਵਾਹਿਗੁਰੂ, ਅਤੇ ਸਦਾ ਹੀ ਦਾਤਾਂ ਦੇਣ ਵਾਲਾ ਹੈ, ਦੇ ਹੀ ਰਿਹਾ, ਦੇ ਹੀ ਜਾ ਰਿਹਾ। ਸਭ ਜੀਓ ਪਿੰਡ ਮੁੱਖ ਨੱਕ ਦੀ ਆ, ਵਰਤਣ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀ ਆ, ਰਸ ਅੰਨ ਭੋਗਾਣੀ, ਜੀਵਨ ਦਿੱਤਾ, ਸਰੀਰ ਦਿੱਤਾ, ਅੰਗ ਪ੍ਰਤੀ ਅੰਗ ਦਿੱਤੇ, ਪਾਣੀ ਬਖਸ਼ਿਆ, ਅੰਨ ਬਖਸ਼ਿਆ, ਕੱਪੜੇ ਬਖਸ਼ੇ, ਅਨੇਕਾਂ ਭੋਗਣ ਲਈ ਰਸ ਬਖਸ਼ੇ, ਦੇਈ ਜਾ ਰਿਹਾ, ਦੇਈ ਜਾ ਰਿਹਾ। ਸਾਰਿਆਂ ਨੂੰ ਸਦਾ ਹੀ ਦਾਤਾਂ ਦੇਣ ਵਾਲਾ ਜੋ ਸਦਾ ਰੂਪ ਵਾਹਿਗੁਰੂ ਹੈ, ਭਾਈ ਕਦੇ ਵੀ ਆਪਣੇ ਮਨ ਵਿੱਚੋਂ ਉਸ ਨੂੰ ਨਾ ਭੁਲਾਈਏ।
1: ਨਾਨਕ ਨਾਮ ਨਾ ਵਿਸਰੈ,
0: ਸ਼ਬਦ ਦੀ ਅੰਤਲੀ ਪੰਕਤੀ ਵਿੱਚ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਐ ਪ੍ਰਾਣੀ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਦੇ ਨਾ ਵਿਸਰੇ, ਕਦੇ ਨਾ ਭੁੱਲੇ। ਇਹ ਖਿਆਲ ਰੱਖ, ਚੇਤੇ ਰੱਖ, ਯਾਦ ਵਿੱਚ ਵਸਾ ਕੇ ਰੱਖ ਉਸ ਵਾਹਿਗੁਰੂ ਨੂੰ, ਕਦੇ ਵੀ ਨਾਮ ਨੂੰ ਨਾ ਭੁਲਾ, ਨਾਮ ਜਪਦਾ ਰਹਿ ਸਦਾ।
1: ਨਿਧਾਰ ਆਧਾਰ ਜੀਓ,
0: ਜੋ ਵਾਹਿਗੁਰੂ ਨਿਆਸਰਿਆਂ ਦਾ ਵੀ ਆਸਰਾ ਰੂਪ ਹੈ, ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਆਸਰਾ ਨਹੀਂ ਉਹਨਾਂ ਨੂੰ ਵੀ ਆਸਰਾ ਦੇਣ ਵਾਲਾ ਹੈ। ਜਾ ਕਉ ਮੁਸ਼ਕਲ ਆਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖੜੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ, ਚਿੱਤ ਆਵੈ ਉਸ ਪਾਰ ਬ੍ਰਹਮ ਲਗੈ ਨਾ ਤੱਤੀ ਵਾਉ। ਇਉਂ ਭਾਈ ਨਿਆਸਰਿਆਂ ਦਾ ਆਸਰਾ ਰੂਪ ਜੋ ਵਾਹਿਗੁਰੂ ਹੈ, ਉਹਦਾ ਨਾਮ ਯਤਨ ਕਰਕੇ ਜੀਵਨ ਵਿੱਚੋਂ ਕਦੇ ਨਾ ਭੁੱਲੇ, ਸਦਾ ਸਦਾ ਜਪੀਐ ਪ੍ਰਭ ਨਾਮ, ਸਦਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਰਹੇ।
1: ਸਾਵਣ ਸਰਸ ਮਨਾ,
0: ਲੜੀ ਵਾਰ ਗੁਰ ਸ਼ਬਦ ਦੀ ਵਿਚਾਰ ਜੋ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ, ਤੁਖਾਰੀ ਰਾਗ ਵਿੱਚ ਬਾਰਹ ਮਾਹਾ ਬਾਣੀ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਚਾਰਨ ਕੀਤੀ ਹੋਈ ਹੈ। ਪਥਾਨਕਾ ਪੋਥੀਆਂ ਦੱਸਦੀਆਂ ਨੇ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਰਾਵੀ ਦਰਿਆ ਦੇ ਕਿਨਾਰੇ ਆਪ ਜੀ ਨੇ ਨਗਰ ਵਸਾਇਆ, ਜੋਤੀ ਜੋਤ ਸਮਾਉਣ ਵਕਤ ਸਤਿਗੁਰੂ ਸੱਚੇ ਪਾਤਸ਼ਾਹੀ ਨੇ ਇਹ ਪਾਵਨ ਬਾਣੀ ਬਾਰਹ ਮਹਾ ਤੁਖਾਰੀ ਉਚਾਰਨ ਕੀਤੀ ਸੀ। ਇਉਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਹਿਲੇ ਸਰੀਰਕ ਰੂਪ ਦੇ ਵਿੱਚ ਉਚਾਰਨ ਕੀਤੀ ਹੋਈ ਇਹ ਆਖਰੀ ਬਾਣੀ ਹੈ। ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਿਦਵਾਨ ਜਨਾ ਗੁਰਮੁਖਾਂ ਪਿਆਰਿਆਂ ਕੋਲੋਂ ਪਿਛਲੀਆਂ 8 ਪੌੜੀਆਂ ਦੀ ਕਥਾ ਵਿਚਾਰ ਸੰਗਤਾਂ ਨੇ ਸਰਵਣ ਕੀਤੀ ਹੈ। 9ਵੀਂ ਪੌੜੀ ਜੋ ਕਿ ਸਾਵਣ ਮਹੀਨੇ ਦੇ ਉਪਦੇਸ਼ਰਾਂ ਮਹਾਰਾਜ ਸਿੱਖਿਆ ਉਚਾਰਨ ਕਰਦੇ ਨੇ, ਜੋ ਹੁਣ ਸਾਵਣ ਦਾ ਮਹੀਨਾ ਚੱਲ ਵੀ ਰਿਹਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ, ਸਾਵਣ ਸਰਸ ਮਨਾ। ਭਾਈ ਸਾਵਣ ਦੇ ਮਹੀਨੇ ਵਿੱਚ ਸੋ ਮਨਾ ਸਰਸ, ਰਸ ਦੇ ਸਹਿਤ ਹੋ, ਆਨੰਦ ਦੇ ਸਹਿਤ ਹੋ।
1: ਘਣ ਵਰਸ ਹੈ ਰੁੱਤ ਆਏ,
0: ਘਣ ਵਰਸ ਹੈ, ਜੋ ਬੱਦਲ ਹਨ ਬਹੁਤ ਜ਼ਿਆਦਾ ਵਰਸਦੇ ਨੇ ਸਾਉਣ ਦੇ ਮਹੀਨੇ ਵਿੱਚ, ਰੁੱਤ ਆਏ ਵਰਖਾ ਦੀ ਰੁੱਤ ਆਉਣ ਤੋਂ, ਭਾਵ ਕਿ ਸਾਵਣ ਮਹੀਨੇ ਵਰਸਾ ਦੀ ਰੁੱਤ ਆਉਂਦੀ ਹੈ, ਬੱਦਲਾਂ ਤੋਂ ਮੀਂਹ ਵਰਦੇ ਨੇ ਅਤੇ ਮਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਜੇਠ ਅਤੇ ਹਾੜ ਦੋਵੇਂ ਗਰਮ ਮਹੀਨੇ, ਗਰਮ ਰੁੱਤ ਦੇ ਮਹੀਨੇ, ਗਰਮੀ ਦੇ ਨਾਲ ਤਪਸ਼ ਦੇ ਨਾਲ ਸਾਰੇ ਜੀਵ ਵਿਆਕਲ ਹੋ ਜਾਂਦੇ ਨੇ, ਧਰਤੀ 'ਤੇ ਉੱਗੀ ਹੋਈ ਬਨਸਪਤੀ, ਘਾਹ ਬੂਟੇ ਇਤਿਆਦਿਕ ਸੁੱਕ ਜਾਂਦੇ ਨੇ ਪਾਣੀ ਦੀ ਅਨਹੋਂਦ ਅਤੇ ਸੂਰਜ ਦੀਆਂ ਕਿਰਨਾਂ ਦੀ ਤਪਸ਼ ਦੇ ਨਾਲ। ਪਰ ਜਦੋਂ ਸਾਉਣ ਮਹੀਨੇ ਵਿੱਚ ਮੀਂਹ ਦੀਆਂ ਫੁਹਾਰਾਂ ਪੈਂਦੀਆਂ, ਸਾਰੇ ਪਾਸੇ ਆਨੰਦ ਖੇੜਾ ਛਾ ਜਾਂਦਾ ਹੈ, ਤਪਦਿਆਂ ਹਿਰਦਿਆਂ ਨੂੰ ਸ਼ਾਂਤੀ ਮਿਲਦੀ ਹੈ, ਧਰਤੀ ਉੱਪਰ ਸੁੱਕੀ ਹੋਈ ਬਨਸਪਤੀ ਹਰੀ ਭਰੀ ਹੋ ਜਾਂਦੀ, ਹਰਿਆਵਲ ਦਾ ਆਨੰਦ ਖੇੜਾ ਆ ਜਾਂਦਾ ਹੈ। ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਅਤੇ ਔਗਣਾਂ ਦੀ ਤਪਸ਼ ਦੇ ਨਾਲ ਮਨ ਵਿੱਚੋਂ ਸ਼ੁਭ ਗੁਣ ਜਿਹੜੇ ਨੇ ਇਹ ਸੁੱਕ ਚੁੱਕੇ, ਕੁਮਲਾ ਚੁੱਕੇ, ਖਤਮ ਹੋ ਚੁੱਕੇ ਨੇ, ਵਿਆਕੁਲਤਾ ਆ ਚੁੱਕੀ ਹੈ। ਪਰ ਜਦ ਸਤਿਗੁਰੂ ਸੱਚੇ ਪਾਤਸ਼ਾਹ ਰੂਪੀ ਬੱਦਲ ਤੋਂ ਮਿਹਰ ਦੀ ਬਖਸ਼ਿਸ਼ ਹੁੰਦੀ ਹੈ, ਤਾਂ ਫਿਰ ਇਹ ਸੜੇ ਹੋਏ ਹਿਰਦੇ ਜਿਹੜੇ ਹਰੇ ਭਰੇ ਹੋ ਜਾਂਦੇ ਨੇ। ਸਾਵਣ ਸਰਸ ਮਨਾ, ਘਣ ਵਰਸ ਹੈ ਰੁੱਤ ਆਏ। ਭਾਈ ਸਾਵਣ ਜਿਹੜਾ ਮਨੁੱਖਾ ਜੀਵਨ ਰੂਪੀ ਸਾਉਣ ਦਾ ਮਹੀਨਾ ਹੈ ਨਾ, ਇਹਦੇ ਵਿੱਚ ਰੁੱਤ ਆਏ। ਕਿਹੜੀ ਰੁੱਤ ਆਈ ਹੈ? ਮਨ ਰੁੱਤ ਨਾਮ ਰੇ, ਗੁਣ ਕਹੋ ਨਾਨਕ ਹਰ ਹਰੇ ਹਰ ਹਰੇ, ਪਰਮਾਤਮਾ ਦੇ ਨਾਮ ਦੀ ਰੁੱਤ। ਭਾਈ ਨਾਮ ਜਪਣ ਦੀ ਇਹ ਰੁੱਤ ਹੈ ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ। ਘਣ ਵਰਸ ਹੈ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੀਆਂ ਮਿਹਰਾਂ ਦਾ ਮੀਂਹ ਵਰਾਉਂਦੇ ਨੇ, ਤਾਂ ਸਰਸ ਮਨਾ, ਜਿੰਦ ਆਤਮਾ ਜਿਹੜੀ ਹੈ ਰਸ ਦੇ ਸਹਿਤ, ਆਨੰਦ ਦੇ ਸਹਿਤ ਹੁੰਦੀ ਹੈ।
1: ਮੈਂ ਮਨ ਤਨ ਸਹੋ ਭਾਵੈ,
0: ਮੈਨੂੰ ਮਨ ਕਰਕੇ ਵੀ ਤੇ ਤਨ ਕਰਕੇ ਵੀ ਸਹੋ ਸਹੋ, ਜੋ ਮੇਰਾ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪਾਉਂਦਾ ਹੈ, ਉਹਦਾ ਪ੍ਰੇਮ ਚੰਗਾ ਲੱਗਦਾ ਹੈ।
1: ਪਿਰ ਪਰਦੇਸ ਸਿਧਾਏ,
0: ਪਰ ਉਹ ਮੇਰੇ ਪਿਰ ਪਤੀ ਦੇਵ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਪਰਦੇਸ ਸਿਧਾਏ, ਉਹ ਪਰਦੇਸ ਗਏ ਹੋਏ ਨੇ। ਸਾਧ ਸੰਗਤ ਜੀ, ਪ੍ਰਤੱਖ ਤੌਰ 'ਤੇ ਕਿਸੇ ਬੀਬੀ ਦਾ ਪਤੀ ਜੇ ਕੋਈ ਪ੍ਰਦੇਸ ਆਸੇ ਪਾਸੇ ਗਿਆ ਹੋਇਆ ਹੋਵੇ, ਜਿਵੇਂ ਉਹਨੂੰ ਉਹਦੇ ਪ੍ਰਤੱਖ ਦਰਸ਼ਨ ਨਹੀਂ ਹੁੰਦੇ, ਪਰ ਪਤੀ ਵਰਤਾ ਦੇ ਹਿਰਦੇ ਵਿੱਚ ਆਪਣੇ ਪਤੀ ਦੀ ਯਾਦ ਤਾਂ ਵਸੀ ਹੋਈ ਹੁੰਦੀ ਹੈ, ਦਰਸ਼ਨ ਨਹੀਂ ਹੁੰਦੇ, ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਵਡਭਾਗੀ ਜੀਵ ਆਤਮਾ ਰੂਪ ਜਿਹੜੀ ਪਤਨੀ ਹੈ ਨਾ, ਇਹਦੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਤਾਂ ਹੈ, ਯਾਦ ਤਾਂ ਹਿਰਦੇ ਵਿੱਚ ਵਸੀ ਹੋਈ ਹੈ, ਪਰ ਪਤੀ ਦੀ ਪਰਦੇਸ ਗਏ ਭਾਵ ਪਰੋਖ ਹਨ, ਗੁਪਤ ਹਨ, ਅਲੋਪ ਹਨ, ਸਾਹਮਣੇ ਦਰਸ਼ਨ ਦਾਰੇ ਨਹੀਂ ਹੋ ਰਹੇ, ਜਿਸ ਕਰਕੇ ਸਾਵਣ ਰੂਪੀ ਇਹ ਮਨੁੱਖਾ ਜਨਮ ਜਿਹੜਾ ਹੈ ਇਹਦੇ ਵਿੱਚ ਮਨ ਵਿੱਚ ਆਨੰਦ ਦੇ ਨਾਲ ਨਾਲ ਵੈਰਾਗ ਦੀ ਭਾਵਨਾ ਵੀ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ।
1: ਫਿਰ ਘਰ ਨਹੀਂ ਆਵੇ ਮਰੀਏ ਹਾਵੇ,
0: ਸਾਉਣ ਦੀ ਰੁੱਤ ਹੋਵੇ, ਫੁਹਾਰਾਂ ਪੈਂਦੀਆਂ ਹੋਣ, ਮੌਸਮ ਬੜਾ ਸੁਹਾਵਣਾ ਹੋਇਆ ਹੋਇਆ ਹੋਵੇ, ਤੇ ਜਿਸ ਪਤੀ ਵਰਤਾ ਬੀਬੀ ਦਾ ਪਤੀ ਪਰਦੇਸ ਹੈ, ਮਿਲਾਪ ਨਹੀਂ, ਦਰਸ਼ਨ ਨਹੀਂ, ਉਹਦੇ ਮਨ ਨੂੰ ਉਹ ਸਾਰੀਆਂ ਫੁਹਾਰਾਂ ਦੇ ਆਨੰਦ, ਉਹ ਮੌਸਮ ਦਾ ਸੁਹਾਵਣਾਪਣ, ਉਹ ਵਿਛੋੜੇ ਦੇ ਦੁੱਖ ਕਰਕੇ ਕੁਝ ਵੀ ਚੰਗਾ ਨਹੀਂ ਲੱਗਦਾ। ਮਨੁੱਖਾ ਜੀਵਨ ਰੂਪੀ ਸੌਣ ਦਾ ਮਹੀਨਾ, ਇਹਦੇ ਵਿੱਚ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਪਦਾਰਥ, ਤਰ੍ਹਾਂ ਤਰ੍ਹਾਂ ਦਾ ਸੁਹਾਵਣਾਪਣ, ਬਿਰਹਣੀ ਜੀਵ ਆਤਮਾ ਨੂੰ, ਪਰਮਾਤਮਾ ਨਾਲ ਪ੍ਰੇਮ ਰੱਖਣ ਵਾਲੀ ਜੀਵ ਆਤਮਾ ਨੂੰ ਕੁਝ ਵੀ ਸਹਾਉਂਦਾ ਨਹੀਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦਿਦਾਰਿਆਂ ਤੋਂ ਬਿਨਾਂ। ਜਿਨ ਸਰਦਾ ਰਾਮ ਨਾਮ ਲੱਗੀ ਤਿੰਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜਾ ਬਿਨ ਨਾਵੈ ਅਵਰ ਨਾ ਪਾਇਆ ਰਾਮ। ਅਤੇ ਉਹ ਵਾਹਿਗੁਰੂ ਰੂਪ ਪਤੀ ਦੇ ਵਿਛੋੜੇ ਨੂੰ ਅਨੁਭਵ ਕਰਨ ਵਾਲੀ ਵਡਭਾਗੀ ਜੀਵ ਆਤਮਾ ਰੂਪ ਸਖੀ ਇਹ ਕਹਿੰਦੀ ਹੈ ਕਿ ਪਿਰ ਘਰ ਨਹੀਂ ਆਵੇ ਮੇਰਾ ਪਿਰ, ਮੇਰਾ ਪਤੀ, ਉਹ ਅਕਾਲ ਪੁਰਖ ਵਾਹਿਗੁਰੂ ਜਿੰਨਾ ਚਿਰ ਪ੍ਰਤੱਖ ਰੂਪ ਹੋ ਕੇ ਹਿਰਦੇ ਰੂਪੀ ਘਰ ਦੇ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਤੱਕ ਮਰੀਏ ਹਾਵੇ, ਹਾਵੇ ਹੌਕਿਆਂ ਦੇ ਵਿੱਚ ਹੀ ਮਰੀਦਾ ਹੈ। ਮਨ ਦਾ ਵੈਰਾਗ ਜਿਹੜਾ ਹੈ ਇਹ ਟਿਕਣ ਨਹੀਂ ਦਿੰਦਾ, ਅਤੇ ਉਹਦੇ ਨਾਲ ਮੰਨੋ ਕਿ ਆਤਮਿਕ ਮੌਤ ਹੋ ਰਹੀ ਹੈ ਹਰ ਪਲ।
1: ਦਾਮਨ ਚਮਕ ਡਰਾਏ,
0: ਜਿਵੇਂ ਸਾਉਣ ਦੇ ਮਹੀਨੇ ਬਿਜਲੀ ਚਮਕਦੀ ਹੈ, ਬੱਦਲ ਗਰਜਦੇ ਨੇ, ਅਤੇ ਬਿਰਹੋਂ ਵਿੱਚ ਲੱਗੀ ਹੋਈ ਸੋ ਜਿਹੜੀ ਪਤੀ ਵਰਤਾ ਇਸਤਰੀ ਹੈ ਉਹ ਇਹਨਾਂ ਬੱਦਲਾਂ ਦੀ ਗਰਜ ਤੋਂ ਵੀ ਡਰਦੀ ਹੈ ਨਾ, ਇਵੇਂ ਹੀ ਦਾਮਨ ਚਮਕ ਡਰਾਏ, ਜਿਹੜੀ ਮਾਇਆ ਰੂਪੀ ਬਿਜਲੀ ਹੈ ਨਾ ਇਹ ਚਮਕਾਂ ਮਾਰ ਮਾਰ ਕੇ ਪਈ ਡਰਾਉਂਦੀ ਹੈ। ਕਿਧਰੇ ਮਨ ਦੇ ਉੱਪਰ ਮਾਇਆ ਦਾ ਪ੍ਰਭਾਵ ਨਾ ਪੈ ਜਾਵੇ, ਕਿਧਰੇ ਪ੍ਰਭੂ ਦੀ ਪ੍ਰੀਤ ਹਿਰਦੇ ਵਿੱਚੋਂ ਟੁੱਟ ਨਾ ਜਾਵੇ। ਮਾਇਆ ਅਨੇਕਾਂ ਚਮਕਾਂ ਮਾਰਦੀ ਹੈ। ਭਗਤ ਕਬੀਰ ਜੀ ਕਹਿੰਦੇ, ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ, ਮੈਨੂੰ ਪਰਮਾਤਮਾ ਨਾਲੋਂ ਤੋੜਨ ਵਾਸਤੇ, ਮੇਰੇ 'ਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਅਨੇਕ ਤਰ੍ਹਾਂ ਦੇ ਭੇਸ ਧਾਰਨ ਕਰਕੇ ਇਹ ਮਾਇਆ ਆਈ, ਪਰ ਹਮ ਰਾਖੇ ਗੁਰ ਆਪਣੇ, ਮੇਰੇ ਗੁਰੂ ਨੇ ਮੇਰੀ ਰੱਖਿਆ ਕਰ ਲਈ, ਇਹਦੇ ਤੋਂ ਮੈਨੂੰ ਬਚਾ ਲਿਆ। ਉਨ ਕਿਨੋਂ ਆਦੇਸ਼, ਉਸ ਮਾਇਆ ਨੇ ਫਿਰ ਆਦੇਸ਼ ਕੀਤੀ, ਨਮਸਕਾਰ ਕੀਤੀ ਸਾਡੇ ਅੱਗੇ। ਸੋ ਮੋਹ ਮਾਇਆ ਰੂਪੀ ਜਿਹੜੀ ਬਿਜਲੀ ਹੈ ਇਹ ਆਪਣੀਆਂ ਰੰਗ ਰੰਗੀਨੀਆਂ ਆਪਣੀ ਚਕਾ ਚੌਂਦ ਦੇ ਨਾਲ ਚਮਕ ਚਮਕ ਕੇ ਡਰਾ ਰਹੀ ਹੈ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ।
1: ਸੇਜ ਅਕੇਲੀ ਖੜੀ ਦੁਹੇਲੀ,
0: ਮੈਂ ਨਿਮਾਣੀ ਜਿੰਦ ਆਤਮਾ ਰੂਪ ਸਖੀ ਆਪਣੇ ਹਿਰਦੇ ਅੰਤਸ਼ਕਰਨ ਰੂਪੀ ਸੇਜ ਵਿੱਚ ਇਕੱਲੀ ਹਾਂ, ਅਤੇ ਇਕੱਲੀ ਹੋਣ ਕਰਕੇ ਖਰੀ ਦੁਹੇਲੀ, ਬਹੁਤ ਜ਼ਿਆਦਾ ਦੁਹੇਲੀ, ਦੁਖੀ ਹੋ ਰਹੀ ਹਾਂ ਜਿੰਨਾ ਚਿਰ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ।
1: ਮਰਨ ਭਇਆ ਦੁੱਖ ਮਾਏ,
0: ਅਤੇ ਜਿਹੜਾ ਪ੍ਰਭੂ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਹੈ, ਐ ਭਾਈ ਉਸ ਵਿਛੋੜੇ ਦੇ ਵਿੱਚ ਤਾਂ ਮਾਨੋ ਸਾਡਾ ਮਰਨਾ ਹੋ ਰਿਹਾ, ਪਲ ਪਲ ਮੌਤ ਦੀ ਤਰ੍ਹਾਂ ਲੱਗ ਰਿਹਾ ਹੈ ਇਹ ਦੁੱਖ।
1: ਹਰ ਬਿਨ ਨੀਂਦ ਭੁੱਖ ਕਹੋ ਕੈਸੀ,
0: ਵਾਹਿਗੁਰੂ ਤੋਂ ਬਿਨਾਂ ਨੀਂਦ ਤੇ ਭੁੱਖ ਵੀ ਦੱਸੋ ਭਲਾ ਕਿਹੋ ਜਿਹੀ ਹੈ, ਭਾਵ ਉਹ ਵੀ ਕਿਹੜੇ ਕੰਮ ਦੀ, ਕਿਉਂਕਿ ਜਿਸ ਦੇ ਮਨ ਅੰਦਰ ਆਪਣੇ ਪਤੀ ਦਾ ਪ੍ਰੇਮ ਹੈ ਉਹਨੂੰ ਨਾ ਸੌਣਾ ਚੰਗਾ ਲੱਗਦਾ ਨਾ ਖਾਣਾ ਚੰਗਾ ਲੱਗਦਾ। ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਗੁਰੂ ਨੂੰ ਤੱਕੇ ਤੋਂ ਬਿਨਾਂ, ਦਰਸ਼ਨਾਂ ਤੋਂ ਬਿਨਾਂ ਨੀਂਦ ਵੀ ਨਹੀਂ ਆਉਂਦੀ। ਜੋ ਸਮਾਧੀ ਰੂਪੀ ਆਨੰਦ ਰੂਪੀ ਨੀਂਦ ਹੈ ਇਹ ਵੀ ਪ੍ਰਾਪਤ ਨਹੀਂ। ਭੁੱਖ ਕਹੋ ਕੈਸੀ, ਜਿਹੜੀ ਪਦਾਰਥਾਂ ਦੀ ਭੁੱਖ ਹੈ ਇਹ ਵੀ ਕਿੱਥੇ ਰਹਿੰਦੀ ਹੈ, ਨਹੀਂ ਕਿਸੇ ਪ੍ਰਕਾਰ ਨੀਂਦ ਅਤੇ ਭੁੱਖ ਆਪਣੇ ਪਿਆਰੇ ਤੋਂ ਬਿਨਾਂ।
1: ਕਾਪੜ ਤਨ ਨਾ ਸੁਖਾਵੇ,
0: ਸਰੀਰ 'ਤੇ ਪਹਿਨੇ ਹੋਏ ਜਿਹੜੇ ਕੱਪੜੇ ਵਸਤਰ ਨੇ ਉਹ ਵੀ ਸੁਖਾਉਂਦੇ ਨਹੀਂ, ਉਹ ਵੀ ਚੰਗੇ ਨਹੀਂ ਲੱਗਦੇ। ਭਾਵ ਦੁਨੀਆਂ ਦੇ ਸੁੱਖਾਂ ਦੇ ਜਿੰਨੇ ਵੀ ਸਾਧਨ ਨੇ, ਜਿੰਨੇ ਵੀ ਕਾਰਣ ਨੇ, ਜਿੰਨੇ ਵੀ ਸਾਮਾਨ ਨੇ, ਪ੍ਰਭੂ ਪਰਮਾਤਮਾ ਦੇ ਵਿਛੋੜੇ ਨੂੰ ਅਨੁਭਵ ਕਰਦਿਆਂ ਵਡਭਾਗੀ ਜੀਵ ਆਤਮਾ ਨੂੰ ਕੁਝ ਵੀ ਸਿਖਾਉਂਦਾ ਨਹੀਂ, ਚੰਗਾ ਨਹੀਂ ਲੱਗਦਾ।
1: ਨਾਨਕ ਸਾ ਸੁਹਾਗਣ ਕੰਤੀ,
0: ਸਤਿਗੁਰੂ ਜੀ ਸ਼ਬਦ ਦੀ ਸੰਪੂਰਨਤਾ ਕਰਦਿਆਂ ਫਰਮਾਉਂਦੇ ਕਿ ਉਹ ਵਡਭਾਗੀ ਜੀਵ ਆਤਮਾ ਸੁਹਾਗਣ ਹੈ। ਕੰਤੀ ਕੰਤ ਪਰਮਾਤਮਾ ਵਾਹਿਗੁਰੂ ਕੀ ਪ੍ਰਾਪਤੀ ਵਾਲੀ ਆਨੰਦਮਈ ਅਵਸਥਾ ਵਾਲੀ ਉਹ ਵਡਭਾਗੀ ਜੀਵ ਆਤਮਾ ਹੈ।
1: ਪਿਰ ਕੈ ਅੰਕ ਸਮਾਵੇ,
0: ਜੋ ਆਪਣੇ ਪਿਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਕੀ ਮਿਲਾਪ ਰੂਪੀ ਗਲਵੱਕੜੀ ਦੇ ਵਿੱਚ ਸਮਾ ਜਾਵੇ, ਜਿਸਨੂੰ ਵਾਹਿਗੁਰੂ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਆਪਣੇ ਗਲੇ ਲਗਾ ਲਵੇ, ਜਿਸਨੂੰ ਵਾਹਿਗੁਰੂ ਕੀ ਪ੍ਰਾਪਤੀ ਹੋ ਜਾਵੇ ਜੀਵਨ ਵਿੱਚ, ਉਹ ਜਿੰਦ ਆਤਮਾ ਰੂਪੀ ਸਖੀ ਵਡਭਾਗਣ ਹੈ। ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ, ਪਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਸੋ ਉਹ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਲੀ ਆਨੰਦਮਈ ਅਵਸਥਾ ਵਾਲੀ ਜਿੰਦ ਆਤਮਾ ਵੱਡਿਆਂ ਭਾਗਾਂ ਵਾਲੀ ਹੈ। ਸੋ ਇਹ ਉਪਦੇਸ਼ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ। ਹਜ਼ੂਰ ਮਿਹਰ ਕਾਰਨ ਆਪਾਂ ਗੁਰੂ ਕੀ ਕਿਰਪਾ ਦੇ ਪਾਤਰ ਬਣ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਸੰਦੇਸ਼, ਗੁਰੂ ਕਾ ਉਪਦੇਸ਼, ਗੁਰੂ ਕਾ ਬਖਸ਼ਿਆ ਹੋਇਆ ਸਿਧਾਂਤ ਜਨ ਜਨ ਤੱਕ ਪਹੁੰਚਾਉਣ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 24 ਜੁਲਾਈ ਤੋਂ ਜੋ ਮੀਰੀ ਪੀਰੀ ਖਾਲਸਾ ਮਾਰਚ ਦੀ ਪ੍ਰਾਰੰਭਤਾ ਹੋਈ, ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਮੀਰੀ ਪੀਰੀ ਖਾਲਸਾ ਰੂਪੀ ਮਹਾਨ ਨਗਰ ਕੀਰਤਨ ਥਾਵਾਂ ਥਾਵਾਂ ਤੋਂ ਹੁੰਦਾ ਹੋਇਆ ਸੰਗਤਾਂ ਵਿੱਚ ਵਿਚਰ ਰਿਹਾ, ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੈ। ਸੋ ਗੁਰੂ ਕੀ ਕਿਰਪਾ ਦੇ ਨਾਲ ਅੱਜ ਗੁਰਦੁਆਰਾ ਗੰਗਸਰ ਜੈਤੋ ਤੋਂ ਇਸ ਦੀ ਪ੍ਰਾਰੰਭਤਾ ਹੋ ਰਹੀ ਹੈ। ਔਰ ਤਖਤ ਵਾਹਿਗੁਰੂ ਸ੍ਰੀ ਮੁਕਤਸਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਜਾ ਕੇ ਅੱਜ ਸ਼ਾਮ ਦਾ ਪੜਾਅ ਹੋਵੇਗਾ। ਇਲਾਕਾ ਨਿਵਾਸੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਵੱਧ ਚੜ੍ਹ ਭਾਈ ਇਸ ਵਿੱਚ ਸ਼ਾਮਿਲ ਹੋਵੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਮੀਰੀ ਪੀਰੀ ਸਿਧਾਂਤ ਦੇ ਧਾਰਨੀ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਪ੍ਰਵਾਨ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੀ ਛੱਤਰ ਛਾਇਆ ਹੇਠ ਰਹਿ ਕੇ ਆਪਾਂ ਪੰਥ ਦੇ ਵਫ਼ਾਦਾਰ ਹੋਈਏ ਅਤੇ ਚੜ੍ਹਦੀ ਕਲਾ ਦੇ ਸਹਿਤ ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਜੀਵਨ ਸਫਲ ਕਰੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 West Winds Drive, Northeast Calgary।

0: ਸਹਾਇਤਾ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਹੋ ਸਰਮਾ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖਹੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਵਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖਿਓ ਸਭੈ ਕਰਤਾਰਾ ਮੋਰ ਅੱਛਾ ਨਿਜ ਕਾਰ ਦੈ ਕਰੀਐ ਸਭ ਵੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖਿਓ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜੂ ਕਰੀਅਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵੱਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ
ताका मूड उचारत भेदा, जाको भेव न पावत बेदा। ताका कर पाहन अनुमानत, महामूड कछ भेद न जानत। महादेव को कहत सदा सेव, निरंकार का चीनत नह पेव। आप आपनी बुद्ध है जेती, बरनत पिन पिन तोहे तेती। तुमरा लखा ना जाए पसारा, केह विद सजा प्रथम संसारा। एक रूप अनूप सरूपा, रंक भयो राव कही पूपा। अंडज जेरज सेत जकीनी, पोत पोज खान बहुर राच दीनी। कहूं फूल राजा हुए बैठा, कहूं सिमट भयो संकर इकैठा। सगरी श्रेष्ट दिखाए अचंपव, आद जुगाद स्वरूप स्वयं भव। अब रक्षा मेरी तुम करो, सिख्यो उबार असिख्यो संगरो। दुष्ट जेते उठवत उत्पाता, सकल मलेश करो रण काता। जे अस तोज तब सरनी परे, तिनके दुष्ट दुखित होय मरे। पुरख जवन पग परे तिहारे, तिनके तुम संकट सब टारे। जो कल को एक बार त्याय है, ताके काल निकट नह है। रक्षा होए ताहे सब कल।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਤਾਇ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

वाहे गुरु चेते आवे चेते आवन का सदका सर्ब

0: ਕਿਉਂ ਮੁਆਫ ਕਰਨੀ ਸੇਖਾ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾਮ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੰਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਾਵ ਸਾਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਾਲਿਓ ਨਹਿ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਨਾਨਕ ਸਾਵਣ ਜੇ ਵਸੈ ਚਹੋ ਓ ਮਾਹਾ ਹੋਏ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ ਨਾਨਕ ਸਾਵਣ ਜੇ ਵਸੈ ਚਹੋ ਵਿਛੋੜਾ ਹੋਏ ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖਹੁ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੈ ਨਾ ਦੇ ਜੇ ਤੂੰ ਏਵੈ ਰਖਸੀ ਜੀਓ ਸਰੀਰ ਹੋਲੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖਹੋ ਸਰਨਾਈ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਸੋ ਕਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਤੁਧ ਡਿਠੇ ਸੱਚੇ ਪਾਤਿ ਸਾ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਿ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦਾ ਸਾਹ।